0: This is CKJS 92.7 FM and HD1 Winnipeg.
1: The following is a paid program. The views and opinions do not represent those of CKJS or its advertisers.
2: ਸਤਿ ਸ਼੍ਰੀ ਅਕਾਲ ਪ੍ਰਾਈਮ ਏਸ਼ੀਆ ਟੀਵੀ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਲਈ ਸੀਨੀਅਰ ਪੱਤਰਕਾਰ ਤੇ ਉੱਘੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਹੈ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਫਿਰ ਚਰਚਾ ਕਰਾਂਗੇ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ
3: ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ।
2: ਪੰਨੂ ਸਾਹਿਬ, ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਇੱਕ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚੀ ਸੀ। ਅੱਜ ਉਸ ਮਾਮਲੇ ਤੇ ਸਿੰਘ ਸਾਹਿਬਾਨ ਦਾ ਫੈਸਲਾ ਆਇਆ, ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ, ਤੁਸੀਂ ਕੀ ਕਹਿਣਾ ਚਾਹੁੰਦੇ ਇਸ ਖਬਰ ਨੂੰ, ਕਿਵੇਂ ਦੇਖਦੇ ਆ?
3: ਨਵਜੀਤ ਜੀ, ਇਹ ਖਬਰ ਸਧਾਰਨ ਖਬਰਾਂ ਵਰਗੀ ਖਬਰ ਨਹੀਂ, ਰਾਜਨੀਤਿਕ ਖਬਰਾਂ ਵਰਗੀ ਖਬਰ ਨਹੀਂ, ਕਾਨੂੰਨੀ ਖਬਰਾਂ ਵਰਗੀ ਖਬਰ ਨਹੀਂ, ਸਮਾਜਿਕ ਖਬਰਾਂ ਵਰਗੀ ਖਬਰ ਨਹੀਂ।

0: ਇਹ ਬਾਕੀ ਸਾਰਿਆਂ ਤੋਂ ਇੱਕਦਮ ਵੱਖਰੀ ਕਿਸਮ ਦੀ ਖਬਰ ਹੈ, ਜਿਹਦੇ ਉੱਤੇ ਜਿਹਨੇ ਵੀ ਕਿਸੇ ਨੇ ਗੱਲ ਕਰਨੀ ਥੋੜਾ ਜਿਹਾ ਗੰਭੀਰਤਾ ਨਾਲ ਕਰਨੀ ਪੈਗੀ। ਇਸ ਖਬਰ ਚੋਂ ਕਈ ਸਵਾਲ ਉੱਠਦੇ। ਪਹਿਲੀ ਗੱਲ ਤਾਂ ਇਹ ਹੈ ਕਿ ਭਗਵੰਤ ਮਾਨ ਦੇ ਖਿਲਾਫ ਕੋਈ ਸ਼ਿਕਾਇਤ ਕਿਸੇ ਬੰਦੇ ਨੇ ਕੀਤੀ, ਉਸ ਸ਼ਿਕਾਇਤ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਦਿਆ ਗਿਆ। ਇਹਨੇ ਆਖਿਆ ਮੈਂ ਜਾ ਕੇ ਪੇਸ਼ ਹੋਊਂਗਾ, ਤੇ ਪੇਸ਼ ਹੋਇਆ ਵੀ। ਅੰਦਰ ਕੀ ਹੋਇਆ ਕੀ ਨਹੀਂ ਹੋਇਆ ਸਾਡੇ ਚੋਂ ਕਿਸੇ ਨੂੰ ਵੀ ਨਹੀਂ ਪਤਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜਾਣਦੇ ਹੋਣਗੇ, ਜਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੋਵੇਗਾ, ਜਾਂ ਦੋਵਾਂ ਦੇ ਕੁਛ ਨੇੜਲੇ ਬੰਦਿਆਂ ਨੂੰ ਜਿਹੜੇ ਇਸ ਪ੍ਰਕਿਰਿਆ ਨਾਲ ਸੰਬੰਧਿਤ ਰਹੇ, ਇਸ ਨੇ ਕਿਸੇ ਰੂਪ ਦੇ ਵਿੱਚ ਇੱਕ ਜਾਂ ਦੂਜੇ ਢੰਗ ਨਾਲ ਦੋਵਾਂ ਪਾਸਿਆਂ ਤੋਂ ਕੋਈ ਨਾ ਕੋਈ ਸਹਾਇਤਾ ਵਾਸਤੇ ਜ਼ਰੂਰੀ ਸਮਝਿਆ ਗਿਆ। ਉਹਨਾਂ ਨੂੰ ਪਤਾ ਹੋ ਸਕਦਾ, ਬਾਕੀ ਆਮ ਲੋਕਾਂ ਨੂੰ ਜਾਂ ਸਿੱਖਾਂ ਵਿੱਚੋਂ ਵੀ ਆਮ ਸਿੱਖਾਂ ਨੂੰ ਇਹਦੇ ਬਾਰੇ ਬਹੁਤਾ ਕੁਝ ਪਤਾ ਨਹੀਂ। ਜਦੋਂ ਤੋਂ ਪੰਜਾਬ ਵਿਧਾਨ ਸਭਾ ਨੇ ਕਾਨੂੰਨ ਪਾਸ ਕੀਤਾ, ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ, ਸ਼ਾਇਦ ਉਹਦਾ ਪੂਰਾ ਨਾਂ ਲੈਣ ਲੱਗਿਆ ਇੱਕ ਦੋ ਲਫ਼ਜ਼ਾਂ ਦਾ ਅੱਗਾ ਪਿੱਛਾ ਹੋ ਗਿਆ, ਉਹਦੀ ਮੈਂ ਖਿਮਾ ਚਾਹੁੰਦਾ। ਉਹ ਪਾਸ ਕਰਨ ਤੋਂ ਪਹਿਲਾਂ ਵੀ ਬੜੀ ਕਿਸਮ ਦੇ ਮਤਭੇਦ ਵਾਦ ਵਿਵਾਦ ਸਾਹਮਣੇ ਆਏ ਸੀ। ਜਦੋਂ ਉਹਨੂੰ ਪਾਸ ਕੀਤਾ ਗਿਆ, ਉਹਦੇ ਤੋਂ ਬਾਅਦ ਵੀ ਮਤਭੇਦ ਵੱਧ ਗਏ। ਪਹਿਲਾਂ ਮਤਭੇਦ ਇਹ ਸਨ ਕਿ ਦੂਸਰੇ ਧਰਮਾਂ ਵਿੱਚੋਂ ਵੀ ਕੁਛ ਇਹੋ ਜਿਹੀਆਂ ਆਵਾਜ਼ਾਂ ਉੱਠੀਆਂ ਕਿ ਸਾਡੇ ਧਰਮ ਗ੍ਰੰਥਾਂ ਬਾਰੇ ਵੀ ਇਹ ਕਾਨੂੰਨ ਨਾਲ ਪਾਸ ਕੀਤਾ ਜਾਵੇ। ਪੰਜਾਬ ਸਰਕਾਰ ਨੇ, ਪੰਜਾਬ ਵਿਧਾਨ ਸਭਾ ਨੇ ਇਹ ਗੱਲ ਨਹੀਂ ਮੰਨੀ। ਉਹਨੇ ਆਪਣਾ ਐਕਟ ਪਾਸ ਕਰਨਾ ਸੀ, ਕਰਤਾ। ਉਹਦੇ ਬਾਅਦ ਵਾਦ ਵਾਦ ਇਹ ਛਿੜਕਿਆ ਕਿ ਇਸ ਮਾਮਲੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ ਰਾਏ ਕਿਉਂ ਨਹੀਂ ਲਈ ਗਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸ਼ਾਮਿਲ ਕਿਉਂ ਨਹੀਂ ਕੀਤਾ ਗਿਆ, ਅਤੇ ਇਹਦੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਹ ਆਵਾਜ਼ ਚੁੱਕੀ ਗਈ ਕਿ ਇਹਦੇ ਵਿੱਚ ਕਈ ਗੱਲਾਂ ਇਹੋ ਜਿਹੀਆਂ ਜਿਹੜੀਆਂ ਪ੍ਰਵਾਨ ਨਹੀਂ ਹੋ ਸਕਦੀਆਂ, ਉਹਨਾਂ ਨੂੰ ਸੋਧੋ। ਇਹ ਵੀ ਆਖਿਆ ਗਿਆ ਕਿ ਇਹਦੇ ਰਾਹੀਂ ਕਾਨੂੰਨ ਦਾ ਦਖਲ ਜਿਹੜਾ ਧਾਰਮਿਕ ਸੰਸਥਾਵਾਂ 'ਚ ਦੇਣ ਦਾ ਯਤਨ ਕੀਤਾ ਜਾ ਰਿਹਾ, ਇਹਦੇ ਦਰਮਿਆਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਜਿਹੜੇ ਗਾਇਬ ਹੋ ਗਏ ਸੀ, ਜਿਨ੍ਹਾਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਵਾਰੀ ਇੱਕ ਕਮੇਟੀ ਬਣੀ, ਕਮੇਟੀ ਦੀ ਪੜਤਾਲੀਆ ਰਿਪੋਰਟ ਆਈ, ਰਿਪੋਰਟ ਦੇ ਆਧਾਰ 'ਤੇ ਬੜੇ ਹੁਕਮ ਕੀਤੇ ਗਏ, ਅਤੇ ਫਿਰ ਜਿਨ੍ਹਾਂ ਨੇ ਹੁਕਮ ਕੀਤਾ ਸੀ ਉਹੋ ਜਥੇਦਾਰ ਸਾਹਿਬ ਬਾਅਦ 'ਚ ਇੱਥੇ ਆ ਗਏ ਕਿ ਸਰੂਪ 'ਤੇ ਕੋਈ ਗਾਇਬ ਹੀ ਨਹੀਂ ਹੋਇਆ। ਫਿਰ ਉਦੋਂ ਬਾਅਦ ਅਕਾਲੀ ਰਾਜਨੀਤੀ 'ਚ ਭੁਚਾਲੀ ਘਟਨਾਵਾਂ ਹੋਈਆਂ। ਅੱਜ ਸਵੇਰੇ ਅਚਾਨਕ ਇੱਕ ਅੰਗਰੇਜ਼ੀ ਦੀ ਰਿਪੋਰਟ ਸਾਹਮਣੇ ਆਈ, ਜਿਹਦੇ ਵਿੱਚ ਇਹ ਵੇਰਵੇ ਦਿੱਤੇ ਗਏ ਨੇ ਕਿ ਇੱਕ ਫੋਰੈਂਸਿਕ ਲੈਬੋਰੇਟਰੀ ਨੇ ਰਿਪੋਰਟ ਦਿੱਤੀ ਹੈ ਜਿਹੜੀ ਵਿਵਾਦਿਤ ਵੀਡੀਓ ਆ।
1: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਹੈ ਕਿ ਕਿਤੇ ਉਹ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
2: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
0: ਉਹ ਕੋਈ AI ਜਨਰੇਟਡ ਨਹੀਂ, ਉਹ ਕੋਈ ਐਡਿਟ ਨਹੀਂ ਕੀਤੀ ਗਈ। ਇਹਦੇ ਉੱਤੇ ਉਸੇ ਵੇਲੇ ਆਮ ਆਦਮੀ ਪਾਰਟੀ ਦੇ ਸਪੋਕਸ ਪਰਸਨ ਨੇ ਇਹ ਕਹਿਤਾ ਕਿ ਰਿਪੋਰਟ 'ਚ ਇਹ ਤੇ ਕਿਤੇ ਹੈਗਾ ਹੀ ਨਹੀਂ ਕਿ ਉਹ ਬੰਦਾ ਜਿਹਦੇ ਬਾਰੇ ਰਿਪੋਰਟ ਹੈ ਉਹ ਭਗਵੰਤ ਮਾਨ ਹੀ ਹੈ। ਅਜੇ ਅਸੀਂ ਉਹਦੀਆਂ ਗੱਲਾਂ ਕਰਦੇ ਸਾਂ ਤੇ ਉਹ ਤੋਂ ਥੋੜ੍ਹੀ ਦੇਰ ਬਾਅਦ ਇਹ ਵੀਡੀਓ ਆ ਗਈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਹੁਕਮ ਜਾਰੀ ਕਰ ਦਿੱਤਾ ਗਿਆ। ਅੱਜ ਸਵੇਰ ਤੋਂ ਰਿਪੋਰਟਾਂ ਤੇ ਖਬਰਾਂ ਪੁਣ ਪੁਣ ਕੇ, ਛਣ ਛਣ ਕੇ ਹਿੱਸਿਆਂ 'ਚ ਸਾਡੇ ਕੋਲ ਪਹੁੰਚਦੀਆਂ ਰਹੀਆਂ ਤੇ ਅਜੇ ਤੱਕ ਪਹੁੰਚਣੀਆਂ ਜਾਰੀ ਨੇ। ਸਾਰੀਆਂ ਰਿਪੋਰਟਾਂ ਸਾਡੇ ਕੋਲ ਨਹੀਂ, ਮੈਂ ਮੋਟੀ ਮੋਟੀ ਗੱਲ ਕਰ ਦਿੱਤੀ ਹੈ। ਗੱਲਾਂ 'ਚੋਂ ਗੱਲ ਇਹ ਵੀ ਹੈ ਕਿ ਜਿਹੜੀ ਰਿਪੋਰਟ ਸਵੇਰੇ ਜਾਰੀ ਕੀਤੀ ਗਈ ਉਹ ਰਿਪੋਰਟ 7 ਨੰਬਰ ਪੈਰੇ ਤੋਂ ਸ਼ੁਰੂ ਹੁੰਦੀ, ਪਹਿਲੇ 6 ਪੈਰੇ ਕੀ ਨੇ। ਇਸ ਕਰਕੇ ਮੈਂ ਅਜੇ ਇਹਦੇ 'ਤੇ ਕੋਈ ਖੁੱਲ੍ਹੀ ਟਿੱਪਣੀ ਜਾਂ ਆਪਣੀ ਰਾਏ ਨਹੀਂ ਦੇ ਰਿਹਾ। ਮੈਂ ਸਮਝਦਾ ਕਿ ਸਾਨੂੰ ਅਜੇ ਇੱਕ ਦਿਨ ਹੋਰ ਲਾ ਕੇ ਸਾਰੇ ਵੇਰਵਿਆਂ ਦੀ ਉਡੀਕ ਕਰਨੀ ਪਊ
3: ਜੀ,
0: ਉਹਦੇ ਬਾਅਦ ਕੁਛ ਕਿਹਾ ਜਾ ਸਕਦਾ। ਉਹਨਾਂ ਚਿਰ ਤੱਕ ਅਜੇ ਕਹਿਣਾ ਕਾਲ ਕਦਮੀ ਹੋਵੇਗੀ, ਅਸੀਂ ਥੋੜਾ ਜਿਹਾ ਇੰਤਜ਼ਾਰ ਕਰਾਂਗੇ
3: ਜੀ। ਪੰਨੂ ਸਾਹਿਬ, ਅਗਲੀ ਗੱਲ ਕਰਦੇ ਹਾਂ ਰਾਮ ਮੰਦਰ ਦੀ। ਘਪਲੇ ਦਾ ਜ਼ਿਕਰ ਅਸੀਂ ਇੱਕ ਦਿਨ ਪ੍ਰੋਗਰਾਮ ਦੇ ਵਿੱਚ ਕੀਤਾ ਸੀ, ਪਰ ਹੁਣ ਖਬਰਾਂ ਆਈਆਂ ਕਿ ਘਪਲਾ ਛੋਟਾ ਨਹੀਂ, ਬਹੁਤ ਵੱਡਾ, 200 ਕਰੋੜ ਦਾ ਕੋਈ ਕਹਿ ਰਿਹਾ, ਕੋਈ ਕਹਿੰਦਾ 700 ਕਰੋੜ ਤੱਕ ਗੱਲ ਜਾ ਸਕਦੀ ਹੈ। ਬਹੁਤ ਸਾਰੇ ਕਰਮਚਾਰੀ ਜਿਹੜੇ ਸਧਾਰਨ ਜੇ ਹੁੰਦੇ ਸੀ ਕਰੋੜਾਪਤੀ ਬਣ ਗਏ ਹੈ। ਇਸ ਖਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ, ਸੱਚ ਕੀ ਹੋ ਸਕਦਾ?
0: ਦੇਖੋ, ਭਗਵਾਨ ਰਾਮ ਦਾ ਜਨਮ ਸਥਾਨ, ਜਦੋਂ ਰਾਮ ਮੰਦਰ ਬਣਨਾ ਸ਼ੁਰੂ ਹੋਇਆ, ਘਪਲਿਆਂ ਦੀਆਂ ਰਿਪੋਰਟਾਂ ਤੇ ਉਦੋਂ ਹੀ ਆਉਣ ਲੱਗ ਪਈਆਂ
3: ਜੀ।
0: ਇਹ ਆਈਆਂ ਸੀ ਕਿ ਉਸ ਪ੍ਰਬੰਧ ਨਾਲ ਜੁੜੇ ਹੋਏ ਕੁਛ ਲੋਕਾਂ ਨੇ ਜ਼ਮੀਨਾਂ ਬਹੁਤ ਸਸਤੀਆਂ ਖਰੀਦ ਕੇ ਤੇ ਰਾਮ ਜਨਮ ਭੂਮੀ ਟਰੱਸਟ ਜਿਹੜਾ ਉਹਨੂੰ ਬਹੁਤ ਮਹਿੰਗੇ ਭਾਅ ਵੇਚੀਆਂ ਨੇ, ਔਰ ਵੇਚ ਕੇ ਉਹਨਾਂ ਚੋਂ ਮੋਟੀ ਕਮਾਈ ਕੀਤੀ ਗਈ ਹੈ। ਫਿਰ ਉੱਥੋਂ ਕੱਟੇ ਜਾਂਦੇ ਜਾਅਲੀ ਚੈੱਕਾਂ ਦਾ ਮਾਮਲਾ ਤੇ ਬੈਂਕ ਵੱਲੋਂ ਚੈੱਕ ਰੋਕਣ ਦਾ ਮਾਮਲਾ ਵੀ ਚਰਚਾ 'ਚ ਰਿਹਾ ਸੀ। ਉਦੋਂ ਬਾਅਦ ਇੱਕਾ ਦੁੱਕਾ ਵਿਵਾਦ ਉੱਠਦੇ ਰਹੇ ਸੀ, ਵੱਡਾ ਵਿਵਾਦ ਕੋਈ ਨਹੀਂ ਸੁੱਟ। ਆ ਪਿਛਲੇ ਦਿਨੀ ਅਚਾਨਕ ਇਹ ਰੌਲਾ ਪੈ ਗਿਆ ਕਿ ਭਗਵਾਨ ਰਾਮ ਦੇ ਮੰਦਰ ਵਿੱਚ ਜਿਹੜੀ ਗੋਲਕ ਗਿਣੀ ਜਾਂਦੀ ਆ ਉਹਦੇ ਚੋਂ ਚੋਰੀ ਹੁੰਦੀ ਆ, ਤੇ ਕੁਝ ਗਿਣਤੀ ਦੇ ਬੰਦੇ ਇਸ ਸਕੈਮਾਂ ਉੱਤੇ ਲੱਗੇ ਨੇ ਕਿ ਉਹ ਚੋਰੀ ਕਰਦੇ ਨੇ। ਇੱਕ ਬੰਦਾ ਜਿਹੜਾ ਬਿਲਕੁਲ ਸਧਾਰਨ ਸੀ, ਅਚਾਨਕ ਮਹਿੰਗੀਆਂ ਕਾਰਾਂ ਲੈਣ ਲੱਗ ਪਿਆ, ਵੱਡਾ ਮਕਾਨ ਬਣਾਉਣ ਲੱਗ ਪਿਆ, ਕੋਈ ਪੈਸਾ ਹੀ ਪਤਾ ਨਹੀਂ ਕਿੱਥੋਂ ਆ ਗਿਆ। ਉਹ ਗੋਲਕ ਦੀ ਗਿਣਤੀ ਦੇ ਕੰਮ ਨਾਲ ਸੰਬੰਧਿਤ ਸੀ। ਫਿਰ ਉਹਨੇ ਆਪਣੇ ਘਰ ਭਗਵਤ ਕਥਾ ਕਰਾਈ ਤੇ ਭਗਵਤ ਕਥਾ ਦਾ ਇੰਨਾ ਜਲੌ ਰੱਖਿਆ ਕਿ ਖੁੱਲਾ ਪੈਸਾ ਖਰਚ ਕੀਤਾ ਉਸ ਕਥਾ ਸਮਾਗਮ ਦੇ ਵਿੱਚ। ਜਿਹੜੀਆਂ ਔਰਤਾਂ ਆਈਆਂ ਉਹਨਾਂ ਨੂੰ ਸਾੜੀਆਂ ਵੰਡੀਆਂ ਗਈਆਂ। ਰੌਲਾ ਪੈ ਗਿਆ ਕਿ ਇਹ ਏਡਾ ਦਾਨੀ ਪੁਰਸ਼ ਕਿੱਥੋਂ ਹੋ ਗਿਆ, ਇਹਦੇ ਕੋਲ ਏਡਾ ਕਾਰੂ ਦਾ ਖਜ਼ਾਨਾ ਕਿੱਥੋਂ ਆ ਗਿਆ ਕਿ ਅੰਨੇ ਵਾਹ ਪੈਸਾ ਵੰਡੀ ਜਾ ਰਿਹਾ। ਉਹਦੀ ਸ਼ਿਕਾਇਤ ਪਹੁੰਚ ਗਈ, ਜਦੋਂ ਮੰਦਰ ਟਰੱਸਟ ਕੋਲ ਵੀ ਸ਼ਿਕਾਇਤ ਪਹੁੰਚ ਗਈ, ਸਰਕਾਰ ਕੋਲ ਵੀ ਪਹੁੰਚ ਗਈ, ਫਿਰ ਪੜਤਾਲ ਸ਼ੁਰੂ ਹੋਈ। ਉਹਦੇ ਕੋਲੋਂ ਚੋਖੀ ਮਾਇਆ ਮਿਲ ਗਈ, ਉਹਦੇ ਖਾਤੇ ਮਿਲ ਗਏ, ਉਹਦੀਆਂ ਜਾਇਦਾਦਾਂ ਲੱਭ ਗਈਆਂ। ਫਿਰ ਪਤਾ ਲੱਗਾ ਕਿ ਉਹਨੇ ਆਪਣਾ ਭਤੀਜਾ ਵੀ ਇਸ ਕੰਮ ਵਿੱਚ ਸ਼ਾਮਿਲ ਕੀਤਾ ਸੀ ਤੇ ਇੱਕ ਵੱਡੇ ਪ੍ਰਬੰਧਕ ਦਾ ਭਤੀਜਾ ਵੀ ਨਾਲ ਸ਼ਾਮਿਲ ਕੀਤਾ ਸੀ ਤੇ ਰਲ ਕੇ ਚੋਰੀ ਕਰਦੇ ਸੀ। ਜਦੋਂ ਉਹਨਾਂ ਤੱਕ ਪੜਤਾਲ ਸ਼ੁਰੂ ਹੋਈ ਤੇ ਫਿਰ ਇਹ ਪਤਾ ਲੱਗਾ, ਇਹ ਗੋਲਕ ਚੋਰਾਂ ਦੇ ਵਿੱਚ ਇੱਕ ਚੋਰ ਇਹੋ ਜਿਹਾ ਸੀ ਜਿਹਨੇ ਗਾਵਾਂ ਦਾ ਗੋਹਾ ਜਿੱਥੇ ਰੱਖਿਆ, ਜਿੱਦਾਂ ਰੂੜੀ ਦਾ ਢੇਰ ਆ, ਉਸ ਗੋਹੇ ਦੇ ਵਿਚਾਲੇ ਲੱਖਾਂ ਰੁਪਈਆ ਗੋਹੇ 'ਚ ਦੱਬ ਕੇ ਰੱਖਿਆ ਹੋਇਆ ਸੀ, ਉਹ ਫੜਿਆ ਗਿਆ। ਹੁਣ ਕਹਿੰਦੇ ਆ, ਕੋਈ ਕਹਿੰਦਾ ਘਪਲਾ 100 ਕਰੋੜ ਦਾ, ਕੋਈ 200 ਕਰੋੜ ਦਾ, ਕੋਈ 300 ਕਰੋੜ ਤੱਕ ਜਾਂਦਾ ਪਿਆ।
4: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ 3 ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
0: ਏਡਾ ਏਡਾ ਵੱਡਾ ਘਪਲਾ ਜਿਹੜਾ ਜਾ ਰਿਹਾ
3: ਜੀ,
0: ਉਹਦੇ ਤੋਂ ਬਾਅਦ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਜੀ ਨੇ ਕਹਿ ਦਿੱਤਾ ਕਿ ਅਸੀਂ ਇਹਦੀ ਵਿਸ਼ੇਸ਼ ਜਾਂਚ ਟੀਮ SIT ਬਣਾ ਕੇ ਪੜਤਾਲ ਕਰਾਵਾਂਗੇ। SIT ਬਲਕਿ ਬਣਾ ਦਿੱਤੀ ਗਈ ਆ, ਜਿਹੜੀ ਇਹਦੀ ਸਾਰੇ ਕੁਛ ਦੀ ਪੜਤਾਲ ਕਰੇਗੀ। ਉਹ ਪੜਤਾਲ ਕਰਕੇ ਤੇ ਫਿਰ ਇਹ ਫੈਸਲਾ ਕੀਤਾ ਜਾਵੇਗਾ ਕਿ ਕੌਣ ਚੋਰ ਆ, ਕੌਣ ਨਹੀਂ, ਕਿੱਥੇ ਮਘੋਰੇ ਆ, ਜਿੱਥੋਂ ਚੋਰੀਆਂ ਹੁੰਦੀਆਂ ਨੇ। ਪਰ ਇਹ ਗੱਲ ਤਾਂ ਪੱਕੀ ਹੋ ਗਈ ਹੈ, ਲਗਭਗ ਸਾਰੇ ਪਾਸੇ ਸਹਿਮਤੀ ਹੈ ਕਿ ਭਗਵਾਨ ਰਾਮ ਦਾ ਜਨਮ ਸਥਾਨ ਜਿਹੜਾ ਇੰਨੀਆਂ ਕਾਨੂੰਨੀ ਲੜਾਈਆਂ ਤੋਂ ਬਾਅਦ
3: ਜੀ
0: ਬਣਾਇਆ ਗਿਆ ਸੀ, ਉੱਥੇ ਇਸ ਵੇਲੇ ਚੋਰਾਂ ਦੀ ਧਾੜ ਘੁਸਪੈਠ ਕਰ ਗਈ ਆ। ਉੱਥੇ ਸਾਰੇ ਪ੍ਰਬੰਧਕ ਮਾੜੇ ਨਹੀਂ ਹੋ ਸਕਦੇ, ਪਰ ਚੋਰ ਉਹਨਾਂ 'ਚ ਜਾ ਵੜੇ, ਉਹਨਾਂ ਬਾਰੇ ਜੇ ਕੋਈ ਪੜਤਾਲ ਹੁੰਦੀ ਹੈ ਲੋਕ ਸਵਾਗਤ ਕਰਨਗੇ।
3: ਪੰਨੂ ਸਾਹਿਬ, ਅਗਲੀ ਗੱਲ ਕਰਦੇ ਹਾਂ ਭਾਖੜਾ ਡੈਮ ਨਾਲ ਸੰਬੰਧਿਤ। ਕਈ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਚਰਚਾ ਚੱਲਦੀਆਂ ਕਿ ਭਾਖੜਾ ਡੈਮ ਚੋਂ ਪਾਣੀ ਛੱਡਣ ਦੀ ਤਿਆਰੀ ਕੀਤੀ ਜਾ ਰਹੀ ਹੈ, ਕੋਈ ਕਹਿੰਦਾ ਸਤਲੁਜ ਦਰਿਆ 'ਚ ਪਾਣੀ ਛੱਡ ਦੇਣਾ। ਇਹ ਅਫਵਾਹਾਂ ਨੇ ਜਾਂ ਵਾਕਈ ਇਸ ਤਰ੍ਹਾਂ ਦੀ ਕੋਈ ਗੱਲ ਹੈ? ਲੋਕ ਜ਼ਰੂਰ ਜਾਣਨਾ ਚਾਹੁੰਗੇ ਕਿਉਂਕਿ ਮੌਸਮ ਵੀ ਤੇ ਚੱਲਦੇ ਪਏ ਜੀ।
0: ਦੇਖੋ, ਪਾਣੀ ਛੱਡਣਾ ਇਹ ਕੋਈ ਅਫਵਾਹਾਂ ਨਹੀਂ, ਪਾਣੀ ਅੱਗੇ ਵੀ ਛੱਡਿਆ ਜਾਂਦਾ, ਹੁਣ ਵੀ ਛੱਡਿਆ ਜਾ ਸਕਦਾ
3: ਜੀ।
0: ਲੋੜ ਪੈਣ ਤੇ ਕਦੋਂ ਛੱਡਣਾ ਕਦੋਂ ਨਹੀਂ ਛੱਡਣਾ ਹਮੇਸ਼ਾ ਮੈਨੇਜਮੈਂਟ ਫੈਸਲਾ ਕਰਦੀ ਆ, ਸੂਬਿਆਂ ਦੀਆਂ ਸਰਕਾਰਾਂ ਨੂੰ ਦੱਸਦੀ ਆ ਕਈ ਵਾਰੀ ਇੰਨੀ ਕਾਹਲੀ ਹੁੰਦੀ ਕਿ ਕਾਹਲੀ ਕਾਹਲੀ ਚ ਦੱਸਿਆ ਜਾਂਦਾ, ਨਾ ਦੱਸੇ ਵਰਗਾ ਲੋਕਾਂ ਨੂੰ ਸੁਚੇਤ ਵੀ ਨਹੀਂ ਕੀਤਾ ਜਾ ਸਕਦਾ। ਰੌਲਾ ਇਸ ਤਰ੍ਹਾਂ ਦਾ ਪੈਣ ਡਿਆ ਜਿਵੇਂ ਨਾ ਡੈਮ ਨੂੰ ਖਤਰਾ ਹੋ ਗਿਆ ਹੁੰਦਾ। ਉਹ ਕੁਝ ਲੋਕ ਜਾਣ ਬੁੱਝ ਕੇ ਵੀ ਇਹੋ ਜਿਹੀ ਚਰਚਾ ਚਲਾਉਂਦੇ ਜਾਪਦੇ ਆ। ਇਹਨਾਂ ਖ਼ਬਰਾਂ ਦਾ ਮੈਨੇਜਮੈਂਟ ਨੇ ਖੰਡਨ ਕੀਤਾ। ਮੈਂ ਉਸ ਡੈਮ ਨੂੰ ਪੂਰੀ ਤਰ੍ਹਾਂ ਵੇਖਿਆ ਹੋਇਆ। ਇੱਕ ਇੰਜੀਨੀਅਰ ਮਿਸਟਰ ਸਲੋਕਮ, ਜਿਹੜਾ ਆਪ ਪੜ੍ਹਿਆ ਲਿਖਿਆ ਨਹੀਂ ਸੀ, ਕੋਈ ਇੰਜੀਨੀਅਰਿੰਗ ਦੀ ਡਿਗਰੀ ਨਹੀਂ ਸੀ, ਪਰ ਅਮਰੀਕਾ 'ਚ ਬਹੁਤ ਸਾਰੇ ਡੈਮ ਬਣਾ ਚੁੱਕਾ ਸੀ, ਜਿਹਦੇ ਕੋਲ ਯੋਗਤਾ ਸੀ, ਤਜਰਬਾ ਸੀ, ਉਹਨੇ ਡੈਮ ਬਣਾਇਆ। ਇਸ ਡੈਮ ਨੂੰ ਬਣਾਉਣ ਲੱਗਿਆ ਉਹਦੀ ਯੋਗਤਾ ਦਾ ਹੁਨਰ ਵੇਖੋ ਕਿ ਇਹਦੇ ਵਿੱਚੇ ਵਿੱਚ 44 ਸੁਰੰਗਾਂ ਨੇ, ਵਿੱਚੇ ਵਿੱਚ ਪਹਾੜਾਂ ਤੱਕ ਜਾਂਦੀਆਂ, 4 ਫੁੱਟ ਚੌੜੀਆਂ, 6 ਫੁੱਟ ਉੱਚੀਆਂ, ਕੋਈ ਵੱਧ ਘੱਟ। ਇਸ ਕਰਕੇ ਕਿ ਨਾਲ ਦੀ ਨਾਲ ਪਹਾੜਾਂ ਦੇ ਵਿੱਚ ਸਲਾਬ ਜਿਹੜੀ ਆ ਮੋਇਸਚਰ ਉਹਦਾ ਪੱਧਰ ਮਿਣਿਆ ਜਾ ਸਕੇ ਤਾਂ ਕਿ ਡੈਮ ਨੂੰ ਕੋਈ ਖਤਰਾ ਨਾ ਹੋਵੇ। ਸਾਰੇ ਬਾਹਰ ਕਹਿੰਦੇ ਆ ਕਿ ਡੈਮ ਨੂੰ ਕੋਈ ਖਤਰਾ ਨਹੀਂ, ਪਰ ਥੱਲੇ ਕੁਝ ਇਸ ਤਰ੍ਹਾਂ ਦੇ ਅਫਵਾਹਾਂ ਫੈਲਾਉਣ ਵਾਲੇ ਲੋਕ ਹੈ ਜਿਹੜੇ ਹਮੇਸ਼ਾ ਹੀ ਇਹੋ ਜਿਹੇ ਮੌਕਿਆਂ ਤੇ ਸਰਗਰਮ ਰਹਿੰਦੇ ਹੋ, ਇੱਦਾਂ ਦੀਆਂ ਗੱਲਾਂ ਫੈਲਾਉਂਦੇ ਪਏ। ਇਹਨਾਂ ਗੱਲਾਂ 'ਚ ਕੋਈ ਸੱਚਾਈ ਨਹੀਂ। ਭਾਖੜਾ ਡੈਮ ਬਹੁਤ ਮਜ਼ਬੂਤ ਹੈ ਔਰ ਅਸੀਂ ਸੁੱਖ ਮੰਗਾਂਗੇ ਕਿ ਪੰਜਾਬ ਦੀ ਤੇ ਸਮੁੱਚੇ ਦੇਸ਼ ਤੇ ਸਮਾਜ ਦੀ ਸੇਵਾ ਕਰਦਾ ਰਹੇ। ਇਹਨਾਂ ਅਫਵਾਹਾਂ ਦੇ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ।
3: ਪੰਨੂ ਸਾਹਿਬ, ਗੱਲ ਕਰਦੇ ਹਾਂ ਤ੍ਰਿਣਮੂਲ ਕਾਂਗਰਸ ਦੇ 20 ਪਾਰਲੀਮੈਂਟ ਮੈਂਬਰਾਂ ਦੀ ਜਿਹੜੇ ਛੱਡ ਕੇ NCPI ਪਾਰਟੀ ਵਿੱਚ ਸ਼ਾਮਲ ਹੋ ਗਏ ਆ। ਕਹਿੰਦੇ 3 ਸਾਲ ਪਹਿਲਾਂ ਪਾਰਟੀ ਬਣੀ ਉਹ 'ਚ ਸ਼ਾਮਲ ਹੋਏ ਆ, ਇਹਦਾ ਕਾਰਨ ਕੀ ਮੰਨਦੇ ਹੋ ਪੰਨੂ ਸਾਹਿਬ?
0: ਉਹ ਜਿਹੜੀ ਪਾਰਟੀ ਬਣੀ ਸੀ ਹੁਣ ਤੱਕ ਉਹਨਾਂ ਨੇ ਕਿੰਨੀਆਂ ਸੀਟਾਂ ਜਿੱਤੀਆਂ ਰਿਕਾਰਡ ਕੋਈ ਨਹੀਂ ਲੱਭਦਾ ਪਿਆ। ਇੱਕ ਸੂਬੇ ਦੇ ਵਿੱਚ ਉਹਨਾਂ ਨੇ 7 ਸੀਟਾਂ ਤੇ ਕਾਗਜ਼ ਭਰੇ, 4 ਸੀਟਾਂ ਤੇ ਰੱਦ ਹੋ ਗਏ, 3 ਸੀਟਾਂ ਤੇ ਚੋਣ ਲੜੀ, ਗਿਣਵੀਆਂ ਚੁਣਵੀਆਂ ਵੋਟਾਂ ਪਈਆਂ। ਕੱਲ੍ਹ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਉਸ ਪਾਰਟੀ 'ਚ ਸ਼ਾਮਲ ਹੋ ਜਾਣਾ। ਉਸ ਪਾਰਟੀ ਦੇ ਜਨਰਲ ਸੈਕਟਰੀ ਨੇ ਆਖਿਆ ਕਿ ਜਾ ਕੇ ਮੇਰੇ ਪ੍ਰਧਾਨ ਨੂੰ ਮਿਲੇ ਆ ਤੇ ਸਾਡੇ ਪ੍ਰਧਾਨ ਕੋਲੇ ਪਾਵਰਾਂ ਨਹੀਂ। ਪਾਰਟੀ ਰਜਿਸਟਰ ਮੈਂ ਕਰਾਈ, ਪਾਰਟੀ ਖੜੀ ਮੈਂ ਕੀਤੀ, ਪ੍ਰਧਾਨ ਤੇ ਬਾਅਦ 'ਚ ਆਇਆ ਤੇ ਸਾਡੇ ਪ੍ਰਧਾਨ ਦੇ ਕੋਲ ਅਧਿਕਾਰ ਨਹੀਂ ਗਏ ਕੋਈ ਵੀ ਕਿ ਕਿਸੇ ਨੂੰ ਸ਼ਾਮਲ ਕਰੇ ਤੇ ਕਿਸੇ ਨੂੰ ਕੱਢੇ, ਤੇ ਮੈਂ ਤੇ ਉਹਨੂੰ ਲੈਣ ਤੋਂ ਇਨਕਾਰ ਕਰਦਾ। ਮੈਂ ਤੇਰੇ ਨੂੰ ਆਖਿਆ ਨਹੀਂ ਤੁਸੀਂ ਆਓ ਸਾਡੇ ਸ਼ਾਮਲ ਹੋ। ਇਹਦੇ ਨਾਲ ਹਾਲਾਤ ਇੱਕਦਮ ਬਦਲ ਗਏ। ਦੂਸਰਾ ਪੱਖ ਇਹ ਸੀ ਕਿ ਜਦੋਂ ਇਹਨਾਂ ਨੇ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਜੀ ਨੂੰ ਮਿਲਣ ਵਾਸਤੇ ਜਾਣਾ ਸੀ, ਇਹਨਾਂ ਤੋਂ ਪਹਿਲਾਂ 2 MP ਦੂਸਰੇ ਧੜੇ ਜਾ ਮਿਲੇ ਤੇ ਉਹਨਾਂ ਨੇ ਜਾ ਕੇ ਸਪੀਕਰ ਸਾਹਿਬ ਨੂੰ ਆਖਿਆ ਜੀ ਪਾਰਲੀਮੈਂਟ ਮੈਂਬਰੀ ਬਾਰੇ ਆਹ ਨਿਯਮ ਹੈ ਤੇ ਤੁਸੀਂ ਇਹਨਾਂ ਨਿਯਮਾਂ ਤੋਂ ਉਲਟ ਜਾ ਕੇ ਕਿਸੇ ਨੂੰ ਵੱਖਰਾ ਧੜਾ ਪ੍ਰਵਾਨਗੀ ਨਹੀਂ ਦੇ ਸਕਦੇ। ਇਸੇ ਦੌਰਾਨ ਕਾਨੂੰਨੀ ਮਾਹਰਾਂ ਨੇ ਨੁਕਤਾ ਪੇਸ਼ ਕਰਤਾ ਕਿ ਕਿਸੇ ਧੜੇ ਨੂੰ ਵੱਖਰੀ ਪਾਰਟੀ ਦੇ ਤੌਰ ਤੇ ਮਾਨਤਾ ਦੇਣੀ ਕਿ ਨਹੀਂ ਦੇਣੀ ਇਹ ਸਪੀਕਰ ਦਾ ਕੰਮ ਨਹੀਂ, ਇਹ ਕੰਮ ਹੈ ਚੋਣ ਕਮਿਸ਼ਨ ਦਾ। ਪਾਰਟੀਆਂ ਦੀ ਮਾਨਤਾ ਰੱਖਣੀ ਕਿ ਰੱਦ ਕਰਨੀ, ਟੁੱਟ ਭੱਜ ਬਾਰੇ ਫੈਸਲਾ ਜੋ ਵੀ ਦੇਣਾ, ਨਵੀਂ ਪਾਰਟੀ ਬਣੀ ਕਿ ਨਹੀਂ ਬਣੀ, ਇਹ ਸਾਰੇ ਦਾ ਸਾਰਾ ਕੰਮ ਚੋਣ ਕਮਿਸ਼ਨ ਦਾ ਤੇ ਜਾਂ ਅਦਾਲਤ ਦਾ। ਅੱਜ ਹੁਣ ਪਤਾ ਲੱਗਾ ਕਿ ਉਹ ਸਾਰੇ ਮੈਂਬਰ ਅੱਧ ਵਿਚਾਲੇ ਨੇ, ਜੱਕੋ ਤੱਕੇ 'ਚ ਨੇ, ਉੱਧਰ ਸ਼ਾਮਲ ਹੋਈਏ ਕਿ ਨਾ ਹੋਈਏ। ਜੇ ਕੱਲ੍ਹ ਨੂੰ ਉਹ ਪਾਰਲੀਮੈਂਟ ਤੋਂ ਅਸਤੀਫੇ ਦੇ ਦੇਣ ਨਵੀਂ ਚੋਣ ਲੜ ਸਕਦੇ, ਜੇ ਉਹ ਪਾਰਲੀਮੈਂਟ ਦੀ ਮੈਂਬਰੀ ਉਹਨਾਂ ਦੀ ਰੱਦ ਹੋ ਜਾਵੇ ਕਿ ਇਹਨਾਂ ਦਲ ਬਦਲੀ ਕੀਤੀ ਹੈ, ਫਿਰ ਦਲ ਬਦਲੀ ਕਾਨੂੰਨ ਅਧੀਨ ਰੱਦ ਕਰਨ ਲੱਗਿਆ ਉਹਨਾਂ ਤੇ ਪਾਬੰਦੀ ਵੀ ਲੱਗ ਸਕਦੀ ਹੈ ਕਿ ਅਗਲੀ ਚੋਣ ਨਹੀਂ ਲੜ ਸਕਦੇ। ਕਈ ਸਮੱਸਿਆਵਾਂ ਉਹਨਾਂ ਦੇ ਸਾਹਮਣੇ ਵੀ ਆ। ਇੱਕ ਨਵੀਂ ਕਿਸਮ ਦੇ ਹਾਲਾਤ ਪੈਦਾ ਹੋ ਗਏ ਆ ਜਿਹੜੇ ਅੱਜ ਤੱਕ ਇਹੋ ਜਿਹੇ ਮਾਮਲਿਆਂ 'ਚ ਕਦੇ ਹੋਏ ਨਹੀਂ। ਇੱਥੇ ਪਾਰਟੀਆਂ ਬਣਦੀਆਂ ਰਹੀਆਂ, ਪਾਰਟੀਆਂ ਟੁੱਟਦੀਆਂ ਰਹੀਆਂ, ਅਸੀਂ ਤਾਂ ਬਹੁਤ ਵਾਰੀ ਵੇਖਿਆ।
5: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131, 204-230-4131, ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
6: 92.7 FM CKJS, We are the station that speaks your language.
7: Who will you meet today?
8: A curious monkey or a playful polar bear?
7: Maybe you'll meet a majestic tiger out for a swim.
8: You could even meet a T-Rex along a forested trail.
7: There's one place where you're sure to meet incredible animals, the Assiniboine Park Zoo.
8: Every visit is a chance to discover, connect, and make a memory together.
7: Looking for a summer adventure right here in Winnipeg?
8: You know what to do.
7: Meet me at the zoo.
8: Plan your visit now.
0: ਜਿਹੜੀ ਪਹਿਲਾਂ 1967-79 ਦੇ ਵਿੱਚ ਇੰਦਰਾ ਗਾਂਧੀ ਤੇ ਮਰਾਲ ਜੇਠ ਸਾਹਿਬ ਨਿਚਲਿੰਗ ਗੱਪਾਂ ਦੇ ਝਗੜੇ 'ਚ ਬਣੀ, ਉਹਦਾ ਤਾਂ ਸਾਨੂੰ ਪਤਾ ਨਹੀਂ ਬਹੁਤਾ। ਪਰ ਐਮਰਜੈਂਸੀ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਦੀ ਕਾਂਗਰਸ ਪਾਰਟੀ ਟੁੱਟੀ, ਟੁੱਟੀ ਕਾਹਦੀ, ਬਹੁਤੇ ਇੰਦਰਾ ਵਿਰੋਧੀ ਭਾਰੂ ਹੋ ਗਏ ਅਤੇ ਇੰਦਰਾ ਗਾਂਧੀ ਬਾਹਰ ਨਿਕਲ ਗਈ। ਉਹਨੇ ਜਾ ਕੇ ਵੱਖਰੀ ਕਾਂਗਰਸ ਆਈ ਬਣਾ ਲਈ ਆਖਿਆ ਅਤੇ ਕਾਂਗਰਸ ਇੰਡੀਆ, ਪਰ ਲੋਕ ਇਹਨੂੰ ਇੰਦਰਾ ਕਾਂਗਰਸ ਕਹਿੰਦੇ ਸੀ। ਹੌਲੀ ਹੌਲੀ ਉਹ ਭਾਰੂ ਹੋ ਗਏ ਅਤੇ ਦੂਜੇ ਪਿੱਛੇ ਰਹਿ ਗਏ, ਹੁਣ ਤੱਕ ਉਹ ਚੱਲਦੀ। ਫਿਰ ਇਹਦੇ 'ਚ ਅਸੀਂ ਉਹ ਵੀ ਦੌਰ ਵੇਖਿਆ ਜਦੋਂ 1998 ਦੇ ਵਿੱਚ ਇੱਕ ਧੜਾ ਸ਼ਰਦ ਪਵਾਰ ਅਤੇ ਪੀ ਐੱਸ ਸੰਗਵਾਂ ਦੀ ਅਗਵਾਈ 'ਚ ਨਿਕਲਿਆ ਅਤੇ ਉਹਨਾਂ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ ਐੱਨ ਸੀ ਪੀ ਬਣਾਈ ਸੀ। ਅਤੇ ਮੁੱਦਾ ਇਹ ਸੀ ਕਿ ਸੋਨੀਆ ਗਾਂਧੀ ਵਿਦੇਸ਼ੀ ਮੂਲ ਦੀ, ਅਸੀਂ ਇਹਨੂੰ ਆਪਣਾ ਲੀਡਰ ਨਹੀਂ ਮੰਨਣਾ। ਅਤੇ ਇਹਨਾਂ ਦੇ ਪੱਲੇ ਸੀਟਾਂ ਨਾ ਪਈਆਂ, ਸੀਟਾਂ ਉਹਦੀ ਪਾਰਟੀ ਨੂੰ ਵੱਧ ਆ ਗਈਆਂ, ਸਰਕਾਰ ਤਾਂ ਬਣਦੀ ਜੇ ਨਾਲ ਸ਼ਾਮਲ ਹੋਣ। ਇਹਨਾਂ ਨੂੰ ਵੀ ਕੁਝ ਤਾਂ ਮਿਲਦਾ ਸੀ ਜੇ ਕਾਂਗਰਸ ਨਾਲ ਮਿਲਣ, ਭਾਜਪਾ ਨਾਲ ਜਾਂਦੇ ਸੀ, ਅਤੇ ਪਿਛਲਾ ਸਾਰੀ ਉਮਰ ਦਾ ਰਿਕਾਰਡ ਖਰਾਬ ਹੁੰਦਾ ਸੀ। ਇਹਨਾਂ ਨੇ ਉਸੇ ਸੋਨੀਆ ਗਾਂਧੀ ਨੂੰ ਉਸ ਗੱਠਜੋੜ ਦੀ ਲੀਡਰ ਮੰਨਿਆ ਅਤੇ ਆ ਕੇ ਕੇਂਦਰ ਸਰਕਾਰ 'ਚ ਸ਼ਾਮਲ ਹੋ ਗਏ ਸੀ
3: ਜੀ।
0: ਇਹਤੋਂ ਬਾਅਦ ਅਸੀਂ ਸ਼ਿਵ ਸੈਨਾ ਦੇ ਦੋ ਧੜੇ ਵੀ ਟੁੱਟਦੇ ਭੱਜਦੇ ਵੇਖੇ, ਕਈ ਹੋਰ ਥਾਵਾਂ 'ਤੇ ਵੀ। ਪਰ ਜਿੱਥੇ ਵੀ ਕਿਤੇ ਹੋਵੇ ਇੱਕ ਕਿਸੇ ਬੰਦੇ ਬਾਰੇ ਫੈਸਲਾ ਕਰ ਸਕਦਾ ਕਿ ਉਹਨੇ ਦਲ ਬਦਲੀ ਕੀਤੀ, ਠੀਕ ਕੀਤੀ ਹੈ ਕਿ ਗਲਤ ਕੀਤੀ ਹੈ, ਪਰ ਸਪੀਕਰ ਕਿਸੇ ਪਾਰਟੀ ਦੀ ਮਾਨਤਾ ਬਾਰੇ ਫੈਸਲਾ ਨਹੀਂ ਦੇ ਸਕਦਾ ਕਿ ਦੋ ਪਾਰਟੀਆਂ ਜਾਂ ਦੋ ਧੜਿਆਂ 'ਚੋਂ ਅਸਲ ਧੜਾ ਆ ਅਤੇ ਦੂਜਾ ਧੜਾ ਅਸਲ ਨਹੀਂ। ਇਹ ਫੈਸਲਾ ਕਾਨੂੰਨੀ ਹੈ, ਕਾਨੂੰਨ ਦੀ ਅਦਾਲਤ ਵਿੱਚ ਜਾਵੇਗਾ ਜਾਂ ਚੋਣ ਕਮਿਸ਼ਨ ਕੋਲ ਜਾਵੇਗਾ, ਹੋਰ ਕਿਸੇ ਥਾਂ 'ਤੇ ਨਹੀਂ ਹੋ ਸਕਦਾ।
3: ਪੰਸਾ, ਅਮਰੀਕਾ, ਇਰਾਨ, ਇਜ਼ਰਾਈਲ ਦੀ ਗੱਲ ਕਰੀਏ ਤਾਂ ਜੰਗ ਸਮਾਪਤ ਹੁੰਦੀ ਦਿਖਾਈ ਦੇ ਰਹੀ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ 19 ਜੂਨ ਨੂੰ ਦਸਤਖਤ ਕਰ ਦੇਣੇ ਆ। ਤੁਹਾਨੂੰ ਲੱਗਦਾ ਕਿ ਹਾਲਾਤ ਇੱਥੇ ਠੀਕ ਹੋ ਜਾਣਗੇ ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਵੱਡਾ ਮੁੱਦਾ ਬਣਿਆ ਜੀ?
0: ਹੋ ਵੀ ਸਕਦੇ ਆ, ਨਹੀਂ ਵੀ। ਰਾਸ਼ਟਰਪਤੀ ਡੋਨਲਡ ਟਰੰਪ ਕਿਹੜੇ ਕਿਹੜੇ ਸੋਚ ਸੋਚ ਕੇ ਕੰਮ ਕਰਦਾ, ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਂਦਾ, ਤੇ ਅਮਰੀਕਾ ਦੇ ਲੋਕਾਂ ਵਿੱਚ ਵੀ ਉਹਦੇ ਬਾਰੇ 100 ਨਾਰਾਜ਼ਗੀਆਂ ਨੇ। ਅੱਜ ਤੱਕ ਕਿਸੇ ਅਮਰੀਕਨ ਰਾਸ਼ਟਰਪਤੀ ਨੇ ਕਰੰਸੀ ਨੋਟਾਂ ਦੇ ਉੱਤੇ ਜਿਉਂਦੇ ਜੀ ਰਾਸ਼ਟਰਪਤੀ ਹੁੰਦਿਆਂ ਆਪਣੀ ਫੋਟੋ ਛਪਾਈ ਹੋਵੇ, ਹੁਣ ਤੱਕ ਤਾਂ ਸੁਣਿਆ ਨਹੀਂ ਸੀ।
9: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ, ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
0: ਇਹਨੇ ਤਾਂ ਕਰੰਸੀ ਨੋਟਾਂ ਦੇ ਉੱਤੇ ਵੀ ਆਪਣੀ ਫੋਟੋ ਛਪਾਤੀ। ਫਿਰ ਜਿਹੜਾ ਕੈਨੇਡੀ ਸੈਂਟਰ ਸੀ, ਸਾਬਕਾ ਰਾਸ਼ਟਰਪਤੀ ਜਿਹਦਾ ਕਤਲ ਕੀਤਾ ਗਿਆ ਸੀ ਉਹਦੀ ਯਾਦਗਾਰ ਦੇ ਤੌਰ ਤੇ ਬਣਾਇਆ ਸੀ, ਉਸ ਕੈਨੇਡੀ ਮਿਊਜ਼ੀਅਮ ਦੇ ਵਿੱਚ ਵੀ ਕੈਨੇਡੀ ਦੇ ਨਾਲ ਆਪਣੀ ਫੋਟੋ ਲਵਾਤੀ, ਕਿਉਂਕਿ ਮੈਂ ਵੀ ਉਹਦੇ ਜਿੰਨਾ ਗ੍ਰੇਟ ਹਾਂ। ਅਦਾਲਤ ਨੇ ਹੁਕਮ ਕੀਤਾ ਕਿ ਫੋਟੋ ਲਾ ਦਿਓ, ਉਹਨੇ ਚਿਰ ਨੂੰ ਇਹ ਕੋਈ ਨਵਾਂ ਰੇੜਕਾ ਪਾ ਦੇਗਾ। ਕੋਈ ਨਾ ਕੋਈ ਕੰਮ ਤਾਂ ਇਹਨੇ ਰੋਜ਼ ਸਵੇਰੇ ਉੱਠ ਕੇ ਕਰਨੇ ਹੁੰਦੇ। ਇਸ ਜੰਗ ਦੇ ਵਿੱਚ ਵੀ ਉਹਨੇ ਜਿੰਨੀਆਂ ਤਿਕੜਵਾਂ ਲੜਾਈਆਂ, ਯੂਕਰੇਨ ਤੇ ਰੂਸ ਦੀ ਜੰਗ ਵਿੱਚ ਵੀ, ਕਦੇ ਉਹਨੇ ਆਖਿਆ ਕਿ ਰੂਸ ਦਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਮੇਰੇ ਕਹਿਣ ਤੇ ਜੰਗ ਰੋਕਣਾ ਮੰਨ ਗਿਆ, ਕਦੇ ਆਖਿਆ ਸੀ ਵਲਾਦੀਮੀਰ ਪੁਤਿਨ ਨੂੰ ਤੇ ਉਹਦੇ ਦੇਸ਼ ਰੂਸ ਨੂੰ ਸਬਕ ਸਿਖਾ ਦੇਣਗੇ, ਕਦੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਆਖਿਆ ਕਿ ਤੂੰ ਟਿਕਿਆ ਰਿਹਾ, ਤੇਰੀ ਪਿੱਠ ਤੇ ਅਮਰੀਕਾ, ਤੇ ਕਦੇ ਘਰ ਆਏ ਨੂੰ ਆਖਿਆ ਤੂੰ ਗਲਤ ਹੈ, ਤੇ ਉੱਥੋਂ ਮੀਟਿੰਗ 'ਚ ਉੱਠ ਕੇ ਤੁਰ ਗਏ ਤੇ ਅਫਸਰਾਂ ਨੂੰ ਜਾ ਕੇ ਕਹਿਤਾ ਇਹਨੂੰ ਕੋਲ ਚੱਲ ਜੇ, ਖਾਣਾ ਵੀ ਦੁਪਹਿਰ ਦਾ ਬਣਿਆ ਰਹਿ ਗਿਆ, ਉਹਨੂੰ ਲੰਚ ਵੀ ਨਹੀਂ ਸਿੱਖ ਰਿਹਾ। ਫਿਰ ਵੀ ਇਹ ਸਾਰਿਆਂ ਵਾਸਤੇ ਸੁਖਾਵੀਂ ਖਬਰ ਸੀ ਕਿ ਰਾਤੀਂ ਦੋਵਾਂ ਧਿਰਾਂ 'ਚ ਗੱਲ ਲਗਭਗ ਸਿਰੇ ਚੜ ਗਈ ਆ ਕਿ ਸਮਝੌਤਾ ਕਰ ਲਈਏ, ਲੜਾਈ 'ਚ ਕੁਝ ਨਹੀਂ ਪਿਆ। ਇਹਨਾਂ ਨੇ ਇਰਾਨ ਦੇ ਨਾਲ ਇੱਕ ਰਾਹ ਕੱਢ ਲਿਆ, ਜੇ ਨਹੀਂ ਰਾਹ ਕੱਢਦੇ ਤੇ ਨੁਕਸਾਨ ਅਮਰੀਕਾ ਦਾ ਸਿੱਧੇ ਤੌਰ 'ਤੇ ਵੀ। ਹੁਣ ਤੱਕ 50-60 ਜਹਾਜ਼ਾਂ ਨੇ ਆਪਣੇ ਡਿਗਵਾ ਲਿਆ, ਨਾਲ ਇਹਨਾਂ ਦੇ ਬੰਦੇ ਵੀ ਮਰੇ, ਦੱਸਦੇ ਭਾਵੇਂ ਨਹੀਂ, ਜੇ ਜਹਾਜ਼ ਡਿੱਗਦੇ ਆ ਤੇ ਹਰ ਵਾਰੀ ਬੰਦੇ ਬਚ ਜਾਂਦੇ ਤੇ ਔਖਾ ਹੁੰਦਾ। ਨਾਲ ਦੇ ਦੇਸ਼ਾਂ 'ਚ ਜਿੱਥੇ ਅਮਰੀਕਾ ਦੇ ਅੱਡੇ ਸੀ ਉਹਨਾਂ ਸਾਰਿਆਂ ਉੱਤੇ ਇਰਾਨ ਨੇ ਹਮਲਾਵਰੀ ਕੀਤੀ, ਹਮਲੇ ਕੀਤੇ ਆ, ਉਹ ਵੀ ਤਰ੍ਹਾਂ ਤਰ੍ਹਾਂ ਹੋਈ ਪਈ ਆ। ਸਾਰੇ ਨੂੰ ਡੋਨਲਡ ਟਰੰਪ ਨੂੰ ਕਹਿੰਦੇ ਆਪ ਤੋਂ ਪਾਸੇ ਸਾਡੇ ਬੰਦੇ ਮਰਾਉਣ ਡਿਆ, ਉਹਦਾ ਕਰਕੇ ਵੀ ਰਾਹ ਕੱਢਣਾ ਚਾਹੀਦਾ। ਪਰ ਜਿੰਨੀ ਵਾਰੀ ਰਾਹ ਕੱਢਦੇ ਆ ਉਨੀ ਵਾਰੀ ਇਸਰਾਇਲ ਦੀ ਸਰਕਾਰ ਰਸਤਾ ਕੱਟ ਜਾਂਦੀ। ਉੱਥੋਂ ਦਾ ਪ੍ਰਧਾਨ ਮੰਤਰੀ ਬੈਂਜਮਿਨ ਨੇਤਨਯਾਹੂ, ਉਹ ਤਾਂ ਖੁੱਲ੍ਹ ਕੇ ਇਰਾਨ ਦੇ ਖਿਲਾਫ਼ ਬੋਲਦਾ, ਉਹ ਤੇ ਉਹ ਕਹਿੰਦਾ ਮੈਂ ਟਿਕ ਕੇ ਨਹੀਂ ਰਹਿਣ ਦਿੰਦਾ, ਮੈਂ ਆਹ ਕਰ ਦੂ, ਮੈਂ ਉਹ ਕਰ ਦੂ, ਹਵਾ 'ਚ ਤਲਵਾਰਾਂ ਮਾਰਦਾ। ਉਹਦੇ ਬਾਰੇ ਰਾਤੀ ਫਿਰ ਡੋਨਲਡ ਟਰੰਪ ਨੇ ਕਹਿ ਦਿੱਤਾ ਕਿ ਜੇ ਮੇਰੇ ਕਹਿਣੇ 'ਚ ਨਾ ਆਇਆ, ਜੇ ਉਹਨੇ ਹਮਲਾਵਰੀ ਜਾਰੀ ਰੱਖੀ ਤੇ ਫਿਰ ਭੁਗਤੇਗਾ, ਮੈਂ ਹਮਲਾਵਰੀ ਨਹੀਂ ਮੈਂ ਕਰਨ ਦੇਣੀ, ਤੇ ਮੈਂ ਦੋਵਾਂ ਤਰ੍ਹਾਂ ਦਾ ਸਮਝੌਤਾ ਕਰਾਉਣਾ ਹੀ ਕਰਾਉਣਾ, ਇਹਦੇ ਕਰਾਉਣ ਨਾਲ ਕੀ ਹੋਊ ਜੀ, ਅਗਲੇ ਪਾਸੇ ਵਾਲਾ ਕਰਨ ਨੂੰ ਤਿਆਰ ਨਹੀਂ।
9: ਪ੍ਰਿਸਟੀਨ ਡੈਂਟਲ। ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ, ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲੇ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। ਦੋ ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2770 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444 431374444।
0: ਇਸ ਕਰਕੇ ਮੈਂ ਕਹਿੰਦਾ ਕਿ ਸਮਝੌਤਾ ਹੋ ਜਾਣਾ ਚਾਹੀਦਾ, ਪਰ ਜੇ ਨਹੀਂ ਹੁੰਦਾ ਤੇ ਸਮਝਣਾ ਚਾਹੀਦਾ ਕਿ ਡੋਨਲਡ ਟਰੰਪ ਦੀਆਂ ਆਪਣੀਆਂ ਨੀਤੀਆਂ ਵਾਰ ਵਾਰ ਜਿਹੜੇ ਪੈਂਤੜੇ ਬਦਲਣੇ, ਕਦੇ ਇੱਧਰ ਤੇ ਕਦੇ ਉੱਧਰ, ਉਹ ਪੈਂਤੜੇ ਮੁੜ ਮੁੜ ਕੇ ਬਦਲਣ ਦੇ ਚੱਕਰ ਵਿੱਚ ਕਿਸੇ ਪਾਸੇ ਗੱਲ ਨਹੀਂ ਲੱਗਦੀ ਪਈ, ਨਹੀਂ ਤੇ ਹੁਣ ਲੱਗ ਜਾਣੀ ਸੀ। ਰਾਤੀ ਵੀ ਗੱਲ ਲੱਗਦੀ ਲੱਗਦੀ ਇੱਕ ਵਾਰੀ ਜਦੋਂ ਬਿਲਕੁਲ ਜਾਪਦਿਆ ਸੀ ਸ਼ਾਇਦ ਅੱਜ ਹੀ ਦਸਖਤ ਹੋ ਜਾਣ, ਉਦੋਂ ਫਿਰ ਬੈਂਜਮਿਨ ਨੇਤਨਯਾਹੂ ਨੇ ਇਜ਼ਰਾਈਲ ਵੱਲੋਂ ਇੱਕ ਵਾਰੀ ਹੋਰ ਇਰਾਨ ਦੇ ਖਿਲਾਫ ਵੀ ਹਮਲਾ ਕਰਤਾ, ਤੇ ਇਰਾਨ ਦਾ ਇੱਕੋ ਇੱਕ ਹਮਾਇਤੀ ਦੇਸ਼ ਲਿਬਨਾਨ ਉਹਦੇ ਖਿਲਾਫ਼ ਵੀ ਫਿਰ ਕਰਤਾ। ਜਦੋਂ ਉਧਰੋਂ ਹਮਲਾਵਰੀ ਹੋਈ ਜਾਂਦੀ ਹੈ ਤੇ ਡੋਨਲਡ ਟਰੰਪ ਇਹਦਾ ਸਮਝੌਤਾ ਕਿੱਦਾਂ ਕਰਾ ਦੇਗਾ? ਉਹ ਕਹਿੰਦਾ ਮੈਂ ਸਮਝੌਤਾ ਲਾਗੂ ਵੀ ਕਰਾ ਦੇਣਾ, ਕਰਾ ਦੇਵੇ ਤੇ ਸਾਰੀ ਦੁਨੀਆਂ ਇਸ ਗੱਲ ਤੇ ਖੁਸ਼ ਹੋਵੇਗੀ ਕਿ ਡੋਨਲਡ ਟਰੰਪ ਨੇ ਹੋਰ ਕੋਈ ਚੱਜ ਦਾ ਕੰਮ ਕੀਤਾ ਹੋਵੇ ਨਾ ਕੀਤਾ ਹੋਵੇ, ਇੱਕ ਕੰਮ ਤਾਂ ਕਰ ਦਿੱਤਾ ਨਾ, ਪਰ ਜਦੋਂ ਕਰੇਗਾ ਉਦੋਂ ਮੰਨਾਂਗੇ।
3: ਪੰਨੂ ਸਾਹਿਬ, ਭਾਰਤੀ ਜਨਤਾ ਪਾਰਟੀ ਨਾਲ ਸੰਬੰਧ ਰੱਖੇ ਇੱਕ ਵਿਅਕਤੀ ਨੂੰ ਫੜਿਆ ਨਸ਼ੇ ਦੇ ਸਮੇਤ, ਕਹਿੰਦੇ ਉਹ ਲੀਗਲ ਐਡਵਾਈਜ਼ਰ ਹੈ, ਉਹਦਾ ਮੁਨਸ਼ੀ ਵੀ ਫੜਿਆ ਗਿਆ, ਇਹ ਪੂਰਾ ਮਾਮਲਾ ਕੀ ਹੈ ਜੀ?
0: ਜਿਹੜਾ ਮੁਨਸ਼ੀ ਫੜਿਆ ਗਿਆ ਉਹ ਪਹਿਲਾਂ ਵੀ ਨਸ਼ੀਲੇ ਪਦਾਰਥ ਲੈ ਕੇ ਜਾਂਦਾ ਫੜਿਆ ਗਿਆ ਸੀ, ਤੇ ਉਹਦੀ ਜ਼ਮਾਨਤ ਇਸੇ ਵਕੀਲ ਸਾਹਿਬ ਨੇ ਕਰਾਈ ਸੀ ਜਿਹੜਾ ਵਕੀਲ ਭਾਰਤੀ ਜਨਤਾ ਪਾਰਟੀ ਦਾ ਲੀਗਲ ਐਡਵਾਈਜ਼ਰ ਹੈ। ਅਖਬਾਰ ਨੇ ਲੀਗਲ ਐਡਵਾਈਜ਼ਰ ਲਿਖਿਆ, ਪਤਾ ਨਹੀਂ ਲੀਗਲ ਐਡਵਾਈਜ਼ਰ ਸੂਬਾ ਪੱਧਰ ਦਾ, ਜ਼ਿਲ੍ਹਾ ਪੱਧਰ ਦਾ ਕਿ ਇੱਕ ਤਹਿਸੀਲ ਪੱਧਰ ਦਾ ਹੀ ਆ, ਮੇਰੇ ਕੋਲ ਇਹੋ ਜਿਹੀ ਕੋਈ ਇਨਫੋਰਮੇਸ਼ਨ ਨਹੀਂ। ਇਹ ਪਤਾ ਲੱਗਾ ਕਿ ਮੋਟੇ ਕਿਸਮ ਦਾ ਨਸ਼ਾ, ਜਿਹਦੇ ਵਿੱਚ ਹੈਰੋਇਨ ਵੀ ਆ, ਆਈਸ ਵੀ ਆ, ਇਹ ਚੀਜ਼ਾਂ ਉਹਦੇ ਕੋਲ ਫੜੀਆਂ ਗਈਆਂ, ਉਹਨਾਂ ਦੀ ਤੇ ਇੱਕ ਇੱਕ ਪੁੜੀ ਵੀ ਕਰੋੜਾਂ ਦੇ ਲਾਗੇ ਪਹੁੰਚ ਜਾਂਦੀ ਹੈ। ਜੇ ਉਹਦੇ ਕੋਲ ਇਹੋ ਜਿਹਾ ਮਾਲ ਫੜਿਆ ਗਿਆ ਤੇ ਫਿਰ ਭਾਰਤੀ ਜਨਤਾ ਪਾਰਟੀ ਨੂੰ ਵੀ ਜਵਾਬ ਦੇਣਾ ਚਾਹੀਦਾ ਕਿ ਇੱਦਾਂ ਦਾ ਬੰਦਾ ਉਹਨਾਂ ਦੀ ਪਾਰਟੀ 'ਚ ਕੀ ਕਰਦਾ ਸੀ। ਪੁਲਿਸ ਨੂੰ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਤਾਂ ਕਿ ਇਹ ਜਿਹੜਾ ਬੰਦਾ ਹੈ ਜਾਂ ਇਹਦੇ ਵਰਗੇ ਹੋਰ ਆ ਉਹਨਾਂ ਨੂੰ ਕੰਨ ਹੋ ਜਾਣ ਕਿ ਕੰਮ ਚੱਲਣਾ ਨਹੀਂ।
3: ਪੰਨੂ ਸਾਹਿਬ, ਰਾਈਟ ਟੂ ਇਨਫੋਰਮੇਸ਼ਨ ਕਮਿਸ਼ਨ ਨੇ CBSE ਤੋਂ ਪੇਪਰ ਲੀਕ ਦੀ ਜਾਣਕਾਰੀ ਮੰਗੀ ਹੈ। ਵੈਸੇ ਤਾਂ ਕਈ ਦਿਨ ਦੇ ਚਰਚੇ ਹੈ ਕਿ ਸਿੱਖਿਆ ਮੰਤਰੀ ਨੂੰ ਵੀ ਅਸਤੀਫਾ ਦੇਣਾ ਚਾਹੀਦਾ, ਉਹ ਅਸਤੀਫਾ ਨਹੀਂ ਦਿੱਤ ਰਹੇ, ਤੁਸੀਂ ਇਸ ਖ਼ਬਰ ਨੂੰ ਕਿਵੇਂ ਦੇਖਦੇ ਹੋ?
0: ਸਿੱਖਿਆ ਮੰਤਰੀ ਨੇ ਸਿੱਖਿਆ ਕਿਹੋ ਜਿਹੇ ਮੌਕੇ ਤੇ ਅਸਤੀਫਾ ਨਹੀਂ ਦੇ ਦਿੰਦੇ, ਉਹਨੂੰ ਰਹਿਣ ਦਿਓ। ਗੱਲ ਤਾਂ ਇਹ ਹੈ ਕਿ ਕਿਹੜੀਆਂ ਗੱਲਾਂ ਕਰਕੇ ਪੇਪਰ ਲੀਕ ਹੈ, ਜੋ ਹੈ ਕਿੱਥੇ ਵਰਕਿੰਗ ਦੇ ਵਿੱਚ ਕੰਮ ਕਾਰ ਦੇ ਵਿੱਚ ਪ੍ਰਕਿਰਿਆ 'ਚ ਕਮਜ਼ੋਰੀਆਂ ਸੀ ਜਿਹਦਾ ਕਰਕੇ ਪੇਪਰ ਲੀਕ ਹੋ ਜਾਂਦੇ ਰਹੇ। ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਜਾ ਕੇ 17 ਸਾਲਾਂ ਦੇ ਇੱਕ ਬੱਚੇ ਨੇ ਆਖਿਆ ਕਿ ਜਦੋਂ ਨਿਯਮਾਂ 'ਚ ਲਿਖਿਆ ਸੀ ਕਿ ਇਹੋ ਜਿਹੀ ਕਿਸੇ ਕੰਪਨੀ ਨੂੰ ਕੰਮ ਨਹੀਂ ਦਿੱਤਾ ਜਾ ਸਕਦਾ ਜਿਹੜੀ ਇਹ 'ਚ ਪਹਿਲਾਂ ਦਾਗੀ ਹੋਵੇ, ਜਿਹਨੇ ਅੱਗੇ ਪੇਪਰ ਲੀਕੇਜ ਕੀਤੀ ਕਰਾਈ ਹੋਵੇ, ਗਲਤ ਕੰਮ ਕੀਤੇ ਹੋਣ, ਤੇ ਫਿਰ ਆਖਿਰਕਾਰ ਇਸ CBSE ਦੇ ਵਿੱਚ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਜਿਹੜਾ, ਇਹਦੇ ਵਿੱਚ ਕੌਣ ਬੰਦਾ ਬੈਠਾ ਜਿਹਨੇ ਉਹ ਕਲਾਜ ਚੋਂ ਕੱਟ ਦਿੱਤੀ ਜਿਹੜੀ ਧਾਰਾ ਕਹਿੰਦੀ ਸੀ ਦਾਗੀ ਕੰਪਨੀ ਨੂੰ ਕੰਮ ਨਹੀਂ ਦੇਣਾ? ਉਸ ਕੰਪਨੀ ਨੂੰ ਕੰਮ ਦੇ ਦਿੱਤਾ ਗਿਆ ਜਿਹੜੀ 2019 ਦੇ ਵਿੱਚ ਇਹੋ ਕੁਝ ਹੇਰਾਫੇਰੀ ਕਰਦਿਆਂ, ਪੇਪਰ ਲੀਕ ਕਰਦਿਆਂ ਕਰਾਉਂਦਿਆਂ ਫੜੀ ਗਈ ਤੇ ਜਿਹਦੇ ਖਿਲਾਫ਼ ਉਦੋਂ ਵੀ ਕਾਨੂੰਨੀ ਕਾਰਵਾਈ ਹੋਈ ਸੀ। ਹੁਣ ਲੋਕ ਪੁੱਛਦੇ ਸੀ, CBSE ਜਵਾਬ ਨਹੀਂ ਸੀ ਦਿੰਦੀ। ਇੱਕ ਬੰਦਾ ਰਾਈਟ ਟੂ ਇਨਫੋਰਮੇਸ਼ਨ ਕਮਿਸ਼ਨ ਕੋਲ ਚਲਾ ਗਿਆ, ਕਮਿਸ਼ਨ ਨੇ ਕਿਹਾ CBSE ਨੂੰ ਕਿ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਣਾ ਪੈਣਾ ਜਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਹੈ ਕਿ ਪੇਪਰ ਲੀਕੇਜ ਕਰਨ 'ਚ ਕਿਹੜੀ ਪ੍ਰਕਿਰਿਆ ਦੀ ਗਲਤੀ ਸੀ, ਉਹ ਇਨਫੋਰਮੇਸ਼ਨ ਇਸ ਬੰਦੇ ਨੂੰ ਦੇ ਦਿਓ। ਜੇ ਇਨਫੋਰਮੇਸ਼ਨ ਸਾਰੀ ਉਹ ਦੇ ਦਿੰਦੇ ਆ ਤੇ ਪਤਾ ਨਹੀਂ ਕਈ ਚਿਹਰੇ ਨੰਗੇ ਹੋ ਜਾਣਗੇ। ਵੇਖੋ CBSE ਕਿੰਨਾ ਚਿਰ ਅੜਦੀ ਆ, ਕਿਤੇ ਇਹ ਤਾਂ ਨਹੀਂ ਕਿ ਉਸ RTI ਕਮਿਸ਼ਨ ਦੇ ਰਿਪੋਰਟ ਨੂੰ ਜਾਂ ਉਹਦੇ ਫੈਸਲੇ ਨੂੰ ਚੈਲੇਂਜ ਕਰਨ ਵਾਸਤੇ ਸੁਪਰੀਮ ਕੋਰਟ ਚਲ ਜਾਵੇ? ਜਾਊ ਅਜੇ ਕਿਤੇ ਨਾ ਕਿਤੇ ਜ਼ਰੂਰ।
3: ਦੇਖਦੇ ਪੰਨੂ ਸਾਹਿਬ ਇਹ ਮਾਮਲਾ ਕਿੱਧਰ ਜਾਂਦਾ। ਤੁਸੀਂ ਸਮਾਂ ਕੱਢਿਆ, ਖਬਰਾਂ 'ਚ ਚਰਚਾ ਕੀਤੀ, ਤੁਹਾਡਾ ਬਹੁਤ ਧੰਨਵਾਦ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
3: ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਹੁੰਦੇ ਹੋ ਆ ਗਿਆ, ਦੇਖਦੇ ਰਹੋ ਪ੍ਰਾਈਮ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।

0: Take 92.7 FM CKJS wherever you want with the iHeartRadio app.
1: Download the app for free in your app store today.
0: Search iHeartRadio.
2: ਸ਼ਹਿਰ ਵਿਨੀਪੈਗ ਤੁਹਾਨੂੰ ਯਾਦ ਕਰਵਾਉਂਦਾ ਹੈ ਇਹ ਗਰਮੀਆਂ ਆਪਣੇ ਫੋਨ ਨੂੰ ਛੱਡ ਕੇ ਪਾਣੀ ਨੇੜੇ ਖੇਡਦੇ ਆਪਣੇ ਬੱਚਿਆਂ ਤੇ ਧਿਆਨ ਰੱਖਣ ਲਈ। ਜਦ ਵੀ ਬੱਚੇ ਪਾਣੀ ਨੇੜੇ ਹੋਣ ਉਹਨਾਂ ਨੂੰ ਲੋੜ ਹੈ ਲਗਾਤਾਰ ਨਿਗਰਾਨੀ ਦੀ। ਆਪਣਾ ਧਿਆਨ ਭਟਕਣ ਨਾ ਦਿਓ।
3: ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ। ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ, ਹਨੇਰੀ, ਝੱਖੜ ਝੁੱਲਾ ਅਤੇ ਗੜਿਆਂ ਦੀ ਭਵਿੱਖਬਾਣੀ ਕੀਤੀ ਗਈ ਹੈ। ਅਤੇ ਬੀਤੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤੇਜ਼ ਹਨੇਰੀ ਚੱਲੀ ਹੈ ਅਤੇ ਕਈ ਥਾਵਾਂ 'ਤੇ ਮੀਂਹ ਅਤੇ ਗੜੇਮਾਰੀ ਦੀਆਂ ਵੀ ਖਬਰਾਂ। ਮਾਨਸਾ ਦੇ ਇੱਕ ਪਿੰਡ ਦੇ ਵਿੱਚ ਇੱਕ ਟੀਨ ਵਾਲੀ ਸ਼ੈੱਡ ਡਿੱਗ ਪਈ ਆ, ਜਿਹੜੀ ਡਿੱਗੀ ਇੱਕ ਕੁੜੀ ਦੇ ਉੱਤੇ, ਜਿਹਦੇ ਕਰਕੇ ਇੱਕ ਕੁੜੀ ਦੀ ਇੱਕ ਧੀ ਧਿਆਣੀ ਦੀ ਧੌਣ ਵੱਢੀ ਗਈ ਅਤੇ ਉਹਦੀ ਮੌਤ ਹੋ ਗਈ ਆ। ਪੰਜਾਬ ਦੇ ਕਿਸੇ ਹਿੱਸੇ ਦੇ ਵਿੱਚ ਦਰਖਤ ਡਿੱਗਣ ਕਰਕੇ ਲੋਕ ਜ਼ਖਮੀ ਹੋਏ ਆ, ਕਿਸੇ ਥਾਂ ਦੇ ਉੱਤੇ ਛੱਤ ਡਿੱਗਣ ਕਰਕੇ ਅਤੇ ਕਿਸੇ ਥਾਂ ਦੇ ਉੱਤੇ ਕੰਧ ਡਿੱਗਣ ਦੇ ਕਰਕੇ। ਇੱਕ ਖਬਰ ਤਾਂ ਇਹ ਵੀ ਪ੍ਰਾਪਤ ਹੋਈ ਆ ਵੀ ਛੱਤ ਦਾ ਵਾਧਰਾ ਡਿੱਗਿਆ ਅਤੇ ਉਹਦੀਆਂ ਇੱਟਾਂ ਅਤੇ ਉਹਦਾ ਸਰੀਆ ਅਤੇ ਬਾਕੀ ਸੀਮੈਂਟ ਇੱਕ ਕਾਰ ਦੇ ਉੱਤੇ ਡਿੱਗਿਆ ਜਿਹੜੀ ਸੜਕ ਦੇ ਵਿਚਾਲੇ ਖੜ੍ਹੀ ਸੀ, ਜਿਹਦੇ ਕਰਕੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇੱਕ ਥਾਂ ਦੇ ਉੱਤੇ ਈ ਰਿਕਸ਼ਾ ਦੇ ਉੱਤੇ ਅਤੇ ਦਰਖਤ ਪਲਟਿਆ ਜਿਹਦੇ ਕਰਕੇ ਸਵਾਰੀ ਅਤੇ ਈ ਰਿਕਸ਼ਾ ਦਾ ਚਾਲਕ ਬਚ ਗਿਆ। ਯਾਨੀ ਕਿ ਲੰਘੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਥਾਵਾਂ 'ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਭਾਵੇਂ ਕਿ ਟੈਂਪਰੇਚਰ ਦੇ ਵਿੱਚ ਕਾਫੀ ਕਟੌਤੀ ਦਰਜ ਕੀਤੀ ਗਈ ਆ, ਪਰ ਜਦੋਂ ਜ਼ਿੰਦਗੀ ਜਾਂਦੀ ਆ ਉਦੋਂ ਬੜਾ ਦੁੱਖ ਹੁੰਦਾ ਅਤੇ ਆਉਂਦੇ 48 ਘੰਟਿਆਂ ਦੇ ਵਿੱਚ ਇਹੋ ਜਿਹਾ ਕੁਝ ਵੀ ਅਣਸੁੱਖਾਵਾਂ ਨਾ ਵਾਪਰੇ ਇਹਦੀ ਅਸੀਂ ਅਰਦਾਸ ਕਰਦੇ ਹਾਂ, ਇਹਦੀ ਕਾਮਨਾ ਕਰਦੇ ਹਾਂ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ ਸੋਸ਼ਲ ਮੀਡੀਆ ਦੇ ਉੱਤੇ ਜੰਗਲ ਦੀ ਅੱਗ ਵਾਂਗੂ ਫੈਲੀ, ਪਰ ਮੇਰੀ ਨਿੱਜੀ ਤੌਰ ਦੇ ਉੱਤੇ ਬੇਨਤੀ ਇਹ ਆ ਜੀ ਕਿ ਕੋਈ ਵੀ ਇਸ ਗੱਲ ਨੂੰ ਝਟਕਾਰੇ ਲਾ ਕੇ ਪੇਸ਼ ਨਾ ਕਰੇ। ਜਿੰਨੀ ਗੱਲ ਹੈ, ਜਿੰਨੀ ਖਬਰ ਹੈ, ਉਹਦੇ ਵੱਲ ਹੀ ਗੌਰ ਕੀਤੀ ਜਾਵੇ। ਫਰੀਦਕੋਟ ਦੇ ਸੀਨੀਅਰ ਅਕਾਲੀ ਆਗੂਆਂ ਦੇ ਵਿੱਚੋਂ ਇੱਕ ਆ ਪਰਮਬੰਸ ਸਿੰਘ ਬੰਟੀ ਰਮਾਣਾ, ਸੁਖਬੀਰ ਸਿੰਘ ਬਾਦਲ ਦੇ ਨੇੜਲਿਆਂ ਦੇ ਵਿੱਚੋਂ ਇੱਕ ਆ, ਸਰਗਰਮ ਅਕਾਲੀ ਆਗੂ ਆ ਅਤੇ ਸਰਗਰਮੀ ਦੇ ਨਾਲ ਵੱਖ ਵੱਖ ਥਾਵਾਂ ਦੇ ਉੱਤੇ, ਖਾਸ ਕਰਕੇ ਫਰੀਦਕੋਟ ਅਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਵਿਚਰਦੇ ਵੀ ਆ। ਅਕਾਲੀ ਦਲ ਦਾ ਇੱਕ ਵਫਦ ਆ ਜਿਹੜਾ ਉਹ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਜਾ ਰਿਹਾ, ਜਿਹੜਾ ਕਿ ਉੱਥੇ ਵਸਦੇ ਪੰਜਾਬੀਆਂ ਨੂੰ ਅਕਾਲੀ ਦਲ ਦੇ ਬਾਰੇ ਅਤੇ ਆਮ ਆਦਮੀ ਪਾਰਟੀ ਨੇ ਕੀ ਕੁਝ ਕੀਤਾ ਇਹਦੇ ਬਾਰੇ ਜਾਣਕਾਰੀ ਦੇਊਗਾ। ਅਕਾਲੀ ਦਲ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਪਾਰਟੀਆਂ ਦੇ ਆਗੂ ਸਮੇਂ ਸਮੇਂ 'ਤੇ ਗਏ ਆ ਅਤੇ ਬੜਿਆਂ ਨੇ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਜਾਣਾ ਵੀ ਆ। ਪਰ ਪਰਮਬੰਸ ਸਿੰਘ ਬੰਟੀ ਰਮਾਣਾ ਜਦੋਂ ਟੋਰਾਂਟੋ ਦੇ ਪੀਅਰਸਨ ਏਅਰਪੋਰਟ ਦੇ ਉੱਤੇ ਪਹੁੰਚੇ ਆ ਅਤੇ ਫਿਰ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਖਬਰ ਬਹੁਤ ਵੱਡੀ ਬਣੀ ਇਸ ਕਰਕੇ ਕਿਉਂਕਿ ਇਹ ਇੱਕ ਸਿਆਸੀ ਮਸਲਾ, ਪਰਮਬੰਸ ਸਿੰਘ ਬੰਟੀ ਰਮਾਣਾ ਇੱਕ ਸਿਆਸੀ ਵਿਅਕਤੀ ਆ। ਆਮ ਆਦਮੀ ਪਾਰਟੀ ਦੇ ਕੁਝ ਕੁ ਲੋਕ ਇਹ ਗੱਲ ਕਹਿੰਦੇ ਆ ਕਿ ਭਾਈ ਇਹਨਾਂ ਲੋਕਾਂ ਦੇ ਉੱਤੇ ਕੋਈ ਯਕੀਨ ਨਹੀਂ ਕਰਦਾ। ਅਕਾਲੀ ਦਲ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਝੂਠੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਜਿਹਦੇ ਕਰਕੇ ਬੰਟੀ ਰਮਾਣਾ ਨੂੰ ਉੱਥੇ ਰਾਹ ਦੇ ਵਿੱਚ ਰੋਕਿਆ ਗਿਆ, ਯਾਨੀ ਕਿ ਏਅਰਪੋਰਟ ਦੇ ਉੱਤੇ ਰੋਕ ਲਿਆ ਗਿਆ। ਪਰ ਪਰਮਬੰਸ ਸਿੰਘ ਬੰਟੀ ਰਮਾਣਾ ਨੂੰ ਉੱਥੇ ਏਅਰਪੋਰਟ ਦੇ ਅਧਿਕਾਰੀਆਂ ਨੇ ਸਵਾਲ ਕਿਹੜੇ ਕਿਹੜੇ ਕੀਤੇ? ਸਵਾਲ ਇਹ ਆ, ਜਿੰਨੀ ਕੁ ਜਾਣਕਾਰੀ ਸਾਡੇ ਤੱਕ ਅਪੜੀ ਆ ਉਹ ਇਹ ਆ ਕਿ ਜਦੋਂ ਤੁਸੀਂ ਉੱਤਰ ਜਾਂਦੇ ਹੋ ਉੱਥੇ ਏਅਰਪੋਰਟ ਦੇ ਉੱਤੇ ਕਿਸੇ ਵੀ ਏਅਰਪੋਰਟ 'ਤੇ ਉਤਰੋ ਤਾਂ ਫਿਰ ਤੁਸੀਂ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਕੋਲੇ ਜਾਂਦੇ ਆ।
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
5: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ, ਅੱਜ ਹੀ ਕਾਲ ਕਰੋ 204-463-0110।
3: ਕਈ ਵਾਰੀ ਉਹ ਤੁਹਾਨੂੰ ਸਵਾਲ ਤਿੱਖੇ ਕਰਦੇ, ਕਈ ਵਾਰੀ ਨਹੀਂ ਵੀ ਕਰਦੇ। ਜੇਕਰ ਤੁਹਾਡੇ ਖਿਲਾਫ਼ ਕਿਸੇ ਨੇ ਸ਼ਿਕਾਇਤ ਕੀਤੀ ਹੋਵੇ ਫਿਰ ਉਹ ਖਾਸੇ ਤਿੱਖੇ ਸਵਾਲ ਵੀ ਕਰਦੇ ਆ। ਜੇਕਰ ਤੁਸੀਂ ਉਹਨਾਂ ਨੂੰ ਸੰਤੁਸ਼ਟੀਜਨਕ ਉੱਤਰ ਦੇ ਦਿਓ ਫਿਰ ਤੁਹਾਨੂੰ ਜਾਣ ਦੀ ਇਜਾਜ਼ਤ ਮਿਲ ਜਾਂਦੀ ਆ। ਪਰ ਕਈ ਵਾਰ ਤੁਸੀਂ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਦੇ, ਉਹ ਸੰਤੁਸ਼ਟ ਨਹੀਂ ਵੀ ਹੁੰਦੇ, ਜਿਹਦੇ ਕਰਕੇ ਤੁਹਾਨੂੰ ਵਾਪਸ ਜਾਣ ਦੇ ਲਈ ਕਿਹਾ ਜਾਂਦਾ। ਪਰਮਬੰਸ ਸਿੰਘ ਬੰਟੀ ਰਮਾਣਾ ਨੂੰ ਉੱਥੇ ਰੋਕ ਲਿਆ ਗਿਆ, ਸਵਾਲ ਕੀਤੇ ਗਏ ਇੱਕ ਪਾਸੇ ਲਿਜਾ ਕੇ, ਤਿੱਖੇ ਸਵਾਲ ਕੀਤੇ ਗਏ। ਜਿੰਨੀ ਕੁੜ ਦੀ ਜਾਣਕਾਰੀ ਮਿਲੀ ਹੈ ਜੀ ਕਿ ਉਹ ਉਹਨਾਂ ਸਵਾਲਾਂ ਦੇ ਸੰਤੁਸ਼ਟੀਜਨਕ ਉੱਤਰ ਨਹੀਂ ਦੇ ਸਕੇ। ਉਸ ਤੋਂ ਬਾਅਦ ਅਧਿਕਾਰੀਆਂ ਨੇ ਉਹਨਾਂ ਦੇ ਕੋਲ ਦੋ ਬਦਲ ਰੱਖੇ, ਯਾਨੀ ਕਿ ਦੋ ਆਪਸ਼ਨ ਆ। ਇੱਕ ਤਾਂ ਇਹ ਆ ਕਿ ਤੁਹਾਨੂੰ ਕਈ ਘੰਟਿਆਂ ਦੀ ਇਸ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪਊਗਾ, ਸਾਡੇ ਸਵਾਲਾਂ ਦੇ ਉੱਤਰ ਦੇਣੇ ਪੈਣਗੇ ਅਤੇ ਇਹ ਪ੍ਰਕਿਰਿਆ ਲੰਮੀ ਵੀ ਹੋਊਗੀ, ਕਈ ਘੰਟਿਆਂ ਦੀ ਹੋ ਸਕਦੀ ਆ। ਦੂਜੀ ਆਪਸ਼ਨ ਇਹ ਜੀ ਕਿ ਤੁਸੀਂ ਵਾਪਸ ਜਾਣਾ ਚਾਹੋ ਤਾਂ ਇੰਡੀਆ ਤੁਹਾਨੂੰ ਵਾਪਸ ਭੇਜ ਦਿੰਦੇ ਆ। सूत्र यह गल कहिंदे जी कि परमबंस सिंह बंटी रमाणा ने वापस आउण दा राह चुणिया, फिर अगली फ्लाइट के उत्ते जां कोई एक दो फ्लाइटा तो बाद उन्हां नूं वापस भेज दिता गया। इस गल का बहुत वड्डे पद्धर ते मुद्दा बन गया। हुण अकाली दल का वफद जिहड़ा आउंदे दिनां दे विच जां आउंदे महीनां विच जां आउंदे वफद दे विच जां आउंदे हफ्तिआं दे विच जाणा, उह वी सोचां विचारां दे विच पिआ वी भाई असीं जाईए जां ना जाईए, पर सियासी तौर दे उत्ते एक दूजे दे खंभ कुतरन वाली इह कोई पहली घटना नहीं आ। इस तों पहलां वी बड़ा कुछ इहो जिहा वापरिआ, ना तो आप किसी का ना लगे कि पहला कि वापरिया। जेकर तुसी खबरां दे नाल जुड़े हुए हो, जेकर तुहानू पंजाब दी राजनीति कनेडा तक किवें प्रभावित करदी आ इहदे बारे ज्ञान है, तो मेरा ख्याल पता ही होना जी कि इस तों पहलां भी कईआं नूं तिखे सवालां दा सामना करना पिया। वह भावें एयरपोर्ट ते होण जां उत्थे लोकां दे विच जाके जदों विचरदे उदों सवालां दा सामना करना पिया। कई जाण दे विच सफल भी होए, कईआं नूं जाण तों रोक भी दिता गया। सो इहो जिहियां खबरां बहुत वार आईआं, पर क्योंकि पंजाब विधानसभा दीआं चोणां सिर दे उत्ते आ इस करके परमबंस सिंह बंटी रमाणा नूं एयरपोर्ट तों जिहड़ा वापस मुड़ के आउणा पिया, इहदी बहुत वड्डी खबर सियासी बन गई आ। पर लंघे कल अर्शदीप सिंह कलेर जिहड़े कि अकाली दल दे सीनियर आगू आ ते वकील भी आ, उन्होंने प्रैस कॉन्फ्रेंस करके आम आदमी पार्टी दे उत्ते दोष लाए आ। उन्होंने कहा जी कि आम आदमी पार्टी ने एन आर आई भैणा वीरां वास्ते कीता कुछ नहीं, तो अकाली दल कर रहा तो उन्हें कीता भी आ, पर जदों हुण असीं जाके जां साडे वफद दे लोक जाके उत्थे अपनी गल रखनी चाहुंदे आ तां झूठियां शिकायतां कर करके इहनां दा राह रोकिआ गया। परमबंस सिंह बंटी रमाणा नूं भी इसे प्रक्रिया दे तहत ही वापस भेजिआ गया। उन्होंने ये गल कही आ कि जिहड़े सियासी परचे हुंदे आ उह सियासी परचे सारे सच्चे नहीं हुंदे। कलेर होरां ने मुताबक जिहड़े आ कौंसल दीआं चोणां दे विच वी परचे होए आ, इहदे विच अदालत दे वल्लों जमानत वी दित्ती गई आ। क्लीयरेंस लै के ही बंदा जहाज़ दी ताकी नूं हथ पाउंदा, पर इस दे बावजूद जेकर उत्थे झूठियां सच्चियां शिकायतां दा पुलंदा भेजा होवे ते फिर उह सवालां दी प्रक्रिया दे विचों लंघाउंदे आ, ते इह सारा कुछ आम आदमी पार्टी ने कीता उहनां दे लाए गए दोषां दे मुताबक। पहला इस रिपोर्ट का विरवा फिर करेंगे टिप्पणी। अकाली आगू परमबंस सिंह बंटी रमाणा नूं कनेडा विच एंट्री ना मिलने पिछे आम आदमी पार्टी की बुखलाहट है। अकाली दल ने कहा जी कि आप सरकार खुद तो प्रवासी भाईचारे बारे कुछ नहीं कर सकी, तो बेपरद होने के डरों आपने अकाली आगू रमाणा खिलाफ कनेडा के अधिकारियों को झूठी शिकायत की है। अर्शदीप सिंह कलेर ने कॉन्फ्रेंस करके कहा कि श्रोमणी अकाली दल ने आस्ट्रेलिया ते न्यूजीलैंड सफल दौरे किए हैं, जिस तों आम आदमी पार्टी की सरकार घबराहट के विच है। कलेर ने कहा कि कौंसल चोणां दौरान फरीदकोट विखे परमबंस सिंह के खिलाफ झूठा केस दर्ज किया गया, जिदे रमाणा को अगाऊ जमानत मिली तो विदेश जाने के लिए अदालत तो प्रवानगी भी ली। उन्होंने कहा कि अकाली दल के वफद वालों एन आर आई भाईचारे मुलाकात करने वास्ते कनेडा जाने का जदों तो आपको पता लगा तो राह रोकने वास्ते झूठिया शिकायत भेज गई, तो आम आदमी पार्टी की सरकार ने अकाली दल के वफद का दौरा रोकने की पूरी वाह लाई है। तो कलेर ने कहा जी कि आप सरकार वालों अजिहा करना एन आर आई भाईचारे का अपमान है, जिन्हां दे सदे दे उत्ते रमाणा कनेडा जा रहे सन।
6: प्रिस्टीन डेंटल वालों को तुसी अपने दंदां दा किसी भी प्रकार का इलाज करवाउण दे लई पहुंच सकते हो, चाहे तुसी फिलिंग करवानी होवे, इम्पलांट्स होवे, डेंचर होवे, जाड़ कढ़ाउणी होवे, भराउणी होवे, दंद साफ कराउणे होण, 3D प्रिंटेड नाइट गार्ड लवाउणे होण, स्पोर्ट्स गार्ड लवाउणे होण, ते जां फिर तुसी क्लीयर अलाइनर लवाउणा चाहुंदे हो, कोई सर्जरी करवाउणा चाहुंदे हो, तां प्रिस्टीन डेंटल वालों को जरूर पहुंचो। यह बच्चों के लिए स्पैशल ट्रीटमेंट देंदे ने, दो लोकेशनस ने इन्हां दीआं, 1115 गेटवे रोड जां फिर 2777 मैकफिलिप स्ट्रीट। सेम डे तुहानू अपॉइंटमेंट मिल जूगी। अपॉइंटमेंट बनाउण दे लई नंबर 431-317-4444 431-317-4444।
3: इस खबर के उत्ते टिप्पणी कर रहे दोस्तों, पहली गल तो कहांगे बहुत सारे पंजाबियों नू समय समय के उत्ते कनेडा के वख-वख एयरपोर्टा तो वापस भेजा गया। खबरां तो पिछले कई महीनों तो यह भी आ रही कि कई मापियां नू भी भेजा गया, जिन्हां दीआं धीआं जिन्हां दे पुत्त लंबे समय तो कनेडा दे विच रह रहे आ, पर वख-वख कारणां दे करके जां उह तसल्लीजनक उत्तर नहीं दे सके, जां जचदी गल उन्हां अधिकारियों दे नाल सांझी नहीं कर सके, उन्हां नू असंतुष्ट होण करके अधिकारियों ने ते वापस भेज दिता। खजल खुआरी हुंदी इहदे विच कोई दो राय नहीं, पर उन्हां दी खबर इस करके नहीं बणदी क्योंकि उह सधारण हन। उन्हां दा मीडिया दे विच पंजाब दे कल्ले कल्ले बंदे तां कोई नां नहीं आ, वो अपने परिवार लई अहम हन पर पंजाब दे विच उन्हां दा नां नहीं है, ते जिन्ना वड्डा नां उन्नी वड्डी खबर। जिन्नी वड्डी गल पॉजिटिव हुंदी आ उस तों कई गुणा वध नैगेटिव भी हुंदी है, जदों तुसीं चर्चित चेहरा होवो तां। परमबंस सिंह बंटी रमाणा अकाली दल दे आगू आ, इस वेले सियासी पिड़ पूरा पंजाब दे विच भखिया होया, ते पता ये लगा जी कि बंटी रमाणा दे खिलाफ ਕੈਨੇਡਾ ਦੇ ਵਿੱਚ ਸ਼ਿਕਾਇਤਾਂ ਦੇ ਪੁਲੰਦੇ ਭੇਜੇ ਗਏ ਆ, ਇੱਕ ਨਹੀਂ ਕਹਿੰਦੇ ਕਈ ਸ਼ਿਕਾਇਤਾਂ ਭੇਜੀਆਂ ਗਈਆਂ, ਉਹਦੇ ਆਧਾਰ ਦੇ ਉੱਤੇ ਸਵਾਲ ਜਵਾਬ ਕੀਤੇ ਗਏ। ਹੋ ਸਕਦਾ ਇਹ ਗੱਲ ਕਹੀ ਹੋਵੇ ਜੀ ਕਿ ਇਹ ਤਾਂ ਇੱਕ ਸਿਆਸੀ ਦੌਰੇ ਦੇ ਉੱਤੇ ਆ ਰਹੇ ਆ, ਹੋ ਸਕਦਾ ਇਹ ਗੱਲ ਕਹੀ ਹੋਵੇ ਜੀ ਕਿ ਇਹ ਤਾਂ ਜਦੋਂ ਹੁਣ ਪੰਜਾਬ ਦੇ ਵਿੱਚ ਇਹਨਾਂ ਦੇ ਉੱਤੇ ਪਰਚੇ ਦਰਜ ਆ ਅਤੇ ਇਹ ਕੈਨੇਡਾ ਵੱਲ ਆ ਰਹੇ ਅਤੇ ਹੋ ਸਕਦਾ ਵਾਪਸ ਨਾ ਮੁੜ ਕੇ ਆਉਣ, ਹੋ ਸਕਦਾ ਕੋਈ ਹੋਰ ਗੱਲ ਵੀ ਕਹੀ ਹੋਵੇ, ਹੋ ਸਕਦਾ ਸ਼ਿਕਾਇਤਾਂ ਦੀਆਂ ਕਾਪੀਆਂ ਵੀ ਭੇਜੀਆਂ ਗਈਆਂ ਹੋਣ। ਜਿਹਦੇ ਆਧਾਰ ਦੇ ਉੱਤੇ ਸਵਾਲ ਹੋਏ, ਸਵਾਲਾਂ ਦੇ ਉਹਨਾਂ ਨੂੰ ਸੰਤੁਸ਼ਟੀਜਨਕ ਉੱਤਰ ਨਹੀਂ ਲੱਗੇ ਅਤੇ ਪਰਮਬੰਸ ਸਿੰਘ ਨੂੰ ਵਾਪਸ ਭੇਜ ਦਿੱਤਾ ਗਿਆ। ਕੋਈ ਪਹਾੜ ਵੀ ਨਹੀਂ ਡਿੱਗਿਆ ਆਪਾਂ ਇਹ ਵੀ ਗੱਲ ਕਹਿ ਸਕਦੇ ਹਾਂ, ਕਿਉਂਕਿ ਬੜੇ ਲੋਕਾਂ ਦੇ ਵੀਜ਼ੇ ਰੱਦ ਹੁੰਦੇ ਆ, ਰਿਫਿਊਜ਼ ਵੀ ਹੁੰਦੇ ਆ, ਜੇਕਰ ਉਹਨਾਂ ਦੇ ਵਾਜਬ ਕਾਰਨ ਹੋਣ ਤਾਂ ਉਹ ਦੁਬਾਰਾ ਵੀਜ਼ੇ ਮਿਲ ਜਾਂਦੇ ਆ, ਦੁਬਾਰਾ ਐਂਟਰੀ ਵੀ ਮਿਲ ਜਾਂਦੀ ਆ। ਪਰ ਕਿਉਂਕਿ ਇਹ ਇੱਕ ਸਿਆਸੀ ਮਸਲਾ, ਇਸ ਸਿਆਸੀ ਮਸਲੇ ਦੇ ਚੱਲਦਿਆਂ ਹੀ ਇਸ ਗੱਲ ਨੂੰ, ਇਸ ਖਬਰ ਨੂੰ ਇੰਨੀ ਤੂਲ ਦਿੱਤੀ ਗਈ ਆ। ਮੈਨੂੰ ਸਭ ਤੋਂ ਵੱਧ ਹੈਰਾਨੀ ਇਸ ਗੱਲ ਦੇ ਉੱਤੇ ਹੋਈ। ਦੇਖੋ ਆਮ ਆਦਮੀ ਪਾਰਟੀ ਕੀ ਕਹਿੰਦੀ ਆ, ਮੋੜਵੇਂ ਤੌਰ ਦੇ ਉੱਤੇ ਅਕਾਲੀ ਕੀ ਕਹਿੰਦੇ ਆ, ਇਹ ਉਹਨਾਂ ਦਾ ਆਪਸੀ ਮੈਟਰ ਆ, ਇਹ ਪੰਜਾਬ ਦਾ ਮੈਟਰ ਨਹੀਂ ਆ। ਪਰ ਮੈਟਰ ਸਭ ਤੋਂ ਵੱਡਾ ਇਹ ਆ ਕਿ ਪੰਜਾਬ ਦੇ ਲੋਕਾਂ ਦਾ ਇੱਕ ਹਿੱਸਾ ਇਸ ਗੱਲ ਦੇ ਉੱਤੇ ਦੋਸ਼ ਕੁ ਦੋਸ਼ ਕਿਵੇਂ ਲਾ ਰਿਹਾ। ਕੁਝ ਕੁ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਕੀ ਲਿਖ ਲਿਖ ਕੇ ਪਾਈਆਂ ਕਿ ਪਰਮਬੰਸ ਸਿੰਘ ਬੰਟੀ ਰੁਮਾਣਾ ਦਾਰੂ ਦੇ ਵਿੱਚ ਰੱਜਿਆ ਸੀ, ਉਹਨੂੰ ਸਵਾਲ ਕੀਤੇ ਗਏ ਏਅਰਪੋਰਟ ਅਧਿਕਾਰੀਆਂ ਦੇ ਵੱਲੋਂ ਅਤੇ ਬੰਟੀ ਰੁਮਾਣਾ ਉੱਤਰ ਨਹੀਂ ਦੇ ਸਕਿਆ। ਏਅਰਪੋਰਟ ਦੇ ਅਧਿਕਾਰੀਆਂ ਨੇ ਇਹ ਗੱਲ ਨਹੀਂ ਕਹੀ ਕਿ ਉਹ ਦਾਰੂ ਦੇ ਵਿੱਚ ਰੱਜਿਆ ਸੀ, ਚਸ਼ਮਦੀਦ ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਉਹ ਦਾਰੂ ਦੇ ਵਿੱਚ ਰੱਜਿਆ ਸੀ, ਕੋਈ ਵੀਡੀਓ ਸਾਡੇ ਸਾਹਮਣੇ ਨਹੀਂ ਆਈ ਕਿ ਉਹ ਦਾਰੂ ਦੇ ਵਿੱਚ ਰੱਜਿਆ ਸੀ। ਅਤੇ ਫਿਰ ਆਪਾਂ ਇਸ ਗੱਲ ਦੇ ਉੱਤੇ ਆਪਸ ਦੇ ਵਿੱਚ ਕਿਉਂ ਬਹਿਸਦੇ ਹਾਂ, ਜਾਂ ਫਿਰ ਆਪਾਂ ਇਹ ਗੱਲ ਕਹੀਏ ਵੀ ਸਾਨੂੰ ਚਟਕਾਰਾ ਨਿਊਜ਼ ਪਸੰਦ ਆ, ਸਾਨੂੰ ਹਕੀਕਤ ਵਾਲੀ ਗੱਲ ਨਹੀਂ ਪਸੰਦ। ਉਹ ਵਾਪਸ ਆਇਆ, ਉਹਨੇ ਖੁਦ ਇਹ ਗੱਲ ਕਹੀ ਜੀ ਕਿ ਮੈਂ ਵਾਪਸ ਆ ਗਿਆ, ਉਹਨੇ ਇਹ ਗੱਲ ਕਹੀ ਕਿ ਮੈਨੂੰ ਅੱਗੇ ਐਂਟਰੀ ਨਹੀਂ ਮਿਲੀ। ਇਹ ਗੱਲਾਂ ਸਾਰੀਆਂ ਸਹੀ ਆ, ਪਰ ਜਿਹੜੀਆਂ ਅਸੀਂ ਕੋਲੋਂ ਲੱਛੇ ਬਣਾ ਬਣਾ ਕੇ ਛੱਡਦੇ, ਇਹਦੀ ਕੋਈ ਤੁੱਕ ਨਹੀਂ ਬਣਦੀ। ਮੇਰਾ ਖਿਆਲ ਆ ਕਿ ਭਾਵੇਂ ਕੋਈ ਆਮ ਆਦਮੀ ਪਾਰਟੀ ਵਾਲਾ ਹੋਵੇ, ਭਾਵੇਂ ਭਾਜਪਾ ਹੀ ਹੋਵੇ, ਭਾਵੇਂ ਕਾਂਗਰਸੀ ਆ, ਭਾਵੇਂ ਬਸਪਾ ਵਾਲਾ, ਭਾਵੇਂ ਕੋਈ ਹੋਰ ਆ, ਆਪਾਂ ਇੱਦਾਂ ਦੇ ਚਟਕਾਰਿਆਂ ਦੇ ਵਿੱਚ ਨਾ ਪਿਆ ਕਰੀਏ ਅਤੇ ਥੱਲੇ ਫੇਸਬੁੱਕ ਦੇ ਉੱਤੇ ਗੰਦ ਮੰਦ ਬੋਲਣ ਦੇ ਵਿੱਚ ਯਕੀਨ ਨਾ ਰੱਖਿਆ ਕਰੀਏ। ਤਰਕ ਨਾਲ, ਤਹਿਜ਼ੀਬ ਨਾਲ, ਮਰਿਆਦਾ ਦੇ ਵਿੱਚ ਅਤੇ ਜ਼ਾਬਤੇ ਦੇ ਵਿੱਚ ਰਹਿ ਕੇ ਆਪਦੇ ਉੱਤਰ ਦਾਖਲ ਕਰਿਆ ਕਰੀਏ, ਆਪਦੇ ਪ੍ਰਤੀਕਿਰਿਆ ਦਿਆ ਕਰੀਏ, ਵਿਚਾਰ ਰੱਖਿਆ ਕਰੀਏ। ਜੋ ਮੂੰਹ ਦੇ ਵਿੱਚ ਆਉਂਦਾ ਜਾਂ ਜੋ ਦਿਮਾਗ ਦੇ ਵਿੱਚ ਆਉਂਦਾ ਉਹ ਕਹਿ ਦੇਣਾ, ਇਹ ਕੋਈ ਬਹਾਦਰੀ ਵਾਲੀ ਗੱਲ ਨਹੀਂ ਗੀ। ਲੰਘੇ ਕੱਲ੍ਹ ਦਰਬਾਰ ਸਾਹਿਬ ਦੇ ਵਿੱਚ ਇੱਕ ਵਾਰ ਫਿਰ ਬੇਅਦਬੀ ਹੋ ਚੱਲੀ ਸੀ। ਦੁੱਖ ਇਸ ਗੱਲ ਦਾ ਕਿ ਬੇਅਦਬੀ ਹੋ ਚੱਲੀ ਸੀ, ਤਸੱਲੀ ਇਸ ਗੱਲ ਦੀ ਕਿ ਬੇਅਦਬੀ ਨਹੀਂ ਹੋਈ ਅਤੇ ਜਿਹੜੇ ਮੁੰਡੇ ਨੇ ਇਹ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਉਹਦੇ ਉੱਤੇ ਪਰਚਾ ਦਰਜ ਕਰ ਲਿਆ। ਪਰ ਕੁਝ ਕੁ ਲੋਕਾਂ ਨੇ ਇਹ ਵੀ ਆਵਾਜ਼ ਚੁੱਕੀ ਹੈ ਜੀ ਕਿ ਉਹਦੇ ਉੱਤੇ ਨਵੇਂ ਕਾਨੂੰਨ ਦੇ ਤਹਿਤ, ਜੋ ਪੰਜਾਬ ਦੀ ਸਰਕਾਰ ਦੇ ਵੱਲੋਂ ਨਵਾਂ ਕਾਨੂੰਨ ਬੇਅਦਬੀ ਦੇ ਤਹਿਤ ਲਿਆਂਦਾ ਗਿਆ, ਉਹਦੇ ਤਹਿਤ ਪਰਚਾ ਨਹੀਂ ਦਰਜ ਕੀਤਾ ਗਿਆ, ਜਿਵੇਂ ਕਿ ਗੱਲ ਉੱਠੀ ਆ। ਪਰ ਇਹ ਮੁੰਡਾ ਕੌਣ ਆ? ਇਹਨੇ ਬੇਅਦਬੀ ਦੀ ਕੋਸ਼ਿਸ਼ ਕਿਉਂ ਕੀਤੀ? ਕੀ ਇਹ ਸੱਚੀ ਮੁੱਚੀ ਬੇਅਦਬੀ ਕਰਨੀ ਚਾਹੁੰਦਾ ਸੀ? ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਕੋਈ ਨੁਕਸਾਨ ਕਰਨਾ ਚਾਹੁੰਦਾ ਸੀ? ਇਹ ਬਾਬਾ ਗੁਰਬਖਸ਼ ਸਿੰਘ ਗੁਰਦੁਆਰਾ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਉਸ ਥਾਂ ਦੇ ਉੱਤੇ ਸਾਰਾ ਕੁਝ ਹੋਇਆ। ਕਹਿੰਦੇ ਵੀ ਇਸ ਮੁੰਡੇ ਨੇ ਤਲਵਾਰ ਕੱਢ ਲਈ ਜੋ ਮੂਹਰੇ ਪਈ ਹੁੰਦੀ ਆ, ਉਸ ਤੋਂ ਬਾਅਦ ਇਹਨੂੰ ਉੱਥੇ ਜਿਹੜੇ ਸਿੰਘ ਸੀਗੇ ਉਹਨਾਂ ਨੇ ਦਬੋਚ ਲਿਆ, ਇਹਦੇ ਉੱਤੇ ਕਾਰਵਾਈ ਕੀਤੀ, ਪੁਲਿਸ ਦੇ ਹਵਾਲੇ ਕਰ ਦਿੱਤਾ। ਦਰਬਾਰ ਸਾਹਿਬ ਦੇ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਆ, ਇਸ ਤੋਂ ਪਹਿਲਾਂ ਵੀ ਦਰਬਾਰ ਸਾਹਿਬ ਦੇ ਵਿੱਚ ਆਪਾਂ ਜਾਣਦੇ ਹਾਂ ਜੋ ਕੁਝ ਹੋਇਆ ਸੀ, ਅਤੇ ਉਸ ਤੋਂ ਬਾਅਦ ਬੇਅਦਬੀ ਕਰਨ ਵਾਲੇ ਦੇ ਨਾਲ ਜੋ ਕੁਝ ਹੋਇਆ ਆਪਾਂ ਇਹਦੇ ਬਾਰੇ ਵੀ ਜਾਣਦੇ ਹਾਂ। ਇਹ ਉਹ ਵੇਲਾ ਜਦੋਂ ਪੰਜਾਬ ਦੇ ਵਿੱਚ ਸਖਤ ਕਾਨੂੰਨ ਬਣਾਏ ਜਾਣ ਦੀ ਗੱਲ ਕੀਤੀ ਗਈ ਆ, ਜਿਹਦੇ ਤਹਿਤ ਹੁਣ ਤੱਕ ਕਈ ਪਰਚੇ ਦਰਜ ਕੀਤੇ ਗਏ ਬੇਅਦਬੀ ਵਾਲਿਆਂ 'ਤੇ। ਇਹ ਉਹ ਵੇਲਾ ਜਦੋਂ ਪੰਜਾਬ ਦੇ ਵਿੱਚ ਰਾਜਨੀਤੀ ਚੱਲ ਰਹੀ ਇਸ ਕਾਨੂੰਨ ਦੇ ਉੱਤੇ ਵੀ, ਕਿਉਂਕਿ ਕੁਝ ਧਿਰਾਂ ਇਹ ਗੱਲ ਕਹਿੰਦੀਆਂ ਕਿ ਜੋ ਸਰਕਾਰ ਦੇ ਵੱਲੋਂ ਕਾਨੂੰਨ ਬਣਾਇਆ ਗਿਆ ਇਹਦੇ ਵਿੱਚ ਪੰਥਕ ਸ਼ਖਸੀਅਤਾਂ ਦੇ ਕੋਈ ਵਿਚਾਰ ਨਹੀਂ ਲਏ ਗਏ, ਉਹਨਾਂ ਦੀ ਰਾਏ ਨਹੀਂ ਲਈ ਗਈ, ਅਤੇ ਸਰਕਾਰ ਇਸ ਗੱਲ ਦੇ ਉੱਤੇ ਜੇਤੂ ਰੈਲੀਆਂ ਕੱਢ ਰਹੀ ਹੈ ਕਿ ਦੇਖੋ ਅਸੀਂ ਹੀ ਇਹ ਕੰਮ ਕੀਤਾ, ਯਾਨੀ ਕਿ ਇਹ ਵੀ ਇੱਕ ਸਿਆਸੀ ਗੱਲ ਬਣ ਗਈ ਆ। ਪਰ ਇਹ ਮੁੰਡਾ ਕੌਣ ਆ? ਮੁੰਡਾ ਪੰਜਾਬ ਦਾ ਨਹੀਂ ਆ, ਪੰਜਾਬੋਂ ਬਾਹਰਲਾ, ਜਿੰਨੀ ਕੁ ਜਾਣਕਾਰੀ ਮੇਰੇ ਕੋਲ ਆਈ ਆ। ਪਰ ਪੰਜਾਬੋਂ ਬਾਹਰਲਾ ਹੋਵੇ ਜਾਂ ਪੰਜਾਬ ਦਾ ਹੋਵੇ, ਆਪਾਂ ਇਹ ਗੱਲ ਕਿਵੇਂ ਸੋਚ ਸਕਦੇ ਹਾਂ? ਭਾਵੇਂ ਕੋਈ ਵੀ ਧਰਮ ਹੋਵੇ, ਮੰਨ ਲਓ ਮੈਂ ਜਾਂ ਤੁਸੀਂ, ਆਪਾਂ ਚਰਚ ਦੇ ਵਿੱਚ ਜਾਈਏ, ਆਪਾਂ ਮਸਜਿਦ ਦੇ ਵਿੱਚ ਜਾਈਏ, ਆਪਾਂ ਮੰਦਰ ਦੇ ਵਿੱਚ ਜਾਈਏ, ਆਪਾਂ ਉੱਥੇ ਇਹੋ ਜਿਹਾ ਕੁਝ ਕਰਨ ਬਾਰੇ ਸੋਚ ਹੀ ਨਹੀਂ ਸਕਦੇ, ਭਾਵੇਂ ਅਸੀਂ ਸੰਬੰਧਿਤ ਧਰਮ ਦੇ ਵਿੱਚ ਹੋਈਏ ਜਾਂ ਕੋਈ ਹੋਰ ਧਰਮ ਹੋਵੇ, ਆਪਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਿਵੇਂ ਕਰ ਸਕਦੇ ਹਾਂ? ਜੋ ਉੱਥੋਂ ਦੇ ਸ਼ਰਧਾਵਾਨ ਲੋਕ ਆ, ਅਸੀਂ ਜੇਕਰ ਨਹੀਂ ਵੀ ਜਾਣਦੇ ਤਾਂ ਉਹਨਾਂ ਦੇ ਮੁਤਾਬਕ ਚੱਲਾਂਗੇ ਵੀ ਭਾਈ ਜੇਕਰ ਉਹ ਆਹ ਕੁਝ ਕਰਦੇ ਅਸੀਂ ਵੀ ਇਉਂ ਕਰਦੇ ਹਾਂ, ਜੇਕਰ ਉਹ ਆਹ ਕੁਝ ਕਰਦੇ ਅਸੀਂ ਵੀ ਇਉਂ ਕਰਦੇ ਹਾਂ, ਅਸੀਂ ਤਾਂ ਕੋਈ ਲੀਹ ਪਾੜ ਕੇ ਉੱਥੇ ਚੱਲ ਹੀ ਨਹੀਂ ਸਕਦੇ। ਪਰ ਇਹ ਕਿਹੜੇ ਕਾਰਨ ਆ ਜਿਹਦੇ ਕਰਕੇ ਵਾਰ ਵਾਰ ਇਹੋ ਜਿਹਾ ਕੁਝ ਹੁੰਦਾ, ਜਿਹਦੇ ਕਰਕੇ ਪੰਜਾਬ ਦੇ ਵਿੱਚ ਸਵਾਲ ਉੱਠਦਾ ਅਤੇ ਰਾਜਨੀਤੀ ਗਰਮ ਹੁੰਦੀ ਆ? ਹੁਣ ਇਸ ਮਾਮਲੇ ਦੇ ਉੱਤੇ ਰਾਜਨੀਤੀ ਵੀ ਹੋਣੀ ਆ, ਸੱਤਾਧਾਰੀ ਧਿਰ ਨੂੰ ਘੇਰਿਆ ਜਾਣਾ, ਦੂਜੇ ਪਾਸੇ ਹੋਰ ਮਸਲੇ ਉੱਠਣੇ ਜਿਹੜੇ ਪੰਥਕ ਰਾਜਨੀਤੀ ਕਰਨ ਵਾਲਿਆਂ ਨੇ ਆਪਣੇ ਹੋਰ ਵਿਚਾਰ ਰੱਖਣੇ ਆ। ਪਰ ਪਹਿਲਾਂ ਇਸ ਰਿਪੋਰਟ ਦਾ ਵਿਰਵਾ, ਫਿਰ ਕਰਾਂਗੇ ਟਿੱਪਣੀ। ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿੱਚ ਬੇਅਦਬੀ ਦੀ ਲੰਘੇ ਕੱਲ੍ਹ ਕੋਸ਼ਿਸ਼ ਕੀਤੀ ਗਈ ਹੈ। ਬੁੱਧਵਾਰ ਦੇਰ ਸ਼ਾਮ ਪਾਵਨ ਸਰੂਪ ਦੇ ਸਾਹਮਣੇ ਰੱਖੀ ਗਈ ਤਲਵਾਰ ਕੱਢ ਲਈ ਗਈ। ਸੇਵਾਦਾਰਾਂ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਇਸ ਬੰਦੇ ਨੂੰ ਫੜ ਲਿਆ।
6: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
0: This is 92.7 FM CKJS, Winnipeg's HD radio station. This summer, look for the CKJS Street Team at events all across Winnipeg, from concerts to festivals and everything in between. We'll bring the party wherever we go. When you see us, stop by for prizes, giveaways, and your chance to win a $200 Red River Co-op gas card. The CKJS Street Team, sponsored by Vicar Automotive Group, Red River Co-op, and JD Sports in Polo Park and St. Vital Center, and presented by 92.7 FM CKJS.
3: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਘਟਨਾ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ 35 ਸਾਲਾ ਨੌਜਵਾਨ ਨੇ ਬੇਅਦਬੀ ਕੀਤੀ ਹੈ। ਉਹਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿੱਛੇ ਸਥਿਤ ਗੁਰਦੁਆਰੇ ਦੇ ਦਰਸ਼ਨ ਕਰਨ ਤੋਂ ਬਾਅਦ ਪਰਿਕਰਮਾ ਕੀਤੀ। ਗੁਰਦੁਆਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਚੱਲ ਰਿਹਾ ਸੀ। ਉਹਨੇ ਸਾਹਮਣੇ ਰੱਖੀ ਤਲਵਾਰ ਨੂੰ ਚੱਕ ਲਿਆ। ਸੇਵਾਦਾਰਾਂ ਨੇ ਤੁਰੰਤ ਉਹਨੂੰ ਦਬੋਚਿਆ। ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰਨ ਤੋਂ ਪਹਿਲਾਂ ਇਹਦਾ ਕਾਰਨ ਪੁੱਛਿਆ ਤਾਂ ਉਹਨੇ ਕੁਝ ਵੀ ਨਹੀਂ ਦੱਸਿਆ। ਸੇਵਾਦਾਰਾਂ ਨੇ ਪੁੱਛਿਆ ਕਿ ਤੈਨੂੰ ਕਿਹਨੇ ਭੇਜਿਆ ਤਾਂ ਉਸ ਬੰਦੇ ਨੇ ਕਿਹਾ ਜੀ ਕਿ ਮੈਂ ਆਪਣੀ ਮਰਜ਼ੀ ਨਾਲ ਆਇਆ, ਮੈਂ ਕਦੇ ਝੂਠ ਨਹੀਂ ਬੋਲਦਾ ਨਾ ਮੈਂ ਕਿਸੇ ਤੋਂ ਡਰਦਾ, ਜੇ ਗਲਤ ਲੱਗਾਂ ਤਾਂ ਭਾਵੇਂ ਮੈਨੂੰ ਕੱਟ ਦਿਓ। ਇਸ ਮੁੰਡੇ ਦੀ ਪਛਾਣ ਅਭਿਜੀਤ ਵਾਸੀ ਸਹਾਰਨਪੁਰ ਯੂਪੀ ਦੇ ਰੂਪ ਵਿੱਚ ਹੋਈ ਹੈ। ਸ਼ੁੱਕਰਵਾਰ ਨੂੰ ਇਹਨੂੰ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਕੋਰਟ ਨੇ ਇਹਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਇਸ ਮੁੰਡੇ ਨੇ ਗੱਲ ਕਹੀ ਹੈ ਜੀ ਕਿ ਉਹ ਅੰਮ੍ਰਿਤਸਰ ਇਕੱਲਾ ਹੀ ਆਇਆ ਸੀ ਅਤੇ ਉਹਦੇ ਨਾਲ ਕੋਈ ਹੋਰ ਨਹੀਂ ਸੀ। ਅੰਬਾਲਾ ਕੈਂਟ ਵਿੱਚ ਉਹਦੀ ਗੱਡੀ ਦਾ ਚਲਾਨ ਕੱਟਿਆ ਗਿਆ ਸੀ, ਜਿਸ ਤੋਂ ਬਾਅਦ ਉਹ ਬੱਸ ਰਾਹੀਂ ਜਲੰਧਰ ਪਹੁੰਚਿਆ ਅਤੇ ਫਿਰ ਆਪਣੇ ਕੋਲੋਂ 100 ਰੁਪਈਆ ਖਰਚ ਕੇ ਉਹ ਅੰਮ੍ਰਿਤਸਰ ਆਇਆ। ਹਰਜਿੰਦਰ ਸਿੰਘ ਧਾਮੀ ਐਡਵੋਕੇਟ ਨੇ ਕਿਹਾ ਜੀ ਕਿ ਬੇਅਦਬੀ ਦੇ ਦੋਸ਼ੀ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਅਸੀਂ ਲਿਖਤੀ ਤੌਰ ਦੇ ਉੱਤੇ ਉਹਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਸ਼ਾਸਨ ਇਹਦੇ ਬਾਰੇ ਪਿਛੋਕੜ ਦੇ ਬਾਬਤ ਪਤਾ ਕਰਨ ਦੇ ਵਿੱਚ ਲੱਗਾ ਹੋਇਆ। ਸਾਡੀ ਮੰਗ ਹੈ ਜੀ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾਵੇ। ਪੁਲਿਸ ਕਮਿਸ਼ਨਰ ਨੇ ਐਕਸ਼ਨ ਦਾ ਭਰੋਸਾ ਦਿੱਤਾ, ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਸਾਜਿਸ਼ ਕਰਾਰ ਦਿੱਤਾ ਗਿਆ ਅਤੇ ਸਰਕਾਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਜੁੜੇ ਮਾਮਲਿਆਂ ਦੇ ਪ੍ਰਤੀ ਗੰਭੀਰ ਨਹੀਂ ਆ, ਇਹ ਵੀ ਹੁਣ ਸਵਾਲ ਉੱਠੇ ਆ। ਇਸੇ ਤਰ੍ਹਾਂ ਦੀ ਇੱਕ ਹੋਰ ਹੈਰਾਨੀਜਨਕ ਅਤੇ ਦੁਖਦਾਈ ਖਬਰ ਆਈ ਹੈ। ਲੁਧਿਆਣਾ ਦੇ ਇੱਕ ਪਿੰਡ ਤੋਂ ਗੁਰਦੁਆਰਾ ਸ਼੍ਰੀ ਸਿੰਘ ਸਭਾ ਦੇ ਵਿੱਚ ਚੋਰੀ ਅਤੇ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ। ਗੁਰਦੁਆਰੇ ਦੇ ਵਿੱਚ ਪਵਿੱਤਰ ਸ਼ਾਸਤਰ ਸ਼੍ਰੀ ਸਾਹਿਬ ਅਤੇ ਤੀਰ ਚੋਰੀ ਹੋਣ ਦੇ ਨਾਲ
6: ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
3: ਗੋਲਕ ਦੇ ਵਿੱਚੋਂ ਨਕਦੀ ਗਾਇਬ ਹੋਣ ਦੀ ਘਟਨਾ ਨੇ ਸੰਗਤ ਦੇ ਵਿੱਚ ਰੋਸ ਪੈਦਾ ਕੀਤਾ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਦੇ ਉੱਤੇ ਇੱਕ ਔਰਤ ਦੇ ਖਿਲਾਫ਼ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕੀਤੀ ਹੈ। ਸ਼ਿਕਾਇਤਕਰਤਾ ਯਾਦਵਿੰਦਰ ਸਿੰਘ ਵਾਸੀ ਪਿੰਡ ਲਾਦੀਆਂ ਖੁਰਦ ਡਾਕਖਾਨਾ ਬੱਗਾ ਖੁਰਦ ਥਾਣਾ ਹੈਬੋਵਾਲ ਨੇ ਪੁਲਿਸ ਨੂੰ ਦਿੱਤੇ ਬਿਆਨ ਦੇ ਵਿੱਚ ਕਿਹਾ ਕਿ ਪਿਛਲੇ ਤਕਰੀਬਨ 5 ਸਾਲਾਂ ਤੋਂ ਗੁਰਦੁਆਰਾ ਸ਼੍ਰੀ ਸਿੰਘ ਸਭਾ ਦੇ ਵਿੱਚ ਮੁੱਖ ਸੇਵਾਦਾਰ ਦੇ ਤੌਰ 'ਤੇ ਡਿਊਟੀ ਨਿਭਾ ਰਹੇ ਨੇ। 6 ਜੂਨ ਨੂੰ ਗੁਰਦੁਆਰੇ ਦੇ ਗ੍ਰੰਥੀ ਹਰਮਿੰਦਰ ਸਿੰਘ ਨੇ ਸੂਚਨਾ ਦਿੱਤੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੇ ਦੋ ਪਵਿੱਤਰ ਸ਼ਾਸਤਰ, ਇੱਕ ਸ਼੍ਰੀ ਸਾਹਿਬ ਅਤੇ ਦੂਜਾ ਲੋਹੇ ਸਟੀਲ ਦਾ ਤੀਰ ਆਪਣੀ ਥਾਂ ਦੇ ਉੱਤੇ ਨਹੀਂ ਮਿਲ ਰਹੇ। ਇਸ ਤੋਂ ਬਾਅਦ ਗੁਰਦੁਆਰਾ ਮੈਨੇਜਮੈਂਟ ਨੇ ਆਪਣੇ ਪੱਧਰ ਦੇ ਉੱਤੇ ਭਾਲ ਕੀਤੀ, ਪੜਤਾਲ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ। CCTV ਕੈਮਰਾ ਚੈੱਕ ਕਰਨ ਦੇ ਉੱਤੇ ਸ਼ੱਕ ਹੋਇਆ ਅਤੇ ਇੱਕ ਔਰਤ ਦੇ ਉੱਤੇ ਪਰਚਾ ਦਰਜ ਕੀਤਾ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਕਹਾਂਗੇ ਜਿਹੜੀ ਬੇਅਦਬੀ ਦੀ ਘਟਨਾ ਇੱਕ ਨਹੀਂ ਦੋ ਥਾਵਾਂ ਦੇ ਉੱਤੇ ਵਾਪਰੀ ਆ, ਇਹ ਬੜੀ ਗੰਭੀਰ ਆ। ਪੰਜਾਬ ਦੇ ਵਿੱਚ ਵੋਟਾਂ ਦੇ ਦਿਨਾਂ ਦੇ ਵਿੱਚ ਇਹੋ ਜਿਹਾ ਕੁਝ ਕਈ ਵਾਰ ਹੋਇਆ ਅਤੇ ਫਿਰ ਨਾ ਹੋਵੇ, ਇਹਦੀ ਆਪਾਂ ਇੱਕ ਤਾਂ ਕੋਸ਼ਿਸ਼ ਕਰੀਏ ਅਤੇ ਕਾਮਨਾ ਵੀ ਕਰੀਏ। ਦੂਜੀ ਗੱਲ ਇਹ ਜੀ ਕਿ ਇਹ ਮੁੰਡਾ ਜਿਹੜਾ ਕਿ ਸਹਾਰਨਪੁਰ ਦਾ, ਜਿਹਨੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਗੁਰਦੁਆਰੇ ਦੇ ਵਿੱਚ ਬੇਅਦਬੀ ਦੀ ਕੋਸ਼ਿਸ਼ ਕੀਤੀ ਆ, ਉਹ ਤਾਂ ਇਹ ਗੱਲ ਕਹਿੰਦਾ ਜੀ ਕਿ ਜੇਕਰ ਮੈਂ ਗਲਤ ਹੋਵਾਂ ਮੈਨੂੰ ਕੱਟ ਦਿਓ, ਅਤੇ ਫਿਰ ਉਹਨੇ ਕਿਉਂ ਤਲਵਾਰ ਚੁੱਕੀ, ਹੁਣ ਸਵਾਲ ਇਹ ਵੀ ਆ। ਜਿਹੜਾ ਇੱਥੇ ਗੁਰਦੁਆਰਾ ਲੁਧਿਆਣੇ ਦੇ ਵਿੱਚ ਹੈ, ਇੱਕ ਲੁਧਿਆਣੇ ਦੇ ਪਿੰਡ ਦੇ ਵਿੱਚ, ਇੱਥੇ ਜੇਕਰ ਤੀਰ ਚੋਰੀ ਹੋਇਆ, ਜੇਕਰ ਹੋਰ ਸਮਾਨ ਚੋਰੀ ਹੋਇਆ ਅਤੇ ਨਕਦੀ ਚੋਰੀ ਹੋਈ ਆ, ਅਤੇ ਫਿਰ ਇਹਦੇ ਵਿੱਚ ਜਿਹੜੀ ਦੋਸ਼ੀ ਔਰਤ ਆ ਜਾਂ ਕਹਿ ਲਈਏ ਜਿਹਦੇ ਉੱਤੇ ਦੋਸ਼ ਲੱਗੇ ਆ, ਇਹਨੂੰ ਪੁਲਿਸ ਕਦੋਂ ਫੜੂਗੀ, ਸਵਾਲ ਇਹ ਹੈਗਾ। ਸੋ ਪੰਜਾਬ ਦੇ ਵਿੱਚ ਇਹੋ ਜਿਹੇ ਕੰਮ ਕਰਨ ਵਾਲੇ ਲੋਕ ਪਹਿਲਾਂ ਵੀ ਬੜੀ ਵਾਰ ਆਏ ਆ, ਉਹਨਾਂ ਦੇ ਉੱਤੇ ਬਣਦੀ ਸਰਦੀ ਕਾਰਵਾਈ ਨਹੀਂ ਹੋਈ, ਇਸ ਗੱਲ ਦੇ ਦੋਸ਼ ਲੱਗੇ ਆ। ਪਰ ਇਹ ਗੱਲ ਕੁੱਲ ਮਿਲਾ ਕੇ ਦੁਖਦਾਈ ਆ ਕਿ ਭਾਈ ਸਿੱਖ ਧਰਮ ਦੇ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਕਦੇ ਦਖਲ ਦੀ ਖਬਰ ਆਉਂਦੀ ਆ, ਕਦੇ ਬੇਅਦਬੀ ਦੀ ਖਬਰ ਆਉਂਦੀ ਆ, ਜਿਹਦੇ ਕਰਕੇ ਲੋਕ ਪਰੇਸ਼ਾਨ ਹੁੰਦੇ, ਹੈਰਾਨ ਹੁੰਦੇ ਵੀ ਇਹ ਕੁਝ ਕਿਉਂ ਵਾਪਰ ਰਿਹਾ। ਲੰਘੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਮੁੱਖ ਮੰਤਰੀ ਰਹਿਣਗੇ, ਯਾਨੀ ਕਿ 27 ਦੇ ਵਿੱਚ ਵੀ ਮੁੱਖ ਮੰਤਰੀ ਚਿਹਰਾ ਇਹੀ ਹੋਣਗੇ। ਇਹ ਗੱਲ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਕਹਿ ਦਿੱਤੀ ਗਈ ਆ। ਕੇਜਰੀਵਾਲ ਹੋਰਾਂ ਨੇ ਬਠਿੰਡਾ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ, ਨਾਲ ਭਗਵੰਤ ਸਿੰਘ ਮਾਨ ਵੀ ਸੀ, ਕਈ ਹੋਰ ਆਮ ਆਦਮੀ ਪਾਰਟੀ ਦੇ ਆਗੂ ਸੀ, ਅਤੇ ਉਹਨਾਂ ਨੇ ਇੱਥੇ ਗੱਲ ਕਹਿ ਦਿੱਤੀ ਹੈ ਜੀ ਕਿ 2027 ਦੇ ਮੱਦੇਨਜ਼ਰ, ਯਾਨੀ ਕਿ ਅਗਲੀਆਂ ਚੋਣਾਂ ਦੇ ਮੱਦੇਨਜ਼ਰ, ਵੀ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੀ ਬਣਾਓ। ਅਤੇ ਇੱਕ ਗੱਲ ਹੋਰ ਕਹੀ ਆ ਉਹਨਾਂ ਨੇ, ਕਿਹਾ ਜੀ ਕਿ ਮੈਨੂੰ ਇਸ ਗੱਲ ਦਾ ਅੰਦਾਜ਼ਾ ਲੱਗਾ, ਮੈਨੂੰ ਜਾਣਕਾਰੀ ਮਿਲੀ ਆ ਕਿ ਇਹ ਵੋਟਾਂ ਨਵੰਬਰ ਮਹੀਨੇ ਦੇ ਵਿੱਚ ਹੀ ਪੈ ਜਾਣੀਆਂ।
6: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
3: ਯਾਨੀ ਕਿ 27 ਵਾਲੀਆਂ ਚੋਣਾਂ ਨਹੀਂ, ਆਉਂਦੇ ਸਮੇਂ ਦੇ ਵਿੱਚ ਆਪਾਂ ਉਹਨੂੰ 26 ਵਾਲੀਆਂ ਚੋਣਾਂ ਕਿਹਾ ਕਰਾਂਗੇ। ਇਹ ਗੱਲ ਕਿਹਾ ਕਰਾਂਗੇ ਜੀ ਕਿ ਹੁਣੇ ਹੀ ਵੋਟਾਂ ਪੈ ਜਾਣੀਆਂ, ਇਸੇ ਵਾਰੇ ਦੇ ਵਿੱਚ ਵੋਟਾਂ ਪੈ ਜਾਣੀਆਂ। ਉਹਨਾਂ ਨੇ ਕਿਹਾ ਜੀ ਕਿ ਮੈਨੂੰ ਜਾਣਕਾਰੀ ਮਿਲੀ ਆ, ਉਹਨਾਂ ਨੇ ਲੋਕਾਂ ਨੂੰ ਯਾਨੀ ਕਿ ਪਾਰਟੀ ਦੇ ਕੇਡਰ ਨੂੰ ਤਿਆਰ ਰਹਿਣ ਵਾਸਤੇ ਇਹ ਗੱਲ ਕਹੀ ਆ, ਜਾਂ ਉਹਨਾਂ ਨੂੰ ਸੱਚੀ ਮੁੱਚੀ ਜਾਣਕਾਰੀ ਮਿਲੀ ਹੈ ਤਾਂ ਵਕਤ ਦੱਸੂਗਾ। ਪਰ ਕਦੇ ਕਦੇ ਕੜਸੂਆਂ ਮਿਲਦੀਆਂ ਵੀ ਇਹ ਅਕਤੂਬਰ ਨਵੰਬਰ ਦੇ ਵਿੱਚ ਵੋਟਾਂ ਹੋ ਜਾਣੀਆਂ, ਪੈ ਜਾਣੀਆਂ, ਕੋਈ ਕਹਿੰਦਾ ਜੀ ਸਤੰਬਰ 'ਚ ਪੈ ਜਾਣੀਆਂ। ਹਾਲਾਂਕਿ ਮੈਨੂੰ ਨਵੰਬਰ ਦੀ ਆਸ ਸ਼ਾਇਦ ਕੁਝ ਕੁ ਹੱਦ ਤੱਕ ਮੰਨ ਲੈਣੀ ਚਾਹੀਦੀ ਆ ਵੀ ਜਾਂ ਨਵੰਬਰ ਦੇ ਵਿੱਚ ਪੈਣੀਆਂ ਅਤੇ ਜਾਂ ਫਿਰ ਫਰਵਰੀ ਦੇ ਵਿੱਚ ਵੋਟਾਂ ਪੈਣੀਆਂ, ਗੱਲ ਤਾਂ ਇੰਨੀ ਆ। ਪਰ ਜੇ ਨਵੰਬਰ ਦੇ ਵਿੱਚ ਪੈਣੀਆਂ ਅਤੇ ਫਿਰ ਉਸ ਤੋਂ 2 ਮਹੀਨੇ ਪਹਿਲਾਂ ਜੇਕਰ ਚੋਣ ਜ਼ਾਬਤਾ ਲੱਗਣਾ ਤਾਂ ਵਿਚਾਲੇ ਸਮਾਂ ਕਿਹੜਾ ਰਹਿ ਗਿਆ। ਪਰ ਅਰਵਿੰਦ ਕੇਜਰੀਵਾਲ ਨੇ ਗੱਲ ਕਹੀ ਹੈ ਜੀ ਕਿ ਪੰਜਾਬ ਦੀ ਸਰਕਾਰ ਨੇ ਕੰਮ ਬਹੁਤ ਵਧੀਆ ਕੀਤੇ ਆ, ਪੰਜਾਬ ਦੀ ਸਰਕਾਰ ਤੋਂ ਲੋਕ ਬੜੇ ਸੰਤੁਸ਼ਟ ਆ, ਪੰਜਾਬ ਦੇ ਲੋਕ ਇਸ ਵੇਲੇ ਆਮ ਆਦਮੀ ਪਾਰਟੀ ਦੇ ਨਾਲ ਦਿਲੀ ਤੌਰ 'ਤੇ ਜੁੜੇ ਹੋਏ ਆ, ਪੰਜਾਬ ਦੇ ਲੋਕਾਂ ਦੀ ਕਸਵੱਟੀ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਉਤਰੀ ਹੈ, ਅਤੇ ਪੰਜਾਬ ਦੇ ਵਿੱਚ ਅਸੀਂ ਵੱਖ ਵੱਖ ਮਾਮਲਿਆਂ 'ਚ ਭਾਵੇਂ ਸਿੱਖਿਆ ਹੋਵੇ, ਭਾਵੇਂ ਹੋਰ ਤਰੱਕੀ ਦੀਆਂ ਗੱਲਾਂ ਹੋਣ, ਇਹਦੇ ਵਿੱਚ ਅੱਵਲ ਸਾਬਤ ਹੋਏ ਹਾਂ, ਅਤੇ ਮੁੜ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਪੰਜਾਬੀ ਔਲਦੇ ਆ। ਅਤੇ ਉਹਨਾਂ ਨੇ ਭਗਵੰਤ ਸਿੰਘ ਮਾਨ ਨੂੰ ਦੁਬਾਰਾ ਫਿਰ CM ਚਿਹਰਾ ਐਲਾਨ ਦਿੱਤਾ। ਤੁਹਾਨੂੰ ਚੇਤੇ ਹੋਣਾ, ਅਸੀਂ ਖਬਰ ਦੀ ਖਬਰ ਦੇ ਵਿੱਚ ਕੁਝ ਮਹੀਨੇ ਪਹਿਲਾਂ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਹੋਰ ਕੋਈ ਚਿਹਰਾ ਆਮ ਆਦਮੀ ਪਾਰਟੀ ਦੇ ਕੋਲ ਹੈ ਹੀ ਨਹੀਂ। ਜੇ ਤੁਸੀਂ ਅੱਜ 2 ਮਿੰਟ ਦੇ ਲਈ ਭਗਵੰਤ ਸਿੰਘ ਮਾਨ ਨੂੰ ਪਰੇ ਕਰਦੇ ਹੋ, ਤੁਸੀਂ ਕਹੋ ਜੀ ਇਹ ਨਹੀਂ, ਆਪਾਂ ਹੋਰ ਚਿਹਰਾ ਕੱਢਦੇ ਹਾਂ, ਤਾਂ ਉਹ ਕਿਹੜਾ ਚਿਹਰਾ ਹੋ ਸਕਦਾ? ਪੰਜਾਬ ਦੇ ਵਿੱਚ ਭਗਵੰਤ ਮਾਨ ਤੋਂ ਬਿਨਾਂ ਹੋਰ ਕਿਹੜਾ ਚਿਹਰਾ ਸਰਗਰਮੀ ਨਾਲ ਵਿਚਰਦਾ, ਜਾਂ ਕਿਹੜੇ ਚਿਹਰੇ ਦੇ ਉੱਤੇ ਆਪਾਂ ਭਰੋਸਾ ਕਰ ਸਕਦੇ ਹਾਂ? ਭਗਵੰਤ ਸਿੰਘ ਮਾਨ ਨੂੰ ਹੀ ਐਲਾਨਿਆ ਜਾਣਾ, ਉਹਨਾਂ ਨੇ ਹੀ ਮੁੱਖ ਮੰਤਰੀ ਬਣਨਾ ਜੇਕਰ ਆਮ ਆਦਮੀ ਪਾਰਟੀ ਨੂੰ 59 ਸੀਟਾਂ ਮਿਲੀਆਂ ਤਾਂ। ਜੇਕਰ ਮੈਂ ਇਹ ਵੀ ਗੱਲ ਕਹਿਣਾ, ਹਾਲਾਂਕਿ ਆਮ ਆਦਮੀ ਪਾਰਟੀ ਕਹਿੰਦੀ ਪਿਛਲੀ ਵਾਰ 92 ਸੀ, ਐਤਕੀ ਅਸੀਂ 100 ਨੂੰ ਪਾਰ ਕਰਾਂਗੇ, ਉਹ ਭਾਵੇਂ 117 ਹੀ ਲੈ ਜਾਣ ਅਤੇ ਭਾਵੇਂ ਇਕੱਲੀਆਂ 17 ਦੇ ਉੱਤੇ ਰਹਿਣ, ਸਾਡਾ ਮਸਲਾ ਇਹ ਨਹੀਂ ਗਾ। ਪਰ ਆਮ ਆਦਮੀ ਪਾਰਟੀ ਦੇ ਕੋਲ ਕੋਈ ਹੋਰ ਪ੍ਰਭਾਵਸ਼ਾਲੀ ਚਿਹਰਾ ਹੀ ਨਹੀਂ ਆ। ਅੱਜ ਭਗਵੰਤ ਸਿੰਘ ਮਾਨ ਦਾ ਮਤਲਬ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਦਾ ਮਤਲਬ ਭਗਵੰਤ ਮਾਨ। ਪੰਜਾਬ ਦੇ ਵਿੱਚ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਆ। ਅਰਵਿੰਦ ਕੇਜਰੀਵਾਲ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਪੰਜਾਬ ਅਤੇ ਦਿੱਲੀ ਵਾਲਾ ਮਾਡਲ ਗੋਆ ਦੇ ਵਿੱਚ ਵੀ ਲਾਗੂ ਕਰਾਂਗੇ। ਹੋਰ ਵੀ ਬੜੀਆਂ ਗੱਲਾਂ ਬਾਤਾਂ ਹੋਈਆਂ, ਪਰ ਕੁੱਲ ਬਣਾ ਕੇ ਗੱਲ ਇਹ ਆ, ਇੱਕ ਪਾਰਟੀ ਦੇ ਵੱਲੋਂ ਆਪਣਾ CM ਚਿਹਰਾ ਅਗਲੀ ਵਾਰ ਦੇ ਲਈ ਐਲਾਨ ਦਿੱਤਾ ਗਿਆ। ਹੋਰ ਕਿਹੜੀਆਂ ਕਿਹੜੀਆਂ ਪਾਰਟੀਆਂ 'ਚ ਕੀ CM ਚਿਹਰਾ ਐਲਾਨ ਕੇ ਹੀ ਚੋਣ ਲੜਨਗੀਆਂ, ਇਹਦੇ ਲਈ ਹਲੇ ਉਡੀਕ ਕਰਨੀ ਪੈਣੀ ਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਆ, ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮਿਹਰਬਾਨੀ।

0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਟਿਊਨ ਇਨ ਕਰਨੇ ਕੇ ਲੀਏ ਆਪਕਾ ਧੰਨਵਾਦ।

0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਸੇ ਜੁੜੇ ਰਹਿਣੇ ਕੇ ਲਿਏ ਆਪ ਸਭੀ ਕਾ ਬੇਹੱਦ ਸ਼ੁਕਰੀਆ। ਮੁਹੱਬਤ ਪਾਣਾ ਇਤਨਾ ਆਸਾਨ ਨਹੀਂ ਜਿਤਨਾ ਲਗਤਾ ਹੈ, ਔਰ ਪਾ ਵੀ ਲੇ ਤੋ ਨਿਭਾਨਾ ਉਸਸੇ ਵੀ ਜ਼ਿਆਦਾ ਮੁਸ਼ਕਿਲ ਹੈ। ਮੁਹੱਬਤ ਤੋ ਅਸਲ ਮੇ ਬਾਰਿਸ਼ ਹੈ, ਜਿਸੇ ਛੂਨੇ ਕੀ ਖਵਾਇਸ਼ ਮੇ ਹਥੇਲੀਆਂ ਤੋ ਗੀਲੀ ਹੋ ਜਾਤੀ ਹੈ, ਮਗਰ ਹਾਥ ਹਮੇਸ਼ਾ ਖਾਲੀ ਰਹਤੇ ਹੈ।

0: ਆਫ ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਆਹੋ ਸੁਣਦੇ ਆ ਰੋਜ਼ ਰੇਡੀਓ ਤੇ
2: ਸੁਣੋ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ
3: ਚਾਹੇ ਦੂਰੀਆਂ ਆ ਜਾਤੀ ਹੈ ਰਿਸ਼ਤੋਂ ਮੇ ਕਭੀ ਕਭਾਰ ਮਗਰ ਸਮੇ ਹਮੇਸ਼ਾ ਏਕ ਸਾ ਨਹੀਂ ਰਹਿਤਾ ਮੇਰੇ ਜਾਣੇ ਪੇ ਇਹ ਜਾਣੇ ਜਾਣਾ ਪਰੇਸ਼ਾਨ ਤੁਮ ਨਹੀਂ ਹੋਣਾ ਕਭੀ ਛੁਪ ਕਰ ਤੁਮ ਨਹੀਂ ਰੋਣਾ ਜੁਦਾਈ ਜ਼ਹਿਰ ਹੋਤੀ ਹੈ ਮੁਝੇ ਮਾਲੂਮ ਹੈ ਲੇਕਿਨ ਫਿਰਾਕ ਔਰ ਹਿਜਰ ਕਾ ਮੌਸਮ ਯਕੀਨਨ ਬੀਤ ਜਾਏਗਾ ਯਕੀਨਨ ਵਕਤ ਕੇ ਲਮਹੇ ਦੁਬਾਰਾ ਲੌਟ ਆਏਂਗੇ ਵਹੀ ਸ਼ਾਮੇ ਵਹੀ ਰਾਤੇ ਵਹੀ ਕਿੱਸੇ ਵਹੀ ਬਾਤੇ ਵਹੀ ਫਿਰ ਦਾਸਤਾਂ ਹੋਗੀ ਮੁਹੱਬਤ ਫਿਰ ਮਿਹਰਬਾਨ ਹੋਗੀ

ਗੌੜੀ ਮਹੱਲਾ ਪਹਿਲਾ ਕਿਰਤ ਪਿਆ ਨਹਿ ਮੇਟੈ ਕੋਏ, ਕਿਆ ਜਾਣਾ ਕਿਆ ਆਗੈ ਹੋਏ। ਜੋ ਤਿਸ ਪਾਣਾ ਸੋਈ ਹੁਆ, ਅਵਰ ਨਾ ਕਰਨੇ ਵਾਲਾ ਦੁਆ ਨਾ।

ਕੂਜਾ ਮੇਵਾ ਮੈਂ ਸਭ ਕਿਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ, ਦੇਂਦੇ ਨੀਵ ਦਿਵਾਲੋ ਸਾਰੀ, ਪਸ ਮੰਦਰ ਕੀ ਟੇਰੀ, ਸੰਚੇ ਸੰਚਨਾ ਦੇਈ ਕਿਸ ਹੀ, ਅੰਧ ਜਾਣੇ ਸਭ ਮੇਰੀ, ਸੋਇ ਨ ਲੰਕਾ ਸੋਇ ਨ ਮਾੜੀ, ਸੰਪੈ ਕਿਸੈ ਨਾ ਕੇਰੀ। ਸੁਣ ਮੂਰਖ ਮਾਨਿਆ ਜਾਣਾ, ਹੋਗ ਤਿਸੈ ਕਾ ਪਾਣਾ, ਰਹਾਓ ਸ਼ਉ ਹਮਾਰਾ ਠਾਕੁਰ ਪਾਰਾ, ਹਮ ਤਿਸਕੇ ਵਣ ਜਾਰੇ, ਜਿਉ ਪਿੰਡ ਸਭ ਰਾਤ ਸਹਿ ਕੀ, ਮਾਰੇ ਆਪੇ ਜੀ ਵਾਲੇ। ਗੌੜੀ ਚੇਤੀ ਮਹੱਲਾ ਪਹਿਲਾ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਕਰ ਬਾਰ ਮਨਾ, ਮਾਰੇ ਲੁੱਟੈ ਨੀਤ ਨੀਤ, ਕਿਸੇ ਆਗੈ ਕਰੀ ਪੁਕਾਰ ਜਨਾ। ਸ਼੍ਰੀ ਰਾਮ ਨਾਮਾ ਉਚਿਰ ਮਨਾ, ਆਗੈ ਜਮ ਦਲ ਬਿਖਮ ਕਨਾ, ਰਹਾਓ ਉਸਾਰ ਮਡੋਲੀ ਰਾਖੈ ਦੁਆਰਾ, ਪੀਤਰ ਬੈਠੀ ਸਾਧਨਾ, ਅੰਮ੍ਰਿਤ ਕੇਲ ਕਰੇ ਨਿਤ ਕਾਮਣੋ, ਅਵਰ ਲੁਟੇਨ ਸੋ ਪੰਚ ਜਨਾ। ਟਾਹੇ ਮਡੋਲੀ

ਮਾਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕਟ ਪੀਤਰ ਮੁੰਦਰਾ ਕਾਇਆ ਕੀ ਜੈ ਖਿੰਥਾ ਤਾ ਪੰਚ ਚੇਲੇ ਵਸ ਕੀ ਜੈ ਰਾਵਲ ਇਹੋ ਮਨ ਕੀ ਜੈ ਡੰਡਾ ਤਾ ਜੋਗ ਜੁਗ ਤੇ ਪਾਵਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾਵਸਤਾ ਰਹਾਓ ਮੂੰਡ ਮੁੰਡਾਇਆ ਜੇ ਗੁਰ ਪਾਈਐ ਹਮ ਗੁਰ ਕੀਨੀ ਗੰਗਾ ਤਾ ਤ੍ਰਿਭਵਨ ਤਾਰਨ ਹਰ ਸੁਆਮੀ ਏਕ ਨਾ ਚੇਤਸ ਅੰਧਾ ਤਾ ਕਰ ਪਟੰਬ ਗਲੀ ਮਨ ਲਾਵਸ ਸੰਸਾ ਮੂਲ ਨਾ ਜਾਵਸਤਾ ਏਕ ਚਰਨੀ ਜੇ

ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਗੌੜੀ ਬੈਰਾ ਗਣ ਮਹੱਲਾ ਪਹਿਲਾ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ

ਆਏ ਆਪਣ ਲਿਆ ਜੇ ਮਿਲੈ ਤਾਂ ਸਭ ਕੋ ਭਗਟ ਹੋਏ ਕਰਮਾਂ ਉੱਪਰ ਨਿਬੜੈ ਜੇ ਲੁਚੈ ਸਭ ਕੋਏ ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੈ ਵਡਾਈ ਦੇ ਗੌੜੀ ਬੈਰਾਗਣ ਮਹੱਲਾ ਪਹਿਲਾ ਹਰਨੀ ਹੋਵਾਂ ਬਨ ਬਸਾਂ ਕੰਧ ਮੂਲ ਚੁਣ ਖਾਓ ਗੁਰਪ੍ਰਸਾਦੀ ਮੇਰਾ ਸਹੁ ਮਿਲੈ ਵਾਰ ਵਾਰ ਹੋ ਜਾਉ ਜੀਓ ਮੈਂ ਬਨਜਾਰ ਨਰਾਮ ਕੀ ਤੇਰਾ ਨਾਮ ਵੱਖਰ ਵਾਪਾਰ ਜੀ ਰਹਾਓ ਕੋਕਲ ਹੋਵਾਂ ਅੰਬ ਬਸਾਂ ਸਹਿ ਸ਼ਬਦ ਵਿਚਾਰ ਸਹਿ ਸੁਭਾਏ ਮੇਰਾ ਸਹੁ ਮਿਲੈ ਦਰਸ਼ਨ ਰੂਪਿਆ ਪਾਰ ਮਛਲੀ ਹੋਵਾਂ ਜਲ ਬਸਾਂ ਜੀ ਜੰਤ ਸਭਸਾਰ ਉਰਵਾਰ ਪਾਰ ਮੇਰਾ ਸਹੁ ਵਸੈ ਹੋ ਮਿਲੋਂਗੀ ਬਾਂਹ ਪਸਾਰ ਨਾਗਨ ਹੋਵਾਂ ਤਰ ਵਸਾਂ ਸ਼ਬਦ ਵਸੈ ਪਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗੌੜੀ ਪੂਰਬੀ ਦੇਵਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਾਉ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸੰਭਾਲੀਆਂ ਨੂੰ ਦੇਖੇਗਾ ਦੇਵਣਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣਿਆ ਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ।

ਗੁਰ ਮਿਲਿਆ ਹਰ ਮੇਲਾ ਹੋਈ, ਆਪੇ ਮੇਲ ਮਿਲਾਵੈ ਸੋਈ। ਮੇਰਾ ਪ੍ਰਭ ਸਭ ਵਿਦਿਆ ਪੇ ਜਾਣੈ, ਹੁਕਮੇ ਮੇਲੇ ਸ਼ਬਦ ਪਛਾਣੈ। ਸਤਿਗੁਰ ਕੈ ਭਏ ਪ੍ਰਮ ਪਉ ਜਾਏ, ਪੈ ਰਾਚੈ ਸਚ ਰੰਗ ਸਮਾਏ ਰਹਾਓ। ਗੁਰ ਮਿਲਿਆ ਹਰ ਮਨ ਵਸੈ ਸੁਭਾਏ, ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ। ਸ਼ਬਦ ਸਲਾਹ ਅੰਤ ਨਾ ਪਾਰਾ ਵਾਰ, ਮੇਰਾ ਪ੍ਰਭ ਬਖਸੇ ਬਖਸਣ ਹਾਰ। ਗੁਰ ਮਿਲਿਆ ਸਭ ਮਤ ਬੁੱਧ ਹੋਏ, ਮਨ ਨਿਰਮਲ ਵਸੈ ਸੱਚ ਸੋਏ। ਸਾਚ ਵਸਿਆ ਸਾਚੀ ਸਭ ਕਾਰ, ਉਤਮ ਕਰਨੀ ਸ਼ਬਦ ਵਿਚਾਰ। ਗੁਰ

ਜੀਜਾ ਗੁਰ ਤੇ ਗਿਆਨ ਪਾਏ ਜਨਕ ਹੋਏ, ਗੁਰ ਤੇ ਬੂਝੈ ਸੀਜੈ ਸੋਏ, ਗੁਰ ਤੇ ਸਹਿ ਸੱਚ ਵਿਚਾਰ, ਗੁਰ ਤੇ ਪਾਏ ਮੁਕਤ ਦੁਆਰ। ਪੂਰੇ ਭਾਗ ਮਿਲੈ ਗੁਰੇ ਆਏ, ਸੱਚੈ ਸਹਿ ਸੱਚ ਸਮਾਏ ਰਹਾਓ। ਗੁਰ ਮਿਲਿਆ ਤ੍ਰਿਸ਼ਨਾ ਯਗਨ ਬੁਝਾਏ, ਗੁਰ ਤੇ ਸ਼ਾਂਤ ਵਸੈ ਮਨ ਆਏ, ਗੁਰ ਤੇ ਪਵਿੱਤ ਪਾਵਨ ਸੁੱਚ ਹੋਏ।

ਕਿਸਨੋਂ ਕਹੀਐ ਦਾਤਾਏ ਕਸੋਈ। ਕਿਰਪਾ ਕਰੇ ਸਬਦ ਮਿਲਾਵਾ ਹੋਈ, ਮਿਲ ਪ੍ਰੀਤਮ ਸਾਚੇ ਗੁਣ ਗਾਵਾਂ, ਨਾਨਕ ਸਾਚੇ ਸਾਜ ਸਮਾਵਾਂ। ਗੌੜੀ ਗੁਆਰੇਰੀ ਮਹੱਲਾ ਤੀਜਾ। ਸੁਥਾਓ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸੱਚ ਸੋਏ। ਸੱਚੀ ਬਾਣੀ ਜੋ ਉਚਾਰੇ ਜਾਪੈ, ਸਭ ਕੇ ਸੱਚਾ ਆਪੇ ਆਪੈ। ਕਰਮ ਹੋਵੈ ਸਤਸੰਗ ਮਿਲਾਏ, ਹਰ ਗੁਣ ਗਾਵੈ ਬੈ ਸੁਥਾਏ। ਰਹਾਓ ਜਲੋ ਇਹ ਜਿਹੇ

ਨਾ ਕੋਏ ਗੁਰ ਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜੇ ਸ਼ਬਦ ਪਿਆਸ। ਗੌੜੀ ਗੁਆਰੇ ਰੀ ਮਹੱਲਾ ਤੀਜਾ, ਇੱਕ ਗਾਵਤ ਰਹੇ ਮਨ ਸਾਧ ਨਾ ਪਾਏ, ਹਉਮੈ ਵਿੱਚ ਗਾਵੈ ਬਿਰਥਾ ਜਾਏ। ਗਾਵਣ ਗਾਵੈ ਜਿਨ ਨਾਮ ਪਿਆਰ, ਸਾਚੀ ਬਾਣੀ ਸ਼ਬਦ ਵਿਚਾਰ। ਗਾਵਤ ਰਹਿ ਜੇ ਸਤਿਗੁਰ ਭਾਵੈ, ਮੰਤਨ ਰਾਤਾ ਨਾਮ ਸੁਭਾਵੈ ਰਹਾਓ। ਇੱਕ ਗਾਵੈ ਇੱਕ ਭਗਤ ਕਰੇ, ਨਾਮ ਨਾ ਪਾਵੈ ਬਿਨ ਅਸਨੇਹ। ਸੱਚੀ ਭਗਤ ਗੁਰ ਸ਼ਬਦ ਪਿਆਰ, ਆਪਣਾ ਪਿਰ ਰਾਖਿਆ ਸਦਾ ਉਰਤਾਰ। ਭਗਤ ਕਰੈ ਮੂਰਖ ਆਪ ਜਣਾਵੈ, ਨੱਚ ਨੱਚ ਟੱਪੈ ਬਹੁਤ ਦੁੱਖ ਪਾਵੈ। ਨੱਚਿਐ ਟੱਪਿਐ ਭਗਤ ਨਾ ਹੋਏ, ਸ਼ਬਦ ਮਰੈ ਭਗਤ ਪਾਏ ਜਨ ਸੋਏ। ਭਗਤ ਵਛਲ ਭਗਤ ਕਰਾਏ ਸੋਏ, ਸੱਚੀ ਭਗਤ ਵਿੱਚੋਂ ਆਪ ਖੋਏ। ਮੇਰਾ ਪ੍ਰਭ ਸਾਚਾ ਸਭ ਜਾਣੈ, ਨਾਨਕ ਬਖਸੇ ਨਾਮ ਪਛਾਣੈ। ਗੌੜੀ ਗੁਆਰੇ ਦੀ ਮਹੱਲਾ ਤੀਜਾ, ਮਨ ਮਾਰੇ ਤਾਤ ਮਰ ਜਾਏ। ਬਿਨ ਮੂਏ ਕੈਸੇ ਹਰ ਪਾਏ, ਮਨ ਮਰੈ ਦਾਰੂ ਜਾਣੈ ਕੋਏ। ਮਨ ਸ਼ਬਦ ਮਰੈ ਬੂਝੈ ਜਨ ਸੋਏ। ਜਿਸਨੋਂ ਬਖਸੇ ਦੇ ਵਡਿਆਈ, ਗੁਰਪ੍ਰਸਾਦ ਹਰ ਵਸੈ ਮਨਿਆਈ ਰਹਾਓ। ਗੁਰਮੁਖ ਕਰਨੀ ਕਾਰ ਕਮਾਵੈ, ਤਾਂ ਇਸ ਮਨ ਕੀ ਸੋਝੀ ਪਾਵੈ। ਮਨ ਮੈਂ ਮਤ ਮੈਂਗਲ ਮਿਕਦਾਰਾ, ਗੁਰ ਅੰਕਸ਼ ਮਾਰ ਜੀ ਵਾਲਣਹਾਰਾ। ਮਨ ਆ ਸਾਧ ਸਾਧੈ ਜਨ ਕੋਏ, ਅਚਰ ਚਰੈ ਤਾਂ ਨਿਰਮਲ ਹੋਏ। ਗੁਰਮੁਖੇ ਹੁਮਨ ਲਿਆ ਸਵਾਰ, ਹਮੈ ਵਿੱਚੋਂ ਤਜੇ ਵਿਕਾਰ। ਜੋ ਤੁਰ ਰਾਖਿਆ ਨੂੰ ਮੇਲ ਮਿਲਾਏ, ਕਦੇ ਨਾ ਵਿਛੜੈ ਸ਼ਬਦ ਸਮਾਏ। ਆਪਣੀ ਕਲਾ ਆਪੇ ਹੀ ਜਾਣੈ, ਨਾਨਕ ਗੁਰਮੁਖ ਨਾਮ ਪਛਾਣੈ।

ਬਹੁ ਚਿੰਤਾ ਚਿਤਵੈ ਆਪ ਨਾ ਪਛਾਨਾ, ਧੰਦਾ ਕਰਤਿਆ ਅੰਧਨ ਵਿਹਾਨਾ। ਹਿਰਦੈ ਰਾਮ ਰਮੋ ਮੇਰੇ ਭਾਈ, ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਓ। ਗੁਰਮੁਖ ਹਿਰਦੈ ਜਿਨ ਰਾਮ ਪਛਾਤਾ, ਜਗ ਜੀਵਨ ਸੇਵ ਜੁਗ ਚਾਰੇ ਜਾਤਾ। ਹਉ ਮੈਂ ਮਾਰ ਗੁਰਸ਼ਬਦ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਧਾਤਾ। ਸੇ ਜਨ ਸੱਚੇ ਜੋ ਗੁਰਸ਼ਬਦ ਮਿਲਾਏ, ਤਾਵਤ ਵਰ ਜੇ ਠਾਕ ਰਹਾਏ। ਨਾਮ ਨਾਮਨਿਤ ਗੁਰ ਤੇ ਪਾਏ, ਹਰ ਕਿਰਪਾ ਤੇ ਹਰ ਵਸੈ ਮਨ ਆਏ। ਆਰਾਮ ਰਾਮ ਕਰਤਿਆ ਸੁਖ ਸਾਂਸ ਸਰੀਰ, ਅੰਤਰ ਵਸੈ ਨਾ ਲਾਗੈ ਜੰਪੀਰ। ਆਪੇ ਸਾਹਿਬ ਆਪ ਵਜ਼ੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਗੌੜੀ ਗੁਵਾਰੇਰੀ ਮਹੱਲਾ ਤੀਜਾ, ਸੋ ਕਿਉਂ ਵਿਸਰੈ ਜਿਸਕੇ ਜੀ ਪੁਰਾਨਾ, ਸੋ ਕਿਉਂ ਵਿਸਰੈ ਸਮਾਂ ਸਮਾਨਾ। ਜਿਤ ਸੇਵੈ ਦਰਗਹਿ ਪਥ ਪਰਵਾਨਾ, ਹਰ ਕੇ ਨਾਮ ਵਿਟੋਂ ਬਲ ਜਾਓ। ਤੂੰ ਵਿਸਰੈ ਤਦ ਹੀ ਮਰ ਜਾਓ ਰਹਾਓ, ਤਿਨ ਤੂੰ ਵਿਸਰੈ ਜੇ ਤੁਧ ਆਪ ਭੁਲਾਏ, ਤਿਨ ਤੂੰ ਵਿਸਰੈ ਜੇ ਦੂਜੈ ਪਾਏ। ਮਨ ਮੁਖ ਅਗਿਆਨੀ ਜੋ ਨੀ ਪਾਏ, ਜਿਨ ਇੱਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਏ। ਜਿਨ ਇੱਕ ਮਨ ਤੁਠਾ ਤਿਨ ਹਰ ਮਨ ਵਸਾਏ, ਗੁਰਮਤੀ ਹਰ ਨਾਮ ਸਮਾਏ। ਜਿਨ੍ਹਾਂ ਪੋਤੈ ਪੁੰਨ ਸੇ ਗਿਆਨ ਵਿਚਾਰੀ, ਜਿਨ੍ਹਾਂ ਪੋਤੈ ਪੁੰਨ ਤਿਨ ਹਉ ਮੈਂ ਮਾਰੀ। ਨਾਨਕ ਜੋ ਨਾਮ ਰਤੇ ਤਿਨ ਕਉ ਬਲਿਹਾਰੀ, ਗੌੜੀ ਗੁਵਾਰੇਰੀ ਮਹੱਲਾ ਤੀਜਾ। ਤੂੰ ਅਕਥ

ਜੈ ਸਤਿਗੁਰ ਤੈਂ ਸਤਸੰਗਤ ਬਣਾਈ, ਜੈ ਸਤਿਗੁਰ ਸਹਿਜੇ ਹਰ ਗੁਣ ਗਾਈ। ਜੈ ਸਤਿਗੁਰ ਤਹਾਂ ਹਉ ਮੈਂ ਸ਼ਬਦ ਜਲਾਈ, ਗੁਰਮੁਖ ਸੇਵਾ ਮਹਿਲੀ ਥਾਉ ਪਾਏ। ਗੁਰਮੁਖ ਅੰਤਰ ਹਰ ਨਾਮ ਵਸਾਏ, ਗੁਰਮੁਖ ਭਗਤ ਹਰ ਨਾਮ ਸਮਾਏ। ਆਪੇ ਦਾਤ ਕਰੇ ਦਾਤਾਰ, ਪੂਰੇ ਸਤਿਗੁਰ ਸਿਉਂ ਲੱਗੈ ਪਿਆਰ। ਨਾਨਕ ਨਾਮ ਰਤੇ ਤਿਨ ਕਉ ਜੈਕਾਰ, ਗੌੜੀ ਗੁਆਰੇਰੀ ਮਹੱਲਾ ਤੀਜਾ। ਏਕ ਸਤੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੈਸੰਤਰ ਸਭ ਸੈ ਲੰਗਾ। ਭਿੰਨ ਭਿੰਨ ਵੇਖਿਆ ਹਰ ਪ੍ਰਭ ਰੰਗਾ, ਏਕ ਅਚਰਜੇ ਕੋ ਹੈ ਸੋਈ, ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਉ। ਸਹਿਜ ਭਵੈ ਪ੍ਰਭ ਸਭਨੀ ਥਾਈ, ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ। ਆਪੇ ਸੁੱਤਿਆਂ ਦੇ ਜਗਾਈ, ਤਿਸਕੀ ਕੀਮਤ ਕਿਨੈ ਨਾ ਹੋਈ, ਕਹਿ ਕਹਿ ਕਥਨ ਕਹਿ ਸਭ ਕੋਈ। ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ, ਸੁਣ ਸੁਣ ਵੇਖੈ ਸ਼ਬਦ ਮਿਲਾਏ, ਵੱਡੀ ਵਡਿਆਈ ਗੁਰ ਸੇਵਾ ਤੇ ਪਾਏ। ਨਾਨਕ ਨਾਮ ਰਤੇ ਹਰ ਨਾਮ ਸਮਾਏ, ਗੌੜੀ ਗੁਆਰੇਰੀ ਮਹੱਲਾ ਤੀਜਾ। ਮਨ ਮੁਖਸੂਤਾ ਮਾਇਆ ਮੋਹੇ ਪਿਆਰ, ਗੁਰਮੁਖ ਜਾ

ਗੁਰਮੁਖ ਨਾਮ ਨਿਧਾਨ ਲੈ ਦਰਗਹਿ ਲੈ ਛਡਾਏ ਰਹਾਉ। ਲਖ ਚੌਰਾਸੀ ਭਰਮ ਦੇ ਮਨ ਅਠਿਆ ਵਹਿ ਜਾਏ, ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੋਨੀ ਪਾਏ। ਗੁਰਮੁਖ ਆ ਪਛਾਣਿਆ ਹਰ ਨਾਮ ਵਸਿਆ ਮਨ ਆਏ, ਅੰਦਰ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ। ਮਨ ਸ਼ਬਦ ਮਰੈ ਪ੍ਰਤੀਤ ਹੋਏ, ਹਉ ਮੈਂ ਤਜੇ ਵਿਕਾਰ, ਜਨ ਨਾਨਕ ਕਰਮੀ ਪਾਈਆ ਨੂੰ ਹਰ ਨਾਮਾ ਭਗਤ ਭੰਡਾਰ। ਗੌੜੀ ਬੈਰਾਗਣ ਮਹੱਲਾ ਤੀਜਾ, ਪੇਈ ਅੜੈ ਦਿਨ ਚਾਰ ਹੈ, ਹਰ ਹਰ ਲਿਖ ਪਾਇਆ ਸੋਭਾਵੰਤੀ ਨਾਰ ਹੈ। ਗੁਰਮੁਖ ਗੁਣ ਗਾਇਆ ਪੇਵਕੜੈ ਗੁਣ ਸੰਭਲੈ, ਸਾਹੁਰੈ ਵਾਸ ਪਾਇਆ ਗੁਰਮੁਖ ਸਹਿਜ ਸਮਾਣੀਆਂ ਹਰ ਹਰ ਮਨ ਪਾਇਆ। ਸਸਰੈ ਪਈਐ ਪਿਰ ਵਸੈ, ਕਹੋ ਕਿਦ ਬਿਦ ਪਾਈਐ, ਆਪ ਨਿਰੰਜਨ ਅਲਖ ਹੈ ਆਪੇ ਮਿਲਾਈਐ ਰਹਾਓ। ਆਪੇ ਹੀ ਪ੍ਰਭ ਦੇਹ ਮਤ ਹਰ ਨਾਮ ਤੇ ਆਈ ਹੈ, ਵਡਭਾਗੀ ਸਤਿਗੁਰ ਮਿਲੈ ਮੁਖੀ ਅੰਮ੍ਰਿਤ ਪਾਈ ਹੈ। ਹਉ ਮੈਂ ਦੁਬਦਾ ਬਿਨਸ ਜਾਏ, ਸਹਿਜੇ ਸੁਖ ਸਮਾਈਐ, ਸਭ ਆਪੇ ਆਵਰਦਾ ਆਪੇ ਨਾਏ ਲਾਈਐ। ਮਨਮੁਖ ਗਰਬ ਨਾ ਪਾਇਓ ਅਗਿਆਨ ਅਣੇ, ਸਤਿਗੁਰ ਸੇਵਾ ਨਾ ਕਰੇ ਫਿਰ ਫਿਰ ਪਛਤਾਣੇ। ਗਰਬ ਜੋਨੀ ਵਾਸ ਪਾਏ ਦੇ ਗਰਬੇ ਗਲ ਜਾਣੇ, ਮੇਰੇ ਕਰਤੇ ਇਹ ਵੈ ਭਾਵਦਾ ਮਨਮੁਖ ਪਰਮਾਣੇ। ਮੇਰਾ ਹਰ ਪ੍ਰਭ ਲੇਖ ਲਿਖਾਇਆ, ਤੁਰਮਸਤਕ ਪੂਰਾ ਹਰ ਹਰ ਨਾਮ ਤੇ ਆਇਆ ਭੇਟਿਆ ਗੁਰਸੂਰਾ। ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧੋ ਬੀਰਾ, ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ। ਗੌੜੀ ਬੈਰਾਗਣ ਮਹੱਲਾ ਤੀਜਾ, ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ, ਮਤ ਮਲੀਣ ਪ੍ਰਗਟ ਭਈ ਜਪਨਾ ਮੁਰਾਰਾ। ਸੇਵ ਸਕਤ ਮਿਟਾਈਆ ਚੂਕਾ ਦਿਆਰਾ, ਤੁਰਮਸਤਕ ਜਿਨ ਕਉ ਲਿਖਿਆ ਤਿਨ ਹਰ ਨਾਮ ਪਿਆਰਾ। ਹਰ ਕਿਤ ਬਿਦ ਪਾਈਐ ਸੰਤ ਜਨਾ, ਜਿਸ ਦੇਖ ਹਉ ਜੀਵਾਂ ਹਰ ਬਿਨ ਚਸਾ ਨਾ ਜੀਵਤੀ, ਗੁਰ ਮਿਲਿਓ ਹਰ ਰਸ ਪੀਵਾਂ ਰਹਾਉ। ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ, ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ। ਧਨ ਧਨ ਗੁਰ ਸਤਪੁਰਖ ਹੈ ਜਿਨ ਭਗਤ ਹਰ ਦੀਨੀ, ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮਕੀਨੀ। ਗੁਣ ਦਾਤਾ ਹਰ ਰਾਏ ਹੈ

0: ਨੇਹੋ ਮੂੜ ਮੁਗਧ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਕਰ ਸੋਹਿਲਾ ਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਤੂੜ ਤਿੰਨ ਜਿਨ ਸਤਿਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਰਵ ਸਾਂਝੀ ਗੁਰਬਾਣੀ ਪ੍ਰੋਗਰਾਮ ਦੇ ਸਪੌਂਸਰ ਹਨ ਟੌਪ ਲਿੰਕ ਲੋਨ ਐਂਡ ਲੀਜ਼ਿੰਗ। ਤੁਹਾਡਾ ਟਰੱਕ ਟ੍ਰੇਲਰ ਦਾ ਲੋਨ ਕਿਤੋਂ ਨਹੀਂ ਹੋ ਰਿਹਾ ਜਾਂ ਤੁਸੀਂ ਯੂਜ਼ਡ ਟਰੱਕ ਖਰੀਦਣੇ ਹਨ ਤੇ ਸਾਨੂੰ ਕਾਲ ਕਰੋ 204-480-9600 ਜਾਂ ਆਨਲਾਈਨ ਵਿਜ਼ਿਟ ਕਰੋ toplinkfinancial.com।

0: वास्ते कॉल करो 204-772-1313. Canada's number one provider of training, consulting and software for the transportation industry. ACE ACI, e-manifest, permits, CTPAT and more. Visit avaal.com.
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ
2: ਬ੍ਰਿਜਰਡ ਆਟੋ ਬੋਡੀ ਸ਼ਾਪ ਮਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਕ੍ਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ਵੀਕਐਂਡ ਹੀ ਖਰਾਬ ਕਰਤਾ ਮੈਂ ਨਹੀਂ ਕਰਨੀ ਗੱਲ
5: ਓ ਡਾਰਲਿੰਗ ਛੱਡ ਨਾ ਦਿਲ ਤੂੰ ਕਰ ਚਿੱਲ ਅੱਜ ਯਾਰ ਹੁਣੀ ਕਰਨਗੇ ਗਰਜਾ ਦੇ ਵੈਜ ਤੇ ਨਾਨ ਵੈਜ ਪ੍ਰੋਡਕਟ ਨੂੰ ਗ੍ਰਿਲ
4: ਸੱਚੀ
5: ਮੁੱਚੀ
4: ਵੀਕਐਂਡ ਹੋਵੇ ਜਾਂ ਕੋਈ ਵੀ ਓਕੇਜ਼ਨ

0: Hi, this is Michael, sales manager, Waverly Chrysler. You're in the market for a new or a used vehicle. What if I could guarantee you the best price on a new vehicle, or I gave you $1,000? Then what if I told you that you had a chance to win a new quad valued at $14,000 just for buying from us in the month of March? That's right, at Waverly Chrysler, we're the home of the monthly prize giveaway and $1,000 best price guarantee. WaverlyChrysler.ca, 204-661-5337, part of the Gauthier Automotive Group.
1: West St. Paul, Highland Point, River Spring, जहाँ शहर दे किसी भी एरिया विच इन्हां दी मदद नाल अपने कस्टम ते मॉडर्न होम बनाओ। बॉबी सिंह होरां कोल इस समय नवे घरां दीआं बहुत सारीआं प्रमोशन्स हन। कोई भी रेजिडेंशियल या कमर्शियल प्रॉपर्टी खरीदनी या वेचनी होवे, कॉल बॉबी सिंह 204-510-9485, 204-510-9485।
2: ਬਈ ਸਾਡਾ ਬਾਪੂ ਮੱਖਣ ਸੋਂ ਕਹਿੰਦਾ ਹੁੰਦਾ ਸੀ, ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ। ਸੋ ਬਈ ਜੇ ਗੱਡੀ ਜਾਨ ਨਾ ਰੱਖੀ ਹੈ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ। ਆਪਣੇ ਆਟੋ ਵਰਕਸ ਵਾਲਿਆਂ ਨਾ ਹਰੇਕ ਮੇਕ ਤੇ ਮਾਡਲ ਦੀਆਂ ਕਾਰਾਂ ਦੀ ਤਸੱਲੀ ਬਖਸ਼ ਮਕੈਨੀਕਲ ਰਿਪੇਅਰ ਕਰਦੇ, ਆਇਲ ਚੇਂਜ, ਵੀਲ ਅਲਾਈਨਮੈਂਟ, ਟੈਕਸੀ ਲਿਮੋਜ਼ਿਨ ਦੀ ਸੇਫਟੀ ਕਰਦੇ। ਬਈ ਬਾਡੀ ਦਾ ਕੋਈ ਮਾੜਾ ਮੋਟਾ ਰਿਪੇਅਰ ਦਾ ਕੰਮ ਐ, ਡੈਂਟਿੰਗ ਪੇਂਟਿੰਗ ਦਾ, ਉਹ ਵੀ ਹੋਜੂ। ਜੇ ਵਿੰਡਸ਼ੀਲਡ ਰਿਪੇਅਰ ਕਰਾਉਣੀ ਹੈ ਜਾਂ ਫਿਰ ਕਰਾਉਣੀ ਹੈ ਰਿਪਲੇਸ, ਉਹ ਵੀ ਚੱਕ ਦੇਣਗੇ। ਹਾਂ, ਨਾਲੇ ਜੇ ਹੋਰ ਗੱਡੀ ਲੈਣ ਦਾ ਵਿਚਾਰ ਹੈ ਫਿਰ ਯੂਜ਼ਡ ਕਾਰਾਂ ਵੀ ਹੁੰਦੀਆਂ ਉਹਨਾਂ ਕੋਲੇ। ਬਈ ਜਾਣਾ ਕਿੱਥੇ? ਆਪਣੇ 306 ਸਟੈਨਲੇ ਸਟਰੀਟ ਵੀ ਨਹੀਂ ਪੈਗ। ਯਾਦ ਰੱਖਿਓ, ਸਿਕੰਦਰ ਨੂੰ ਫੋਨ ਕਰ ਲਿਓ, ਆਟੋ ਵਰਕਸ ਵਾਲੇ 204-942-4690। ਬਈ 204-942-4690।
3: ਵੀਕਐਂਡ ਹੀ ਖਰਾਬ ਕਰਤਾ, ਮੈਂ ਨਹੀਂ ਕਰਨੀ ਗੱਲ।
4: ਓ ਡਾਰਲਿੰਗ, ਛੱਡ ਨਾ ਦਿਲ, ਤੂੰ ਕਰ ਚਿੱਲ। ਅੱਜ ਯਾਰ ਹੁਣੀ ਕਰਨਗੇ ਗਰਜਾ ਦੇ ਵੈਜ ਤੇ ਨਾਨ ਵੈਜ ਪ੍ਰੋਡਕਟ ਨੂੰ ਗ੍ਰਿਲ।
3: ਸੱਚੀ
4: ਮੁੱਚੀ,
3: ਵੀਕਐਂਡ ਹੋਵੇ ਜਾਂ ਕੋਈ ਵੀ ਓਕੇਜਨ, ਮੌਕੇ ਨੂੰ ਖਾਸ ਬਣਾਉਂਦੇ ਨੇ ਗਰਜਾ ਬ੍ਰਦਰਸ ਦੇ ਵੈਜ ਤੇ ਨਾਨ ਵੈਜ ਪ੍ਰੋਡਕਟਸ, ਕੁਕਡ ਦੇ ਅਨਕੁਕਡ ਪ੍ਰੋਡਕਟਸ ਦੀ ਹਿਊਜ ਵੈਰਾਈਟੀ।
5: ਗਰਜਾ ਬ੍ਰਦਰਸ, ਬਸ ਨਾਮ ਹੀ ਕਾਫੀ ਹੈ।
6: ਪੈਂਦੀ ਹੈ ਫਿਰ ਤੱਕ ਚੈਂਪੀਅਨ।
3: ਗਰਜਾ ਮੀਟਸ ਆਓ, ਖੁਸ਼ੀਆਂ ਚ ਚਾਰ ਚੰਨ ਲਾਓ।
5: ਗਰਜਾ ਬ੍ਰਦਰਸ,
7: ਗਰਜਾ ਬ੍ਰਦਰਸ।
8: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ, ਰੇਡੀਓ ਧਮਾਲ।

ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਤੁਹਾਡਾ ਫੇਵਰੇਟ ਸਟੇਸ਼ਨ ਰੇਡੀਓ ਧਮਾਲ, ਤੇ ਮੈਂ ਤੁਹਾਡਾ ਆਪਣਾ ਹੋਸਟ ਗੈਵੀ। ਤੇ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ, ਤੇ ਨਿਗਾਹ ਮਾਰ ਲੈਂਦੇ ਅੱਜ ਦੇ ਦਿਨ ਦੇ ਉੱਤੇ। ਤੇ ਹਾੜ ਦੇ ਮਹੀਨੇ 'ਚ ਆਪਾਂ ਐਂਟਰੀ ਕਰ ਚੁੱਕੇ ਹਾਂ। ਅੱਜ ਹੈਗਾ ਜੀ ਮੰਗਲਵਾਰ, ਤੇ 2 ਹਾੜ ਦਾ ਦਿਨ ਆ। ਤੇ ਹਾੜ ਦੇ ਦਿਨ ਜਿਹੜੇ ਆਪਾਂ ਕਹਿੰਦੇ ਨੇ ਵੱਡੇ ਵੱਡੇ ਦਿਨ ਜਿਹੜੇ ਸ਼ੁਰੂਆਤ ਹੋ ਚੁੱਕੇ ਉਹਨਾਂ ਦਿਨਾਂ ਦੀ, ਤੇ ਆਪਾਂ ਵੇਖਦੇ ਨੇ ਹਾੜ ਦੇ ਦਿਨਾਂ ਦੇ ਵਿੱਚ ਇੱਕ ਤਾਂ ਗਰਮੀ ਅੱਤ ਦੀ ਪੈਂਦੀ ਆ, ਤੇ ਇੱਕ ਵਿੱਚ ਥੋੜ੍ਹੀਆਂ ਬਹੁਤੀਆਂ ਬਾਰਿਸ਼ਾਂ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀਆਂ, ਥੋੜ੍ਹੀ ਜਿਹੀ ਆਪਾਂ ਨੂੰ ਰਾਹਤ ਵੀ ਮਿਲਦੀ ਰਹਿੰਦੀ ਆ। ਤੇ ਦੇਖ ਲੈਂਦੇ ਹਾਂ ਜੀ ਅੱਜ ਦੇ ਦਿਨ 'ਚ ਆਪਾਂ ਨੂੰ ਕੀ ਦੇਖਣ ਨੂੰ ਮਿਲ ਰਿਹਾ। ਤੇ ਅੱਜ ਹੈਗਾ ਜੀ 22 ਡਿਗਰੀ ਸੈਂਸੀਅਸ ਟੈਂਪਰੇਚਰ ਰਹਿਣ ਵਾਲਾ। ਤੇ ਜੇ ਗੱਲ ਕਰਦੇ ਹਾਂ ਆਪਾਂ ਬਾਰਿਸ਼ ਦੀ, ਤਾਂ 30% ਚਾਂਸ ਹੈਗੇ ਨੇ ਸ਼ਾਮ ਨੂੰ ਬਾਰਿਸ਼ ਦੇ, 50% ਚਾਂਸ ਹੈਗੇ ਆ, ਯਾਨੀ ਕੁੱਲ ਮਿਲਾ ਕੇ ਸ਼ਾਮ ਨੂੰ ਆਪਾਂ ਨੂੰ ਬਾਰਿਸ਼ ਦੇਖਣ ਨੂੰ ਮਿਲ ਸਕਦੀ ਆ। ਸੰਘਣੇ ਸੰਘਣੇ ਬੱਦਲਾਂ ਨਾਲ ਆਪਾਂ ਘਿਰੇ ਰਹਾਂਗੇ, ਥੋੜ੍ਹੀ ਬਹੁਤੀ ਸੂਰਜ ਦੇਵਤੇ ਦੇ ਨਾਲ ਵੀ ਆਪਣੀ ਗੱਲਬਾਤ ਚੱਲਦੀ ਰਹੂਗੀ, ਯਾਨੀ ਕਿ ਥੋੜ੍ਹਾ ਥੋੜ੍ਹਾ ਦਰਸ਼ਨ ਆਪਾਂ ਨੂੰ ਸੂਰਜ ਦੇਵਤਾ ਜੀ ਵੀ ਦਿੰਦੇ ਰਹਿਣਗੇ। ਕੁੱਲ ਮਿਲਾ ਕੇ 23 ਡਿਗਰੀ ਦੇ ਟੈਂਪਰੇਚਰ ਦੇ ਆਰ ਪਾਰ ਜੇ ਆਪਾਂ ਰਹਿਣ ਵਾਲੇ ਹਾਂ, ਨੇੜੇ ਤੇੜੇ ਜੇ ਰਹਿਣ ਵਾਲੇ, ਕੁੱਲ ਮਿਲਾ ਕੇ ਥੋੜ੍ਹੀ ਥੋੜ੍ਹੀ ਗਰਮੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ। ਪਰ ਥੋੜ੍ਹੇ ਜਦੋਂ ਬੱਦਲ ਆਉਣਗੇ ਆਪਾਂ ਨੂੰ, ਜਿਵੇਂ ਆਪਾਂ ਠੰਡਾ ਠੰਡਾ ਪਾਣੀ ਨਹੀਂ ਪੀ ਲੈਂਦੇ ਗਰਮੀ 'ਚ, ਘੜੇ ਵਾਲਾ ਪਾਣੀ ਪੀਂਦੇ ਹੁੰਦੇ, ਉਹ ਸ਼ਾਂਤੀ ਜੀ ਮਿਲਦੀ ਹੁੰਦੀ ਆ, ਤਾਂ ਉਹ ਥੋੜ੍ਹਾ ਜਿਹਾ ਸਕੂਨ ਮਿਲੂਗਾ ਆਪਾਂ ਨੂੰ। ਅਤੇ ਬੁੱਧ ਕੰਮ ਸ਼ੁੱਧ ਰਹਿਣ ਵਾਲਾ ਜੀ, 19 ਡਿਗਰੀ ਟੈਂਪਰੇਚਰ ਰਹੂਗਾ, 60% ਚਾਂਸ ਹੋਣਗੇ ਬਾਰਿਸ਼ ਦੇ। ਕੁੱਲ ਮਿਲਾ ਕੇ ਆਪਾਂ ਨੂੰ ਬਾਰਿਸ਼ ਵੱਧ ਦੇਖਣ ਨੂੰ ਮਿਲ ਸਕਦੀ ਹੈ, ਯਾਨੀ ਕਿ ਕੱਲ੍ਹ ਦਾ ਦਿਨ ਬਾਰਿਸ਼ ਨਾਲ ਘਿਰਿਆ ਹੋਊਗਾ। ਤਾਂ ਥੋੜ੍ਹਾ ਜਿਹਾ ਜਦੋਂ ਵੀ ਤੁਸੀਂ ਬਾਹਰ ਨਿਕਲਣਾ, ਥੋੜ੍ਹਾ ਜਿਹਾ ਜਿਵੇਂ ਛੱਤਰੀ ਵਗੈਰਾ ਲੈ ਕੇ ਬਾਹਰ ਨਿਕਲਿਓ, ਕੱਲ੍ਹ ਦਾ ਦਿਨ ਆਪਣਾ ਪੂਰਾ ਬਾਰਿਸ਼ ਨਾਲ ਘਿਰਿਆ ਹੋਊਗਾ। ਅਤੇ 19 ਡਿਗਰੀ ਟੈਂਪਰੇਚਰ ਰਹਿਣ ਵਾਲਾ। ਅਤੇ ਗੱਲ ਕਰਦੇ ਹਾਂ ਵੀਰਵਾਰ ਦੀ, 21 ਡਿਗਰੀ ਟੈਂਪਰੇਚਰ ਰਹਿਣ ਵਾਲਾ ਜੀ। ਸੂਰਜ ਦੇਵਤਾ ਜੀ ਛਾਏ ਰਹਿਣਗੇ, ਕੋਈ ਬੱਦਲ ਨਹੀਂ ਗਾ, ਪ੍ਰੋਪਰ ਸੰਨੀ ਡੇ ਹੋਊਗਾ ਫੁੱਲ, ਯਾਨੀ ਕਿ ਵੀਰਵਾਰ ਦਾ ਦਿਨ ਪ੍ਰੋਪਰ ਸੂਰਜ ਦੇਵਤਾ ਜੀ ਦਾ ਰਹਿਣ ਵਾਲਾ ਹੈ। ਅਤੇ ਸ਼ੁੱਕਰਵਾਰ ਤੋਂ ਫਿਰ ਆਪਾਂ ਵੀਕਐਂਡ ਦੇ ਵਿੱਚ ਜਿਵੇਂ ਹੀ ਐਂਟਰ ਕਰਾਂਗੇ, ਅਤੇ ਬਾਰਿਸ਼ ਨਾਲ ਫਿਰ ਆਪਾਂ ਗੱਲਬਾਤ ਚੱਲਦੀ ਰਹੂਗੀ। 21 ਡਿਗਰੀ ਟੈਂਪਰੇਚਰ ਰਹਿਣ ਵਾਲਾ, ਅਤੇ 60% ਚਾਂਸ ਹੋਣਗੇ ਬਾਰਿਸ਼ ਦੇ। ਕੁੱਲ ਮਿਲਾ ਕੇ ਸ਼ੁੱਕਰਵਾਰ ਫਿਰ ਆਪਾਂ ਬਾਰਿਸ਼ ਦੇਖਾਂਗੇ। ਸ਼ਨੀਵਾਰ ਦਾ ਟੈਂਪਰੇਚਰ 23 ਡਿਗਰੀ ਰਹੂਗਾ ਜੀ, ਸ਼ਨੀਵਾਰ 23 ਡਿਗਰੀ। ਅਤੇ ਐਤਵਾਰ ਦੀ ਜੇ ਗੱਲ ਕਰਦੇ ਹਾਂ, 25 ਡਿਗਰੀ ਟੈਂਪਰੇਚਰ ਰਹਿਣ ਵਾਲਾ, ਯਾਨੀ ਕਿ ਕੁੱਲ ਮਿਲਾ ਕੇ ਵੀਕਐਂਡ ਘੁੰਮਣ ਫਿਰਨ ਲਈ ਰੈਡੀ ਹੋ ਜਾਓ, ਕਿਉਂਕਿ ਵਧੀਆ ਲੇਕ ਬੀਚ 'ਤੇ ਜਾਣ ਦਾ ਟਾਈਮ ਆ ਚੁੱਕਿਆ। ਅਤੇ ਜਿਹੜੇ ਦਿਨ ਨੇ ਵੀਕਐਂਡ ਦੇ, ਬੜੇ ਵਧੀਆ ਖੁੱਲ੍ਹੇ ਹੋਏ ਨੇ, ਅਤੇ ਆਪਦੇ ਯਾਰਾਂ ਦੋਸਤਾਂ ਨਾਲ, ਆਪਦੇ ਪਾਰਟਨਰ ਨਾਲ, ਆਪਦੀ ਫੈਮਿਲੀ ਦੇ ਨਾਲ ਰੈਡੀ ਹੋ ਜਾਓ ਜਾਣ ਲਈ। ਆਹ ਵੀਕਐਂਡ ਬਹੁਤ ਹੀ ਘੈਂਟ ਆ ਦਿਨ ਤੁਹਾਨੂੰ ਦੇਖਣ ਨੂੰ ਮਿਲ ਸਕਦਾ।

0: ਦੇ ਜੇ ਗੱਲ ਕਰਦੇ ਹਾਂ, ਅੱਜ 5:19 ਸੂਰਜ ਦੇਵਤਾ ਜੀ ਨੇ ਦਰਸ਼ਨ ਦਿੱਤੇ ਨੇ ਅਤੇ 9:39 'ਤੇ ਸੂਰਜ ਦੇਵਤਾ ਜੀ ਆਪਾਂ ਨੂੰ ਬਾਏ ਬਾਏ ਕਹਿਣਗੇ ਅਤੇ 16 ਕਿਲੋਮੀਟਰ ਰਫ਼ਤਾਰ ਨਾਲ ਜਿਹੜੀ ਹਵਾ 2 ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਹੈ, ਯਾਨੀ ਕਿ ਠੰਡੀ ਮਿੱਠੀ ਹਵਾ ਦੇ ਤੁਹਾਨੂੰ ਬੁੱਲੇ ਦੇਖਣ ਨੂੰ ਮਿਲ ਸਕਦੇ ਆ। ਅਤੇ ਜੇ ਗੱਲ ਕਰਦੇ ਅੰਮ੍ਰਿਤਸਰ ਗੁਰੂ ਕੀ ਨਗਰੀ ਦੀ, ਜੀ ਅੰਮ੍ਰਿਤਸਰ ਦਾ ਰਾਤ ਦਾ ਟੈਂਪਰੇਚਰ ਜਿਹੜਾ ਨੋਟ ਕੀਤਾ ਗਿਆ 23 ਡਿਗਰੀ ਨੋਟ ਕੀਤਾ ਗਿਆ ਅਤੇ ਸੂਬਾ ਦਾ 29 ਡਿਗਰੀ ਅਤੇ ਆਫਟਰਨੂਨ ਦਾ 37 ਡਿਗਰੀ, ਯਾਨੀ ਕੋਲਮ ਲਾ ਕੇ ਕੜਕਦੀਆਂ ਧੁੱਪਾਂ ਉੱਥੇ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ। ਅਤੇ ਥੋੜ੍ਹੀ ਜਿਹੀ ਨਿਗਾਹ ਮਾਰ ਲੈਂਦੇ ਹਾਂ ਆਪਾਂ ਆਲੇ ਦੁਆਲੇ ਹੋ ਕੀ ਰਿਹਾ, ਅਮੈਰੀਕਾ ਦੇ ਵਿੱਚ ਜੀ B-52 ਜਿਹੜਾ ਬੰਬਰ ਹੈ ਕ੍ਰੈਸ਼ ਹੋਇਆ, ਜਿਹਦੇ ਕਰਕੇ 8 ਜਿਹੜੇ ਵਿੱਚ ਸਵਾਰ ਸੀਗੇ ਉਹਨਾਂ ਦੀ ਡੈਥ ਹੋਣ ਦੀ ਪੁਸ਼ਟੀ ਨਹੀਂ ਹਾਲੇ ਹੋ ਸਕੀ, ਪਰ ਉਹਨਾਂ ਨੇ ਇਨਫੋਰਮ ਕਰਤਾ ਹੈ ਜਾਂ ਉਹਨਾਂ ਦੀਆਂ ਫੈਮਿਲੀਜ਼ ਨੂੰ ਕਿ ਵੀ ਜਿਹੜੇ ਅੰਦਰ ਸੀਗੇ ਇੱਦਾਂ ਕਰਕੇ ਉਹਨੂੰ ਅੱਗ ਲੱਗ ਗਈ ਅਚਾਨਕ ਅਤੇ ਉਹਦੇ ਕਰਕੇ ਹਾਦਸਾ ਹੋ ਚੁੱਕਿਆ। ਅਤੇ ਇਹਦੇ ਬਾਰੇ ਹਾਲੇ ਸਪਸ਼ਟ ਪੁਸ਼ਟੀਆਂ ਨਹੀਂ ਹੋ ਸਕੀਆਂ ਵੀ ਕਿੰਨੇ ਜ਼ਖਮੀ ਨੇ ਅਤੇ ਕਿੰਨੇ ਗੰਭੀਰ ਜਿਨ੍ਹਾਂ ਦੇ ਸੱਟਾਂ ਆਈਆਂ ਨੇ, ਅਤੇ ਹਾਲੇ ਜਦੋਂ ਵੀ ਕੋਈ ਅਪਡੇਟ ਆਇਆ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਾਂਗੇ। ਅਤੇ ਇੱਕ ਬੜੀ ਮੰਦਭਾਗੀ ਜੀ ਨਿਊਜ਼ ਆਈ ਸੀਗੀ ਸਾਹਮਣੇ ਕਿ ਕਲਚਰਸ ਲੇਕ ਵਾਟਰ ਪਾਰਕ ਆ ਜਿੱਥੇ ਭਿਆਨਕ ਹਾਦਸਾ ਹੋਇਆ ਸੀਗਾ, 10 ਸਕੂਲ ਬੱਚਿਆਂ ਸਮੇਤ 12 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਏਅਰ ਐਂਬੂਲੈਂਸ ਵੀ ਮੰਗਵਾਉਣੀ ਪਈ। ਅਤੇ ਤੁਸੀਂ ਵੀ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ, ਜਦੋਂ ਵੀ ਕਿਤੇ ਘੁੰਮਣ ਜਾਂਦੇ ਹੋ ਤਾਂ ਥੋੜ੍ਹਾ ਜਿਹਾ ਸੇਫਟੀ ਪਰਪਸ ਦੇ ਰੱਖਦਿਆਂ ਧਿਆਨ ਰੱਖਿਆ ਕਰੋ। ਆਮ ਲੋਕਾਂ ਲਈ ਪਾਰਕ ਬੰਦ ਸੀਗਾ, ਸਿਰਫ ਸਕੂਲੀ ਬੱਚੇ ਗਏ ਹੋਏ ਸੀਗੇ, ਤਾਂ ਥੋੜ੍ਹਾ ਜਿਹਾ ਉੱਥੇ ਇੱਕੋਦਮ ਕੋਈ ਸ਼ਾਰਟ ਸਰਕਟ ਜਿਹਾ ਹੋਇਆ, ਕੋਈ ਬਿਜਲੀ ਦਾ ਕੋਈ ਇਲੈਕਟ੍ਰੋਨਿਕ ਕੋਈ ਫਾਲਟ ਹੋਇਆ ਜਿਹਦੇ ਕਰਕੇ ਇਹ ਵੱਡਾ ਹਾਦਸਾ, ਹੁਣ ਉਹ ਤਾਂ ਬਚ ਗਿਆ ਪਰ ਕਿਤੇ ਨਾ ਕਿਤੇ ਕਾਫੀ ਸਾਰੀਆਂ ਇੰਜਰੀਜ਼ ਆਈਆਂ ਜਿਹਦੇ ਕਰਕੇ 10 ਬੱਚੇ ਜਿਹੜੇ ਸੀਗੇ ਸਕੂਲ ਦੇ ਬੱਚਿਆਂ ਸਮੇਤ 12 ਲੋਕ ਜਿਹੜੇ ਹਸਪਤਾਲ ਪਹੁੰਚਾਏ ਗਏ ਨੇ। ਏਅਰ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਗਿਆ ਉੱਥੇ ਮੌਕੇ 'ਤੇ, ਅਤੇ ਇਹਦੇ ਬਾਰੇ ਆਪਾਂ ਅੱਗੇ ਗੱਲਬਾਤ ਕਰਾਂਗੇ। ਅਤੇ ਉਸ ਤੋਂ ਪਹਿਲਾਂ ਇੱਕ ਲਾਸਟ ਟਾਈਮ ਆਪਾਂ ਨਿਊਜ਼ ਸ਼ੇਅਰ ਕੀਤੀ ਸੀ ਕਿ AP ਢਿੱਲੋਂ ਦੇ ਜਿਹੜੇ ਘਰ ਦੇ ਉੱਤੇ ਹਮਲਾ ਹੋਇਆ ਸੀਗਾ, ਜਿਹਦੇ ਵਿੱਚ ਅਭਿਜੀਤ ਖਿੰਗਰਾ ਸੀਗਾ ਉਹਦਾ ਨਾਮ ਜਿਹੜਾ ਸਾਹਮਣੇ ਆਇਆ ਸੀਗਾ, ਅਤੇ ਉਹਦੇ ਡੈਪੂਟੇਸ਼ਨ ਦੇ ਆਰਡਰ ਜਾਰੀ ਹੋ ਚੁੱਕੇ ਨੇ, ਅਤੇ ਉਹਨੇ ਗਿਲਟੀ ਫੀਲ ਵੀ ਕਰ ਲਿਆ ਅਤੇ ਕਹਿੰਦਾ ਕਿ ਮੈਨੂੰ $4,000 ਇੱਥੇ ਇਹਦੇ ਬਾਰੇ ਮਿਲਿਆ ਸੀਗਾ ਇੱਥੇ ਹਮਲਾ ਕਰਨ ਦੇ ਬਾਰੇ, ਉਹਦੇ ਘਰ ਰਹੇ ਹਮਲਾ ਕਰਨ ਦੇ ਲਈ। ਅਤੇ ਦੇਖਣ 'ਚ ਇਹ ਚੀਜ਼ ਆਈ ਹੈ ਕਿ ਹੁਣ ਉਹਨਾਂ ਨੇ ਜਿਹੜੀ ਆ ਆਪਦੀ ਜਿਹੜੀ ਗਲਤੀ ਮੰਨ ਲਈ ਹੈ, ਅਤੇ ਉਹਨਾਂ ਨੇ ਕਿਹਾ ਕਿ ਮੈਨੂੰ ਇੰਡੀਆ ਨਾ ਭੇਜਿਆ ਜਾਵੇ, ਮੇਰੀ ਫੈਮਿਲੀ ਨੂੰ ਜਿਹੜੀਆਂ ਧਮਕੀਆਂ ਮਿਲ ਰਹੀਆਂ ਵਾਰ ਵਾਰ ਕਿ ਜੇ ਤੂੰ ਤੈਨੂੰ ਮਾਰ ਦਿੱਤਾ ਜਾਊਗਾ, ਤੇਰੀ ਫੈਮਿਲੀ ਨੂੰ ਮਾਰ ਦਿੱਤਾ ਜਾਊਗਾ। ਹੁਣ ਇਹਦੇ ਬਾਰੇ ਅਸਲ ਕਹਾਣੀ ਕੀ ਆ, ਅਤੇ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਅੱਗੇ ਗੱਲਬਾਤ ਕਰਾਂਗੇ। ਅਤੇ ਇੱਕ ਹੋਰ ਨਿਊਜ਼ ਆਈ ਹੈ, ਜਿੱਦਾਂ ਆਪਣੇ ਪੰਜਾਬੀਆਂ ਦਾ ਕੋਈ ਵੀ ਗੱਲਬਾਤ ਹੁੰਦੀ ਬੜਾ ਆਪਾਂ ਉਹ ਚੀਜ਼ ਨੂੰ ਨਿੰਦਿਆ ਜਾਂਦਾ, ਤਾਂ ਚਾਹੇ ਆਪਾਂ ਸਾਰੇ ਜ਼ੋਰ ਲਾ ਦਿੰਦੇ ਕਿ ਪੰਜਾਬੀ ਕਮਿਊਨਿਟੀ ਨੂੰ ਅੱਗੇ ਲੈ ਕੇ ਜਾਣਾ, ਪਰ ਜੇ ਇੱਕ ਅੱਧਾ ਕੋਈ ਗਲਤੀ ਹੋ ਵੀ ਜਾਂਦੀ ਕਿਸੇ ਤੋਂ ਤਾਂ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਦੇਖਦੇ ਉਹਦੇ ਚਰਚੇ ਹੁੰਦੇ ਰਹਿੰਦੇ ਆ। ਅਤੇ ਇੱਕ ਗੋਰੇ ਵੱਲੋਂ ਇੱਕ ਕੈਨੇਡੀਅਨ ਟਰੱਕ ਡਰਾਈਵਰ ਵੱਲੋਂ ਇੱਕ ਇਹ ਚੀਜ਼ ਹੋਈ ਹੈ ਜੀ, ਡੋਡਿਆਂ ਨਾਲ ਕਾਬੂ ਕੀਤਾ ਗਿਆ, ਅਮੈਰੀਕਾ ਕੈਨੇਡਾ ਬਾਰਡਰ 'ਤੇ ਫੜਿਆ ਗਿਆ ਆ। ਕੈਨੇਡੀਅਨ ਟਰੱਕ ਡਰਾਈਵਰ ਆ ਜੀ ਵੈਵਨ ਸਕਸੈਨਾ, ਅਤੇ ਇਹਦੇ ਬਾਰੇ ਆਪਾਂ ਅੱਗੇ ਹੁਣ ਗੱਲਬਾਤ ਕਰਾਂਗੇ, ਕਿਉਂਕਿ ਜਿਹੜੇ ਅੱਜ ਦੇ ਆਪਣੇ ਗੈਸਟ ਆਏ ਹੋਏ ਨੇ ਉਹਨਾਂ ਨਾਲ ਆਪਾਂ ਸਾਰੀਆਂ ਵਿਚਾਰਾਂ ਸਾਂਝੀਆਂ ਕਰਨੀਆਂ, ਅੱਜ ਦੀਆਂ ਜਿਹੜੀਆਂ ਨਿਊਜ਼ ਆਪਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ। ਇੱਕ ਹੋਰ ਨਿਊਜ਼ ਆਈ ਹੈ ਜੀ, 60 ਕਿਲੋ ਕੋਕੀਨ ਟਰੱਕ ਦੇ ਬੰਕ ਹੇਠਾਂ ਡਰਾਈਵਰ ਚੰਦਨ ਤਿਆਲ 27 ਸਾਲਾਂ ਦਾ ਗ੍ਰਿਫਤਾਰ ਹੋਇਆ ਜਿਹੜਾ ਲੈ ਕੇ ਜਾ ਰਿਹਾ ਸੀਗਾ, ਅਤੇ ਇਹਦੇ ਬਾਰੇ ਵੀ ਆਪਾਂ ਅੱਗੇ ਗੱਲਬਾਤ ਕਰਾਂਗੇ। ਅਤੇ ਇੱਕ ਹੋਰ ਇਹ ਵੀ ਟਰੱਕਾਂ ਦੇ ਰਿਲੇਟਡ ਗੱਲਬਾਤ ਆ, ਅਤੇ ਇੱਕ ਟਰੱਕ ਸਟੋਪ ਸੀਗਾ ਜਦੋਂ ਅਮੈਰੀਕਾ ਨੂੰ ਜਾਂਦੇ ਸੀ, ਅਤੇ ਉੱਥੇ ਡੋਡਿਆਂ ਲਈ ਚਾਹ ਮਿਲਦੀ ਸੀਗੀ, ਅਤੇ ਉਹਨਾਂ ਨੂੰ ਹੁਣ ਫੜ ਲਿਆ ਗਿਆ, ਅਤੇ ਇਹਦੀ ਸ਼ਿਕਾਇਤ ਵੀ ਕਿਸੇ ਟਰੱਕ ਡਰਾਈਵਰ ਵੱਲੋਂ ਹੀ ਕੀਤੀ ਗਈ ਉਹਨਾਂ ਦੀ, ਤਾਂ ਹੁਣ ਉਹਨਾਂ ਨੂੰ ਫੜ ਲਿਆ ਗਿਆ ਅਤੇ ਕਾਫੀ ਜਿਹੜੀ ਡੋਡਿਆਂ ਦੀ ਬਰਾਮਦੀ ਵੀ ਉੱਥੋਂ ਹੋਈ ਆ, ਅਤੇ ਉੱਥੇ ਡੋਡਿਆਂ ਵਾਲੀ ਚਾਹ ਕਰਕੇ ਉਹ ਜਿਹੜਾ ਢਾਬਾ ਜਿਹੜਾ ਮਸ਼ਹੂਰ ਸੀਗਾ, ਅਤੇ ਪਰ ਹੁਣ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਅਤੇ ਟਰੱਕ ਸਟੋਪ ਸੀਗਾ ਜਦੋਂ ਅਮੈਰੀਕਨ ਨੂੰ ਜਾਂਦੇ ਸੀਗੇ, ਅਤੇ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਇੱਕ ਹੋਰ CM ਭਗਵੰਤ ਮਾਨ ਜੀ ਦੇ ਰਿਲੇਟਡ ਵੀ ਵੱਡਾ ਅਪਡੇਟ ਆ, ਅਤੇ ਉਹਦੇ ਬਾਰੇ ਸਾਰੇ ਤੁਸੀਂ ਜਾਣ ਹੀ ਚੁੱਕੇ ਹੋ, ਕੱਲ੍ਹ ਕਾਫੀ ਵੀਡੀਓਜ਼ ਵਾਇਰਲ ਹੋਈਆਂ ਨੇ ਉਹਦੇ ਬਾਰੇ ਵੀ ਆਪਾਂ ਅੱਜ ਦੇ ਜਿਹੜੇ ਆਪਣੇ ਮਹਿਮਾਨ ਨੇ ਡਾਕਟਰ ਗੁਰਦਾਸ ਸਿੰਘ ਸੇਖੋ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ GI ਨੂੰ ਕਹਿੰਦੇ ਹਾਂ ਜੀ, ਡਾਕਟਰ ਗੁਰਦਾਸ ਸਿੰਘ ਸੇਖੋ ਜੀ ਤੁਹਾਡਾ ਬਹੁਤ ਬਹੁਤ GI।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਔਰ ਰੇਡੀਓ ਧਮਾਲ ਫੈਮਿਲੀ ਨੂੰ ਸਤਿ ਸ਼੍ਰੀ ਅਕਾਲ ਜੀ, ਔਰ ਸਾਰਿਆਂ ਨੂੰ ਜੀ ਆਇਆਂ ਜਿੰਨੇ ਸਾਡੇ ਨਾਲ ਦਰਸ਼ਕ ਔਰ ਸਾਡੇ ਸਰੋਤੇ ਜੁੜ ਗਏ ਆ, ਔਰ ਉਮੀਦ ਕਰਦੇ ਹਾਂ ਕਿ ਅੱਜ ਤੁਹਾਡੇ ਵਾਸਤੇ ਅਸੀਂ ਇੱਕ ਨਵਾਂ ਚਰਚਾ ਦਾ ਵਿਸ਼ਾ ਜਿਹੜਾ ਉਹ ਲੈ ਕੇ ਆਏ ਹਾਂ।
0: ਬਿਲਕੁਲ ਜੀ,
1: ਔਰ ਚਰਚਾ ਦਾ ਵਿਸ਼ਾ ਜਿਹੜਾ ਰਹੇਗਾ ਉਹ ਪੰਜਾਬੀ ਪਰਿਵਾਰਾਂ ਵਿੱਚ ਪੀੜ੍ਹੀਆਂ ਦਾ ਫਰਕ ਆ ਜਿਹੜਾ,
0: ਹਾਂਜੀ,
1: ਜਿਹਨੂੰ ਅਸੀਂ ਜਨਰੇਸ਼ਨ ਗੈਪ ਕਹਿੰਦੇ ਹਾਂ,
0: ਹਾਂਜੀ ਹਾਂਜੀ,
1: ਔਰ ਇਹ ਪੰਜਾਬੀ ਫੈਮਿਲੀ 'ਚ ਕਿੰਨਾ ਕੁ ਆਇਆ ਹੈਗਾ ਅਤੇ ਇਹ ਕਿਹੜੇ ਕਿਹੜੇ ਪੱਧਰ 'ਤੇ ਆਉਂਦਾ, ਕਿਉਂ ਆਇਆ ਅਤੇ ਇਹਨੂੰ ਕਿਸ ਤਰੀਕੇ ਨਾਲ ਘਟਾਇਆ ਜਾ ਸਕਦਾ, ਅਸੀਂ ਇੱਥੇ ਅੱਜ ਚਰਚਾ ਕਰਾਂਗੇ।
0: ਬਿਲਕੁਲ ਜੀ,
1: ਔਰ ਨਾਲ ਨਾਲ ਆਪਾਂ ਜਿਵੇਂ ਗੱਲਾਂ ਔਰ ਗੀਤ ਪ੍ਰੋਗਰਾਮ ਆ ਜਿਹੜਾ ਸਾਡਾ ਚੱਲਦਾ ਰਹੇਗਾ, ਇੱਕ ਵਾਰੀ ਫਿਰ ਸਾਰੇ ਰੇਡੀਓ ਧਮਾਲ ਫੈਮਿਲੀ ਨੂੰ ਜੀ ਆਇਆਂ ਔਰ ਵੈਲਕਮ। ਉਮੀਦ ਕਰਦੇ ਹਾਂ ਕਿ ਅੱਜ ਦਾ ਸਾਡਾ ਇਹ ਪ੍ਰੋਗਰਾਮ ਤੁਹਾਡੇ ਵਾਸਤੇ ਖੂਬਸੂਰਤ ਰਹੇਗਾ।
0: ਬਿਲਕੁਲ ਜੀ ਬਿਲਕੁਲ। ਅਤੇ ਤੁਸੀਂ ਵੀ ਜੇ ਤੁਸੀਂ ਕੋਈ ਸਾਂਝ ਪਾਉਣਾ ਚਾਹੁੰਦੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ, ਜਿਹੜਾ ਅੱਜ ਜਨਰੇਸ਼ਨ ਗੈਪ ਨੂੰ ਲੈ ਕੇ ਡਾਕਟਰ ਗੁਰਦਾਸ ਸਿੰਘ ਜੀ ਸੇਖੋਂ ਜੀ ਆਏ ਹੋਏ ਨੇ, ਅਤੇ ਆਪਾਂ ਗੱਲਬਾਤ ਕਰਦੇ ਰਹਾਂਗੇ ਇਸ ਟੋਪਿਕ ਦੇ ਉੱਤੇ, ਅਤੇ ਤੁਸੀਂ ਵੀ ਆਪਦੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। 204-780-8182 ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਟਿਕਟੋਕ 'ਤੇ ਵੀ ਤੁਸੀਂ ਬਹੁਤ ਸਾਰਾ ਪਿਆਰ ਕਰ ਰਹੇ ਹੋ, ਤੁਸੀਂ ਕਮੈਂਟ ਵੀ ਡ੍ਰੌਪ ਕਰ ਸਕਦੇ ਹੋ। ਮੈਂ ਦੇਖ ਰਿਹਾ ਕਿ ਤੁਸੀਂ ਭੰਗੜਾ ਇੰਚਾਰਜ ਹੋ, ਅਤੇ ਤੁਹਾਡੇ ਕਾਫੀ ਜਿਹੜੇ ਫੈਨ ਨੇ ਉਹ ਮੈਸੇਜ ਕਰ ਰਹੇ ਨੇ, ਕਮੈਂਟ ਆ ਰਹੇ ਨੇ ਉਹਨਾਂ ਦੇ ਕਿ ਸੇਖੋ ਸਾਹਿਬ ਜ਼ਿੰਦਾਬਾਦ ਨੇ, ਅੰਮ੍ਰਿਤਸਰ ਭੰਗੜਾ ਇੰਚਾਰਜ ਰਹੇ ਹੋ ਤੁਸੀਂ, ਅਤੇ ਜ਼ਰੂਰ ਮੈਨੂੰ ਵੀ ਭੰਗੜਾ ਸਿਖਾਓ ਕਿਸੇ ਦਿਨ।
1: ਕੌਣ ਕੌਣ ਕਿਹਦੇ ਵੱਲੋਂ ਕਮੈਂਟ ਆਇਆ ਹੈ?
0: ਇਹ ਹੈਗੇ ਜੀ ਵਰੁਣ ਨੇ ਜੀ।
1: ਅੱਛਾ ਵਰੁਣ,
0: ਹਾਂਜੀ ਵਰੁਣ ਵੱਲੋਂ ਮੈਸੇਜ ਆ ਰਹੇ ਨੇ, ਤੁਹਾਨੂੰ ਬਹੁਤ ਸਾਰਾ ਪਿਆਰ ਦਿੱਤਾ ਜਾ ਰਿਹਾ।
1: ਸ਼ੁਕਰੀਆ ਬਹੁਤ ਬਹੁਤ ਪੁੱਤਰ, ਬੜੇ ਬੱਚਿਆਂ ਨੇ ਪਿਆਰ ਦਿੱਤਾ ਜੀ, ਬਹੁਤ ਲੰਬਾ ਸਮਾਂ ਮੈਂ ਜੌਬ ਕੀਤੀ ਆ ਔਰ ਭੰਗੜੇ ਨਾਲ ਅਟੈਚ ਰਹੇ ਹਾਂ, CCA ਸਾਰੇ ਨਾਲ ਕਲਚਰਲ ਐਕਟੀਵਿਟੀ ਦੇ ਨਾਲ ਬੜਾ ਹੀ ਪਿਆਰ ਰਿਹਾ ਹੈਗਾ, ਔਰ ਇਸ ਕਰਕੇ ਜੁੜੇ ਰਹੇ ਕਰਕੇ ਬੱਚੇ ਬਹੁਤ ਜੁੜੇ ਆ, ਔਰ ਬਹੁਤ ਸਾਰੇ ਬੱਚੇ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ ਦੇ ਵਿੱਚ ਬੈਠੇ ਆ, ਨਿਊਜ਼ੀਲੈਂਡ ਦੇ ਵਿੱਚ ਬੈਠੇ ਆ, ਇੱਥੇ ਵੀ ਮੇਰੇ ਬਹੁਤ ਸਾਰੇ ਬੱਚੇ ਆ ਜਿਹੜੇ ਭੰਗੜਾ ਅਕੈਡਮੀਆਂ ਵੀ ਚਲਾ ਰਹੇ ਆ, ਔਰ ਖੂਬਸੂਰਤ ਤਰੀਕੇ ਦੇ ਨਾਲ ਅੱਗੇ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਨਿਭਾ ਰਹੇ ਨੇ, ਔਰ ਪਰਮਾਤਮਾ ਕਰੇ ਉਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਹਮੇਸ਼ਾ ਰੱਖੇ।
0: ਬਿਲਕੁਲ ਜੀ ਬਿਲਕੁਲ। ਇੱਕ ਚਲੋ ਆਪਣਾ ਟੋਪਿਕ ਤਾਂ ਅੱਜ ਡਿਫਰੈਂਟ ਆ, ਪਰ ਮੈਂ ਇੱਕ ਸਵਾਲ ਥੋੜ੍ਹਾ ਜਿਹਾ ਕਰਨਾ
1: ਚਾਹੁੰਦਾ,
0: ਗੱਲ ਹੋਈ ਆ ਵੀ ਭੰਗੜੇ 'ਚ ਵੀ ਇਹ ਚੀਜ਼ ਹੁੰਦੀ ਹੈ, ਜਿਵੇਂ ਕੀ ਫਿਰ ਕੀ ਡਿਫਰੈਂਸ ਨਿਕਲਦਾ ਉਹਦੇ 'ਚ, ਜਿਵੇਂ ਸਟੈਪ ਤਾਂ ਚੱਲ ਸਾਰੇ ਸੇਮ ਹੀ ਕਰਦੇ ਹੋਣਗੇ, ਜਿਵੇਂ ਮੰਨ ਲਓ ਏ ਟੀਮ ਬੀ ਟੀਮ, ਫਿਰ ਉਹਦੇ 'ਚ ਕਿਵੇਂ ਸਿਲੈਕਟ ਕਰਦੇ, ਫਸਟ ਸੈਕਿੰਡ ਰਨਰ ਕਿਵੇਂ ਨਿਕਲਦਾ?
1: ਦੇਖੋ
0: ਟਫ ਰਹਿੰਦਾ ਹੋਣਾ ਉਹ ਚੀਜ਼,
1: ਇਹ ਬਹੁਤ ਮਤਲਬ ਵੈਸੇ ਤਾਂ ਕੋਈ ਵੀ ਕੰਪੀਟੀਸ਼ਨ ਹੈ, ਭਾਵੇਂ ਉਹ ਕੰਪੀਟੀਸ਼ਨ ਸਿੰਗਿੰਗ ਦਾ ਜਾਂ ਉਹ ਥੀਏਟਰ ਦਾ ਹੈਗਾ ਜਾਂ ਹੋਰ ਬਹੁਤ ਸਾਰੀਆਂ ਆਈਟਮਾਂ ਨੇ, ਮਤਲਬ ਜਿਹੜੀਆਂ ਕਲਚਰਲ ਐਕਟੀਵਿਟੀਜ਼ ਆ ਜਿਨ੍ਹਾਂ ਦੇ ਨਾਲ ਅਸੀਂ ਰਿਲੇਟਡ ਰਹੇ ਹਾਂ, ਔਰ ਜਿਹਦੇ 'ਚ ਭੰਗੜਾ ਅਤੇ ਗਿੱਧਾ ਇਹ ਸਾਡੇ ਪੰਜਾਬ ਦੇ ਫੋਕ ਡਾਂਸਿਸ ਹੈ, ਇੱਕ ਮੇਲ ਫੋਕ ਡਾਂਸ ਹੈਗਾ ਭੰਗੜਾ ਸਾਡਾ ਅਤੇ ਫੀਮੇਲ ਵਾਸਤੇ ਗਿੱਧਾ, ਇਹਦੇ 'ਚ ਬਰੀਕੀਆਂ ਤਾਂ ਬਹੁਤ ਜ਼ਿਆਦਾ ਨੇ, ਜੇਕਰ ਜਦੋਂ ਬਰੀਕੀ ਜਾਂਦੇ ਆ ਜਿਹੜੀ ਜੱਜਮੈਂਟ ਹੁੰਦੀ ਆ ਨਾ, ਉਹ ਜੱਜਮੈਂਟ ਤੋਂ ਫਿਰ ਮਤਲਬ ਜੱਜ ਹੀ ਦੱਸ ਸਕਦਾ ਹੈਗਾ ਇੱਕ ਕਿ ਕਿਹੜੀ ਟੀਮ ਹੈ ਜਿਹੜੀ ਉਹ ਵਧੀਆ ਪਰਫੋਰਮ ਕਰਕੇ ਗਈ ਆ, ਉਹਦੇ 'ਚ ਉਹਦੀ ਕੋਆਰਡੀਨੇਸ਼ਨ ਹੈਗੀ ਆ, ਉਹਦੀ ਕਲੀਅਰੈਂਸ ਆਫ ਸਟੈਪਸ ਹੁੰਦੇ ਆ ਸਾਡੇ, ਹਰ ਇੱਕ ਸਟੈਪ ਆ ਕਿੰਨਾ ਕਲੀਅਰ ਤੁਸੀਂ ਕਰਕੇ ਜਾਂਦੇ ਹੋ, ਫਿਰ ਡਰੈਸ ਹੈਗਾ, ਤੁਹਾਡੀ ਆਪਸੀ ਕੋਆਰਡੀਨੇਸ਼ਨ ਹੈਗੀ ਆ, ਤੁਹਾਡਾ ਸਟੈਮਿਨਾ ਹੈਗਾ, ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਔਰ ਉਹ ਬੜੀ ਹਰ ਚੀਜ਼ ਨੂੰ ਬਰੀਕੀ ਨਾਲ ਲਿਆ ਜਾਂਦਾ, ਔਰ ਇਹਦਾ ਹਰ ਸਟੈਪ ਹੈ ਜਿਹੜਾ ਉਹ ਗਿਣਤੀ ਨਾਲ ਹੁੰਦਾ ਹੈ।
0: ਅੱਛਾ,
1: ਹਾਂ, ਡੱਗੇ ਗਿਣ ਕੇ ਵੱਜਦੇ ਆ, ਡੱਗਾ 1 ਵੱਜਣੇ ਆ ਜਾਂ 6 ਵੱਜਣੇ ਆ ਜਾਂ 8 ਵੱਜਣੇ ਆ, ਉਸੇ ਤਰੀਕੇ ਨਾਲ ਸਟੈਪ ਚੱਲਣਾ ਹੈਗਾ।
0: ਅੱਛਾ,
1: ਸੋ 1% ਵੀ ਇੱਧਰ ਉੱਧਰ ਨਹੀਂ ਹੋ ਸਕਦਾ ਹੈਗਾ, ਔਰ ਜੱਜ ਨੂੰ ਪਤਾ ਹੁੰਦਾ ਕਿ ਜਦੋਂ ਹੀ ਡੱਗਾ ਵੱਜਦਾ ਹੈਗਾ ਤਾਂ ਉਹਦੀ ਗਿਣਤੀ ਜਦੋਂ ਸ਼ੁਰੂ ਹੁੰਦੀ ਆ, ਉਹ ਗਿਣਤੀ ਦੇ ਨਾਲ ਸਟੈਪ ਚੱਲਣੇ ਆ।
0: ਅੱਛਾ,
1: ਕੋਈ ਵੀ ਚੀਜ਼ ਆ, ਵੈਸੇ ਬਹੁਤ ਸਾਰੇ ਲੋਕਾਂ ਨੂੰ ਇਹ ਹੁੰਦਾ ਹੈਗਾ ਕਿ ਸ਼ਾਇਦ ਭੰਗੜਾ ਉਂਝ ਹੀ ਪਈ ਜਾਂਦਾ, ਨਹੀਂ, ਸਾਰਾ ਕਾਊਂਟਿੰਗ ਦੇ ਬੇਸ 'ਤੇ ਹੁੰਦਾ ਹੈਗਾ, ਹਰ ਚੀਜ਼ ਕਾਊਂਟਿੰਗ ਦੇ ਬੇਸ ਦੇ ਉੱਪਰ ਹੁੰਦੀ ਹੈ, ਜੇ ਖੱਬਾ ਪੈਰ ਚੱਕਣਾ ਫਿਰ ਸੱਜਾ ਚੱਕਣਾ, ਹੱਥ ਉੱਪਰ ਕਿਹੜਾ ਜਾਣਾ, ਨੀਚੇ ਕਿਹੜਾ ਜਾਣਾ, ਲੈਗ ਕਿਹੜੀ ਉੱਪਰ ਜਾਣੀ ਹੈ, ਰਾਈਟ ਜਾਣੀ ਹੈ, ਲੈਫਟ ਜਾਣੀ ਹੈ, ਮੋਢਾ ਤੁਹਾਡਾ ਰਾਈਟ ਆ ਜਾਂ ਲੈਫਟ ਹਿੱਲਣਾ ਹੈਗਾ, ਇਹ ਹਰ ਚੀਜ਼ ਆ ਜਿਹੜੀ ਕਾਊਂਟਿੰਗ ਹੁੰਦੀ ਹੈ।
0: ਅੱਛਾ ਜੀ,
1: ਨਿੱਕੀ ਨਿੱਕੀ ਚੀਜ਼ ਆ ਜਿਹੜੀ ਉਹ ਕਾਊਂਟ ਹੁੰਦੀ ਹੈ, ਸੋ ਉਹ ਬਹੁਤ ਮਤਲਬ ਇਹ ਗੁੰਝਲਦਾਰ ਆ ਜਿਹਨੂੰ ਆਪਾਂ ਕਹਿੰਦੇ ਜੱਜਮੈਂਟ ਹੁੰਦੀ ਹੈ, ਕਦੇ ਕਦੇ ਮੈਨੂੰ ਕਈ ਵਾਰੀ ਮੌਕਾ ਵੀ ਮਿਲਿਆ, ਪਰ ਇਹ ਬਹੁਤ ਔਖਾ ਕੰਮ ਹੁੰਦਾ ਹੈਗਾ, ਖਾਸ ਤੌਰ 'ਤੇ ਭੰਗੜੇ ਗਿੱਧੇ ਦੀ ਜੱਜਮੈਂਟ ਕਰਨਾ, ਅਤੇ ਜਦੋਂ ਟੀਮਾਂ ਬਹੁਤ ਜ਼ਿਆਦਾ ਭਿੜੀਆਂ ਹੋਣ, ਔਰ ਮੈਨੂੰ ਮਾਣ ਹੈ ਕਿ ਮੈਂ ਪੰਜਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਬਹੁਤ ਸਮਾਂ ਕੰਮ ਕੀਤਾ, ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕਲਚਰਲ ਐਕਟੀਵਿਟੀਜ਼ ਆ ਜਿਹੜੀਆਂ ਟੌਪ ਦੇ ਉੱਪਰ ਰਹੀਆਂ ਹਮੇਸ਼ਾ, ਔਰ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਬਹੁਤ ਸਾਰੀਆਂ ਨੈਸ਼ਨਲ ਲੈਵਲ ਦੇ ਉੱਪਰ ਜਿਹੜੀਆਂ ਟਰੋਫੀਜ਼ ਹੈਗੀਆਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਮੇਸ਼ਾ ਜਿੱਤਦੀ ਰਹੀ ਆ, ਭਾਵੇਂ ਉਹ ਸਪੋਰਟਸ ਹੈ ਜਾਂ ਕਲਚਰਲ ਐਕਟੀਵਿਟੀਜ਼ ਹੈਗੇ ਆ, ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਬਹੁਤ ਕਲਾਕਾਰ ਪੈਦਾ ਕੀਤੇ ਆ, ਬਹੁਤ ਆਰਟਿਸਟ ਪੈਦਾ ਕੀਤੇ ਆ, ਬਹੁਤ ਜ਼ਿਆਦਾ ਕੰਪੀਟੀਸ਼ਨ ਰਿਹਾ। ਮੈਂ ਅੱਗੇ ਵੀ ਸ਼ਾਇਦ ਇੱਕ ਵਾਰੀ ਇਸੇ ਪਲੇਟਫਾਰਮ ਤੋਂ ਗੱਲ ਕੀਤੀ ਸੀ ਕਿ ਅੱਜ ਦੁਨੀਆਂ ਦੇ ਵਿੱਚ ਜੇਕਰ ਨਾਮ ਹੈਗਾ ਤਾਂ ਉਹ ਕਲਾਕਾਰ ਨੇ ਜਿਹੜੇ ਇਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਦੇਣ ਹੈ। ਉਹਦੇ 'ਚ ਮੈਂ ਪਹਿਲਾਂ ਗੱਲ ਤੁਹਾਡੇ ਨਾਲ ਕਰਾਂਗਾ, ਕਿਉਂਕਿ ਭੰਗੜੇ ਦੀ ਗੱਲ ਚੱਲਦੀ ਹੈ ਅਤੇ ਜਦੋਂ ਭੰਗੜੇ ਦੀ ਗੱਲ ਚੱਲਦੀ ਹੋਵੇ ਤਾਂ ਅਮਰਿੰਦਰ ਗਿੱਲ ਜੀ ਨੂੰ ਨਹੀਂ ਭੁੱਲਿਆ ਜਾ ਸਕਦਾ ਗਾ, ਉਹ ਖਾਲਸਾ ਟੀਮ, ਖਾਲਸਾ ਕਾਲਜ ਦੀ ਟੀਮ ਦੇ ਉਹ ਪਲੇਅਰ ਰਹੇ ਨੇ, ਔਰ ਬੜਾ ਲੰਬਾ ਸਮਾਂ ਖਾਲਸਾ ਕਾਲਜ ਦੀ ਭੰਗੜਾ ਟੀਮ ਨਾਲ ਜੁੜੇ ਰਹੇ ਨੇ, ਔਰ ਉਹਨਾਂ ਨੇ ਅੱਜ ਜੋ ਨਮਾਣਾ ਖੱਟਿਆ ਤੁਸੀਂ ਦੇਖ ਲਓ ਕਿ ਉਹ ਸਿਰਫ ਭੰਗੜੇ ਦੇ ਆਧਾਰ ਦੇ ਉੱਪਰ ਹੈਗਾ।
0: ਬਿਲਕੁਲ,
1: ਉਸ ਤੋਂ ਬਾਅਦ ਸਾਡੇ ਜੇਕਰ ਇਹੋ ਜਿਹੀ ਰੀਸੈਂਟ ਹੀ ਕਲਾਕਾਰ ਦੇਖੀਏ, ਸਾਡੇ ਕੋਲ ਬਹੁਤ ਸਾਰੇ ਕਲਾਕਾਰ ਹੈ ਜਿਨ੍ਹਾਂ ਦੇ ਵਿੱਚ ਜੇਕਰ ਅਸੀਂ ਆਪਾਂ ਕਪਲ ਸ਼ੋਅ ਦੀ ਗੱਲ ਕਰੀਏ, ਕਪਲ ਆ ਜਿਹੜਾ ਉਹ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਦੇਣ ਹੈ, ਉਹ ਹਾਂ ਹਿੰਦੂ ਸਭਾ ਕਾਲਜ ਆ ਅੰਮ੍ਰਿਤਸਰ ਦਾ, ਉਹਦਾ ਸਟੂਡੈਂਟ ਰਿਹਾ, ਉਹਦੇ ਨਾਲ ਚੰਦੂ ਚਾਹ ਵਾਲਾ ਉਹ ਸਾਡਾ ਸਟੂਡੈਂਟ ਰਿਹਾ, DAV ਕਾਲਜ ਅੰਮ੍ਰਿਤਸਰ ਦਾ ਸਟੂਡੈਂਟ ਹੈਗਾ। ਭਾਰਤੀ ਜਿਹੜੀ ਹੈ ਉਹ ਸਾਡੇ BBK DAV ਕਾਲਜ, ਸਾਡਾ ਵੁਮੈਨ ਕਾਲਜ ਆ, ਉਹਦੀ ਸਟੂਡੈਂਟ ਹੈ, ਔਰ ਉਹ ਸਾਰੀ ਪ੍ਰੋਡਕਸ਼ਨ ਹੈ ਜਿਹੜੀ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਹੈ, ਉਸ ਪਲੇਟਫਾਰਮ ਦੀ ਹੈ, ਉਸ ਅਰੇ ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਆਡੀਟੋਰੀਅਮ ਆ ਉੱਥੇ ਜਿਹੜਾ ਦਸ਼ਮੇਸ਼ ਆਡੀਟੋਰੀਅਮ ਹੈ, ਮੈਨੂੰ ਹਜੇ ਵੀ ਯਾਦ ਹੁੰਦਾ ਕਿ ਇਹ ਉਹਦੀ ਦੇਣ ਆ, ਉਹਦੀ ਪ੍ਰੋਡਕਸ਼ਨ ਆ ਇਹ ਸਾਰੇ ਬੱਚੇ। ਔਰ ਇਹਦੇ ਨਾਲ ਹੋਰ ਬਹੁਤ ਸਾਰੇ ਕਲਾਕਾਰ ਹੈਗੇ ਆ ਜਿਹਨਾਂ ਦੇ ਵਿੱਚ ਐਮੀ ਵਿਰਕ ਜੀ ਹੈਗੇ ਆ, ਜਾਂ ਈਵਨ ਮੈਡਮ ਸੱਤੀ ਹੈਗੇ ਆ, ਇਹ ਇਹ ਸਾਰੇ ਉਸ ਸਟੇਜ ਦੀ ਦੇਣ ਆ। ਈਵਨ ਵਡਾਲੀ ਜੀ, ਵਡਾਲੀ ਬੜਾ ਛੋਟਾ ਹੈਗਾ ਆ ਲਖਵਿੰਦਰ ਜੀ, ਇਹ ਵੀ ਸਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੁੜੇ ਹੋਏ ਕਲਾਕਾਰ ਨੇ। ਸੋ ਬਹੁਤ ਮਾਣ ਰਿਹਾ, ਬਹੁਤ ਨਿਮਾਣਾ ਵੀ ਖੱਟਿਆ, ਔਰ ਸਾਰੇ ਹੀ ਕਾਲਜਾਂ ਨੇ। ਪਰ ਇੱਕ ਮੈਂ ਗੱਲ ਜ਼ਰੂਰ ਕਹਾਂਗਾ ਕਿ ਇਹ ਕਲਚਰਲ ਐਕਟੀਵਿਟੀਜ਼ ਜਾਂ ਸਪੋਰਟਸ ਐਕਟੀਵਿਟੀਜ਼ ਇੱਕ ਇਹੋ ਜਿਹੀਆਂ ਐਕਟੀਵਿਟੀਜ਼ ਆ ਯੂਥ ਨਾਲ ਸੰਬੰਧਿਤ ਜਿਹੜੀਆਂ ਯੂਥ ਨੂੰ ਆਪਸ ਵਿੱਚ ਜੋੜਦੀਆਂ ਨੇ, ਆਪਸ ਵਿੱਚ ਇਹਨਾਂ ਨੂੰ ਮਿਲਾਉਂਦੀਆਂ ਨੇ, ਇੱਕ ਦੂਸਰੇ ਨੂੰ ਇਹ ਸਿੱਖਦੇ ਨੇ ਬੱਚੇ ਦੇ ਤੋਂ। ਔਰ ਕਈ ਵਾਰੀ ਅਸੀਂ ਪਹਿਲਾਂ ਮਤਲਬ ਕਾਲਜ ਲੈਵਲ 'ਤੇ ਇੰਟਰ ਕਾਲਜ ਕੰਪੀਟੀਸ਼ਨ ਹੁੰਦਾ ਸੀ, ਫਿਰ ਜੋਨ ਦਾ ਇੰਟਰ ਜੋਨ ਕੰਪੀਟੀਸ਼ਨ ਹੁੰਦਾ ਸੀ, ਫਿਰ ਇੰਟਰ ਯੂਨੀਵਰਸਿਟੀ ਕੰਪੀਟੀਸ਼ਨ ਹੁੰਦਾ ਸੀ, ਫਿਰ ਕਈ ਵਾਰੀ ਨੌਰਥ ਜੋਨ ਕੰਪੀਟੀਸ਼ਨ ਹੁੰਦਾ ਸੀ, ਫਿਰ ਕਈ ਵਾਰੀ ਨੈਸ਼ਨਲ ਲੈਵਲ ਤੱਕਰ ਜਾਂਦੇ ਹੁੰਦੇ ਸੀ ਬੱਚੇ।
0: ਕਿਆ ਬਾਤ ਹੈ।
1: ਸੋ ਇਹ ਬੜੀ ਵੱਡਾ ਮਤਲਬ ਦੇਣ ਹੁੰਦੀ ਆ ਯੂਨੀਵਰਸਿਟੀਆਂ ਦੀ ਕਲਚਰਲ ਐਕਟੀਵਿਟੀਜ਼ ਦੇ ਵਿੱਚ ਬੱਚਿਆਂ ਨੂੰ, ਔਰ ਬਹੁਤ ਸਾਰੇ ਬੱਚਿਆਂ ਨੇ ਨਿਮਾਣਾ ਖੱਟਿਆ। ਔਰ ਪਰਮਾਤਮਾ ਨੇ ਮੈਨੂੰ ਜੋ ਮੇਰੀ ਡਿਊਟੀ ਲਾਈ ਸੀ, ਮੈਂ 34-35 ਸਾਲ ਕਾਲਜ ਦੇ ਵਿੱਚ ਜੋਬ ਕੀਤੀ ਔਰ ਹਮੇਸ਼ਾ ਹੀ ਭੰਗੜੇ ਦੇ ਨਾਲ ਜੁੜਿਆ ਰਿਹਾ, ਔਰ ਇਹਨੂੰ ਅੱਗੇ ਲੈ ਕੇ ਗਏ ਹਾਂ। ਚਲੋ ਅਸੀਂ ਇਸ ਪਾਸੇ ਬਹੁਤਾ ਲੰਬਾ ਚਲੇ ਗਏ, ਪਰ ਅੱਜ ਦਾ ਜਿਹੜਾ ਟੌਪਿਕ ਅਸੀਂ ਉਹਦੇ 'ਤੇ ਜ਼ਰੂਰ ਗੱਲ ਕਰਾਂਗੇ ਕਿ ਪੰਜਾਬੀ ਪਰਿਵਾਰਾਂ ਵਿੱਚ ਜਿਹੜਾ ਪੀੜ੍ਹੀਆਂ ਦਾ ਫਰਕ ਹੈ। ਮੈਂ ਆਪਣੇ ਦਰਸ਼ਕਾਂ ਨੂੰ ਔਰ ਆਪਣੇ ਜਿਹੜੇ ਸਰੋਤਿਆਂ ਨੂੰ ਇਹ ਜ਼ਰੂਰ ਗੱਲ ਦੱਸਣੀ ਚਾਹਾਂਗਾ ਕਿ ਤੁਸੀਂ ਵੀ ਇਹ 'ਤੇ ਸੋਚੋ ਕਿ ਕੀ ਜਿਹੜਾ ਇਹ ਪੰਜਾਬੀ ਪਰਿਵਾਰਾਂ ਵਿੱਚ ਜਿਹੜਾ ਪੀੜ੍ਹੀਆਂ ਦਾ ਫਰਕ ਹੈ, ਇੱਕ ਸਮੱਸਿਆ ਹੈ ਕਿ ਸਮੇਂ ਦੇ ਨਾਲ ਆਇਆ ਇੱਕ ਕੁਦਰਤੀ ਬਦਲਾਅ ਹੈ। ਇਹ ਇੱਕ ਬਹੁਤ ਵੱਡਾ ਕੁਐਸਚਨ ਹੈ ਕਿ ਕੀ ਇੱਕ ਸਮੱਸਿਆ ਸਾਡੇ ਵਾਸਤੇ ਕਿ ਸਮੇਂ ਦੇ ਨਾਲ ਆਇਆ ਇਹ ਇੱਕ ਕੁਦਰਤੀ ਬਦਲਾਅ ਹੈਗਾ। ਕੀ ਇਹ ਬਾਕੀ ਕੌਮਾਂ ਦੇ ਵਿੱਚ ਵੀ ਆਉਂਦਾ ਜਾਂ ਬਾਕੀ ਖਿੱਤਿਆਂ ਦੇ ਵਿੱਚ ਵੀ ਆਉਂਦਾ, ਅਤੇ ਜੇ ਸਾਡੇ 'ਚ ਵੀ ਆ ਗਿਆ ਤਾਂ ਫਿਰ ਕੋਈ ਗੱਲ ਨਹੀਂ ਹੈ, ਤਾਂ ਜਾਂ ਕੀ ਇੱਕ ਸਾਡੇ ਵਾਸਤੇ ਵੱਡੀ ਸਮੱਸਿਆ ਬਣਿਆ ਹੋਇਆ, ਸਿਰਦਰਦੀ ਬਣਿਆ ਹੋਇਆ। ਤਾਂ ਮੈਂ ਆਪਣੇ ਦਰਸ਼ਕਾਂ ਨੂੰ ਔਰ ਆਪਣੇ ਸਰੋਤਿਆਂ ਨੂੰ ਇਹ ਜ਼ਰੂਰ ਗੱਲ ਕਹਾਂਗਾ ਕਿ ਤੁਸੀਂ ਵੀ ਇਹਦੇ 'ਤੇ ਸੋਚੋ ਕਿ ਕੀ ਇਹ ਇੱਕ ਸਾਡੇ ਵਾਸਤੇ ਸਮੱਸਿਆ ਬਣ ਚੁੱਕੀ ਹੈ ਜਾਂ ਸਮੇਂ ਦੇ ਨਾਲ ਆਇਆ ਇੱਕ ਕੁਦਰਤੀ ਬਦਲਾਅ, ਇਹਦੇ 'ਤੇ ਅਸੀਂ ਗੱਲ ਕਰਾਂਗੇ। ਔਰ ਇਹਨੂੰ ਲੈ ਕੇ ਸਾਡੇ ਕੋਲ ਬਹੁਤ ਸਾਰੇ ਗਾਣੇ ਵੀ, ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਹਰ ਟੌਪਿਕ ਦੇ ਨਾਲ ਸੰਬੰਧਿਤ ਗਾਣੇ ਚਲਾਉਂਦੇ ਰਹਿੰਦੇ ਹਾਂ।
0: ਬਿਲਕੁਲ ਬਿਲਕੁਲ।
1: ਔਰ ਬਹੁਤ ਸਾਰੇ ਗਾਣੇ ਵੀ ਲਿਖੇ ਗਏ ਆ ਉਹਦੇ 'ਚ, ਛੋਟੇ ਮਤਲਬ ਜਿਹੜੇ ਬੱਚੇ ਯੰਗ ਜਨਰੇਸ਼ਨ ਹੈ ਉਹ ਕੁਛ ਹੋਰ ਕਹਿੰਦੀ ਹੈ, ਜਾਂ ਮਾਂ ਪਿਓ ਆ ਜਿਹੜੇ ਸਾਡੇ ਬਜ਼ੁਰਗ ਆ, ਜਾਂ ਦਾਦਾ ਦਾਦੀ ਆ, ਜਾਂ ਨਾਨਾ ਨਾਨੀ ਆ, ਉਹ ਕਦੇ ਨਾ ਕਦੇ ਕੁਛ ਹੋਰ ਕਹਿੰਦੇ ਹੈਗੇ ਆ। ਸੋ ਅਸੀਂ ਉਹਨਾਂ ਦਾ ਵੀ ਨਾਲ ਨਾਲ ਤੜਕਾ ਲਗਾਵਾਂਗੇ ਔਰ ਆਪਣੇ ਦਰਸ਼ਕਾਂ ਨੂੰ ਆਪਣੇ ਸਰੋਤਿਆਂ ਨੂੰ ਇਹ ਜ਼ਰੂਰ ਦੱਸਾਂਗੇ ਕਿ ਕਿਵੇਂ ਕਲਾਕਾਰ ਲੋਕ ਵੀ ਆ ਜਿਹੜਾ ਉਹ ਜਨਰੇਸ਼ਨ ਗੈਪ ਆ ਜਿਹੜਾ ਉਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਆ, ਜਾਂ ਉਹ ਮਸਲਿਆਂ ਨੂੰ ਡਿਸਕਸ ਕਰਦੇ ਆ, ਜਾਂ ਉਹਦੀ ਉਹ ਜਿਹੜੀ ਸਮੱਸਿਆ ਹੁੰਦੀ ਆ ਉਹਨੂੰ ਰਿਪ੍ਰਜੈਂਟ ਕਰਨ ਦੀ, ਜਾਂ ਉਹਨੂੰ ਮਤਲਬ ਲੋਕਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਆ। ਔਰ ਇਹਦੇ ਨਾਲ ਇੱਕ ਆਪਣੇ ਕੋਲ ਬਹੁਤ ਵਧੀਆ ਗਾਣਾ ਜਿਹੜਾ ਅੱਜ ਕੱਲ੍ਹ ਜਨਰੇਸ਼ਨ ਗੈਪ 'ਤੇ ਚੱਲਦਾ, ਜਿੱਦੀ ਜਨਰੇਸ਼ਨ ਹੈਗਾ, ਨਵਾਨ ਸੰਧੂ ਦਾ, ਹਾਂਜੀ, ਜਿੱਦੀ ਜਨਰੇਸ਼ਨ ਹੈਗਾ। ਔਰ ਹੋਰ ਵੀ ਬਹੁਤ ਸਾਰੇ ਗਾਣੇ ਆਪਾਂ ਸ਼ੁਰੂਆਤ ਕਰਾਂਗੇ, ਇਸ ਗਾਣੇ ਦੇ ਨਾਲ ਹੀ ਮੈਂ ਕਹਾਂਗਾ ਕਰੋ ਕਿ ਕਿਵੇਂ ਜਿੱਦੀ ਜਨਰੇਸ਼ਨ ਹੈ ਜਿਹੜੀ ਨਵਾਨ ਸੰਧੂ ਕੀ ਕਹਿੰਦਾ ਹੈਗਾ ਇਹਦੇ ਬਾਰੇ 'ਚ।
0: ਬਿਲਕੁਲ ਜੀ, ਬਿਲਕੁਲ ਜੀ, ਅਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਆਪਾਂ ਪ੍ਰੋਗਰਾਮ ਦੀ ਜਿੱਦੀ ਜਨਰੇਸ਼ਨ ਤੋਂ, ਕਿਉਂਕਿ ਅੱਜ ਦੀ ਜਨਰੇਸ਼ਨ ਥੋੜ੍ਹੀ ਜਿਹੀ ਜਿੱਦੀ ਹੈਗੀ ਆ।
1: ਬਿਲਕੁਲ
0: ਹੈਗੀ ਹੈ ਕਿ ਨਹੀਂ, ਇਹਦਾ ਫੈਸਲਾ ਤਾਂ ਤੁਸੀਂ ਕਰਨਾ ਸਾਰਿਆਂ ਨੇ, ਆਪਾਂ ਤਾਂ ਡਿਸਕਸ ਕਰਨੀ ਅੱਜ ਇਸ ਟੋਪਿਕ ਦੇ ਉੱਤੇ, ਤਾਂ ਤੁਸੀਂ ਆਪਦੇ ਵਿਚਾਰ ਦੇਣੇ ਸਾਨੂੰ 204-780 81-81, ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਥੋੜ੍ਹੀ ਜਿਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਈਏ ਸੌਂਗ ਪਲੇ ਕਰਨ ਤੋਂ ਪਹਿਲਾਂ। ਸਪਰਿੰਗ ਮੈਡੋ ਕਲੀਨਿਕ ਫਾਰਮੈਸੀ 'ਤੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਮਿਲ ਜਾਣਗੇ ਤੁਹਾਨੂੰ, ਮੇਲ ਫੀਮੇਲ ਡਾਕਟਰ ਮਿਲ ਜਾਣਗੇ, ਟਰਾਂਸਕੋਨਾ ਈਸਟ ਵਿਨੀਪੈਗ ਦੇ ਵਿੱਚ ਹੈਗੇ ਨੇ, ਵਾਕਇਨ ਵੀ ਜਾ ਸਕਦੇ ਹੋ, ਤੁਸੀਂ ਅਪੋਇੰਟਮੈਂਟ ਵੀ ਬੁੱਕ ਕਰਾ ਸਕਦੇ ਹੋ। ਫ੍ਰੀ ਸਿਟੀ ਦੇ ਵਿੱਚ ਡਿਲੀਵਰੀ ਵੀ ਕਰਦੇ ਨੇ ਮੈਡੀਸਨ ਦੀ, 17-83 ਪਲੈਸੀ ਰੋਡ, ਯੂਨਿਟ 19 'ਤੇ, 204-417-0028 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਰਾਈਸੀਪੀ ਅਕਾਊਂਟਿੰਗ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ, GST ਫਿਲਿੰਗ, ਬੁੱਕਕੀਪਿੰਗ ਸਰਵਿਸ, ਜਾਂ CRA ਆਰਡਰ ਦੇ ਵਿੱਚ ਤੁਹਾਨੂੰ ਸਪੋਰਟ ਚਾਹੀਦੀ ਹੋਵੇ, ਜੀਵਨ ਭੁੱਲਰ ਜੀ ਨਾਲ ਸੰਪਰਕ ਕਰ ਲਓ। ਇਕੱਲੀ ਇਕੱਲੀ ਫਾਈਲ ਤੁਹਾਡੀ ਜਿਹੜੀ ਬਿਜ਼ਨਸ ਦੀ ਤੁਹਾਨੂੰ ਹੈਂਡ ਓਵਰ ਕੀਤੀ ਜਾਊਗੀ, 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ ਜੀ। 204-500-0029 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। 15-22 ਲੋਗਨ ਅਵੈਨਿਊ 'ਤੇ ਵਿਜ਼ਿਟ ਵੀ ਕਰ ਸਕਦੇ ਹੋ। ਅਤੇ ਰਾਜਮੁੱਦਰ ਜੀ ਨਾਲ ਸੰਪਰਕ ਕਰ ਲਓ ਜੇ ਤੁਸੀਂ ਨਵੇਂ ਘਰ ਦੀ ਮੋਰਗੇਜ ਕਰਾਉਣੀ ਹੋਵੇ ਜਾਂ ਰੀਨਿਊ ਕਰਾਉਣਾ ਹੋਵੇ। 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ ਜੀ। ਰੈਜੀਡੈਂਟਲ ਅਤੇ ਕਮਰਸ਼ੀਅਲ ਮੋਰਗੇਜ ਦੇ ਸਪੈਸ਼ਲ ਨੇ, 204-963-8484 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਇਹਨਾਂ ਦੇ ਵਾਈਫ ਵੀ ਰੀਅਲ ਸਟੇਟ ਦਾ ਕੰਮ ਕਰਦੇ ਨੇ, ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਰੁਪਿੰਦਰ ਮੁੱਦਰ ਜੀ ਨਾਲ ਸੰਪਰਕ ਕਰ ਸਕਦੇ ਹੋ। 204-998-94 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਆ ਜਾਓ ਫਿਰ ਜਿੱਦੀ ਜਨਰੇਸ਼ਨ ਨਵਾਨ ਸੰਧੂ ਦਾ ਗਾਣਾ ਸੁਣ ਲਈਏ, ਅਤੇ ਫਿਰ ਉਰ ਹੁੰਦੇ ਹਾਂ ਜੀ। High volume, preferably in a residential area.

0: ਸ਼ਹਿਰ ਵਿਨੀਪੈਗ ਤੁਹਾਨੂੰ ਯਾਦ ਕਰਵਾਉਂਦਾ ਹੈ ਇਹ ਗਰਮੀਆਂ ਆਪਣੇ ਫੋਨ ਨੂੰ ਛੱਡ ਕੇ ਪਾਣੀ ਨੇੜੇ ਖੇਡਦੇ ਆਪਣੇ ਬੱਚਿਆਂ ਤੇ ਧਿਆਨ ਰੱਖਣ ਲਈ। ਜਦ ਵੀ ਬੱਚੇ ਪਾਣੀ ਨੇੜੇ ਹੋਣ ਉਹਨਾਂ ਨੂੰ ਲੋੜ ਹੈ ਲਗਾਤਾਰ ਨਿਗਰਾਨੀ ਦੀ। ਆਪਣਾ ਧਿਆਨ ਨਾ ਭਟਕਣ ਦਿਓ।
1: The Spin the Wheel to Win event is on now at Winnipeg Kia. Until June 30th, receive big savings on all in-stock new and used vehicles. Plus, spin to win prizes, including 2 years worth of oil changes and a discount to 1% over cost. The Spin the Wheel to Win event at Winnipeg Kia in the Waverly Auto Mall, 1717 Waverly Street. The deals are hotter at the south end of the city.
2: Kia's cost less at Winnipeg Kia.
3: There are three dental offices you should know that are made for kids as they grow. There's a TV above every chair and a friendly staff that really cares. Children's Dental World.
4: Come see how Children's Dental World makes going to the dentist fun. From cleaning to braces to Invisalign, they're your complete dental home for pediatric and orthodontic dentistry. Their orthodontists cater to grown-ups too. Three locations, on Regent, on Pembina, and on McPhillips. Book an appointment today.
5: Children's Dental World.
6: 92.7 FM CKJS welcomes the X back to Exhibition Park.
7: Take part in one of Winnipeg's favorite summer traditions, June 12 to 21st.
6: With exciting midway rides, live entertainment, cultural nights, delicious food,
7: and fun for the whole family.
6: You can experience the sights,
7: sounds,
6: tastes, and excitement on us. Visit CKJS.com now to get your name and to win a pair of tickets for you and a friend.
7: The X returns June 12 to 21st
6: at Exhibition Park.
7: Be there
6: with 92.7 FM CKJS.
8: 92.7 FM CKJS.
9: Listen live on your mobile device or desktop
8: at CKJS.com.
9: Listen to 92.7 FM CKJS on the iHeartRadio app.
8: Get the app for free in your app store now.
9: Search iHeartRadio.
10: ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਆ ਤੇ ਅੱਜ ਦਾ ਜਿਹੜਾ ਟੌਪਿਕ ਬੜਾ ਇੰਟਰਸਟਿੰਗ ਜਿਹਾ ਚੱਲ ਰਿਹਾ ਕਿ ਜਿਹੜਾ ਜਨਰੇਸ਼ਨ ਗੈਪ ਆ ਅਤੇ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਅਤੇ ਉਹਦੇ ਬਾਰੇ ਵਿਚਾਰ ਤੁਸੀਂ ਵੀ ਸਾਂਝੇ ਕਰ ਸਕਦੇ ਹੋ ਅਤੇ ਗੁਰਦਾਸ ਸਿੰਘ ਸੇਖੋ ਜੀ ਡਾਕਟਰ ਸਾਹਿਬ ਵੀ ਆਪਣੇ ਨਾਲ ਆਪਦੇ ਵਿਚਾਰ ਸਾਂਝੇ ਕਰ ਰਹੇ ਨੇ। ਤੁਸੀਂ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ 204-780-8881 'ਤੇ ਸਾਨੂੰ ਸੁਝਾਅ ਦੇ ਸਕਦੇ ਹੋ ਅਤੇ ਤੁਸੀਂ ਜਿਹੜੇ ਲਾਈਵ ਦੇਖ ਰਹੇ ਹੋ ਟਿਕਟੋਕ ਦੇ ਉੱਤੇ ਤਾਂ ਤੁਸੀਂ ਕਮੈਂਟ ਡਰੋਪ ਕਰ ਸਕਦੇ ਹੋ, ਅਸੀਂ ਤੁਹਾਡਾ ਕਮੈਂਟ ਰੀਡ ਕਰ ਦਾਂਗੇ। ਪਰ ਜੇ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਤਾਂ 204-780-8881 'ਤੇ ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਪਰ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀ ਹੈ ਕਿ ਰੀਮੈਕਸ ਪਰਫਾਰਮੈਂਸ ਰਿਐਲਟੀ ਵੱਲੋਂ ਹਾਇਰਿੰਗ ਕੀਤੀ ਜਾ ਰਹੀ ਹੈ ਜਿਹੜੇ ਸਪੈਸ਼ਲ ਨੇ ਜੀ ਰੈਜੀਡੈਂਟ ਅਤੇ ਕਮਰਸ਼ੀਅਲ ਅਤੇ ਨਵੀਂ ਬਿਲਡਿੰਗ ਬਣਾਉਣ ਦੇ ਵਿੱਚ, ਅਤੇ ਫੁੱਲ ਟਾਈਮ ਜੇ ਤੁਸੀਂ ਕੰਮ ਕਰਨ ਲਈ ਐਲੀਜੀਬਲ ਹੈਗੇ ਹੋ ਤਾਂ ਤੁਹਾਡੇ ਲਈ ਇਹ ਜੋਬ ਓਪਰਚੁਨਿਟੀ ਹੈਗੀ। ਬਹੁਤ ਸਾਰੀਆਂ ਤੁਹਾਨੂੰ ਔਫਰਾਂ ਮਿਲ ਜਾਣਗੀਆਂ, ਜਿੱਦਾਂ ਔਫਿਸ ਦੇ ਵਿੱਚ ਕਲਾਇੰਟਸ ਦੇ ਨਾਲ ਮੀਟਿੰਗ ਕਰਨ ਦੇ ਲਈ ਤੁਹਾਨੂੰ ਸਪੇਸ ਮਿਲ ਜੂਗੀ, ਫਲੈਕਸੀਬਲ ਫੀਸ ਪੈਕੇਜ ਮਿਲ ਜਾਣਗੇ, ਅਤੇ ਸਿੱਖਣ ਨੂੰ ਵੀ ਬਹੁਤ ਕੁਝ ਮਿਲੂਗਾ ਕਿਉਂਕਿ ਟੌਪ ਪਰਫਾਰਮਿੰਗ ਏਜੰਟ ਟੀਮ ਹੈ ਜਿਹੜੀ ਉਹਨਾਂ ਨਾਲ ਕੰਮ ਕਰਨ ਨੂੰ ਤੁਹਾਨੂੰ ਜਿਹੜਾ ਮੌਕਾ ਮਿਲ ਜਾਣਾ। ਅਤੇ ਔਫਲਾਈਨ ਵੀ ਤੁਸੀਂ ਅਪਲਾਈ ਕਰ ਸਕਦੇ, ਔਨਲਾਈਨ ਵੀ ਅਪਲਾਈ ਕਰ ਸਕਦੇ ਹੋ। ਰਾਜਨ ਖਿੰਦਾ ਜੀ ਨਾਲ ਸੰਪਰਕ ਕਰ ਲਓ 204-892-8385 ਦੇ ਉੱਤੇ, 942 ਸੈਂਟ ਮੈਰੀ ਰੋਡ ਵਿਨੀਪੈਗ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਅਤੇ ਮੈਨੂਫੈਕਚਰਿੰਗ ਕਾਰਪੇਟ ਫਲੋਰਿੰਗ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਜੀ, ਹਾਰਵੁੱਡ ਕਾਰਪੇਟ ਲਿਮਿਟਡ ਫਲੋਰਿੰਗ 'ਤੇ ਜੇ ਤੁਸੀਂ ਐਸਟੀਮੇਟ ਵੀ ਲਾਉਣਾ ਫ੍ਰੀ ਦੇ ਵਿੱਚ ਐਸਟੀਮੇਟ ਵੀ ਲਾ ਦੇਣਗੇ ਸੈਮ ਪੰਦੇਰ ਜੀ ਨਾਲ ਸੰਪਰਕ ਕਰ ਲਓ 204-229-2028 ਦੇ ਉੱਤੇ, 1093 ਡੈਮ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਅਤੇ ਐਮ ਡੀ ਐਫ ਟਾਇਰਾਂ ਵੱਲੋਂ ਬਹੁਤ ਸਾਰੀਆਂ ਯੂਜ ਟਰੱਕ ਅਤੇ ਟ੍ਰੇਲਰ ਟਾਇਰਾਂ ਦੇ ਉੱਤੇ ਡੀਲਾਂ ਚੱਲ ਰਹੀਆਂ, 24 ਘੰਟੇ ਰੋਡ ਦੇ ਉੱਤੇ ਟਾਇਰ ਪੇਅਰ ਦੀ ਸਰਵਿਸ ਵੀ ਦਿੰਦੇ ਨੇ, ਯਾਰਡ ਸਰਵਿਸ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ, ਅਲਾਈਨਮੈਂਟ ਵੀ ਕਰਕੇ ਦਿੰਦੇ। 251 ਓਕ ਪੁਆਇੰਟ ਹਾਈਵੇ 'ਤੇ ਆਕਾਸ਼ ਅਤੇ ਰਣਦੀਵੀਰ ਨਾਲ ਸੰਪਰਕ ਕਰ ਸਕਦੇ, ਤੁਸੀਂ 204-583-8880 ਦੇ ਉੱਤੇ 'ਤੇ ਆ ਜਾਓ ਜੀ। ਉਸੇ ਸਿਲਸਿਲੇ ਦੇ ਉੱਤੇ ਆਪਾਂ ਸੇਮ ਚਰਚਾ ਦੇ ਉੱਤੇ ਗੱਲਬਾਤ ਅੱਗੇ ਵਧਾਉਂਦੇ ਹਾਂ। ਹਾਂਜੀ ਸੇਖੋ ਸਾਹਿਬ।
11: ਹਾਂਜੀ ਬਿਲਕੁਲ, ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈਗਾ ਇਹ ਬਹੁਤ ਚਰਚਾ ਦਾ ਵਿਸ਼ਾ ਹੈਗਾ ਕਿਉਂਕਿ ਸਮੇਂ ਦੇ ਬਦਲਣ ਦੇ ਨਾਲ ਤੁਹਾਨੂੰ ਪਤਾ ਵੀ ਸਾਰਾ ਸਿਸਟਮ ਬਦਲ ਜਾਂਦਾ।
10: ਹਾਂਜੀ।
11: ਔਰ ਜਿਸ ਤਰ੍ਹਾਂ ਸਾਡੇ ਵਿੱਚ ਪਰਿਵਰਤਨ ਆਇਆ ਜਾਂ ਸਾਡੀ ਕਮਿਊਨਿਟੀ ਦੇ ਵਿੱਚ ਪਰਿਵਰਤਨ ਆਇਆ ਹੈਗਾ, ਅਸੀਂ ਅੱਜ ਆਪਣੇ ਸਰੋਤਿਆਂ ਤੋਂ ਇਹ ਜ਼ਰੂਰ ਪੁੱਛਣਾ ਚਾਹਾਂਗੇ ਕਿ ਕੀ ਤੁਹਾਨੂੰ ਲੱਗਦਾ ਕਿ ਜਿਹੜਾ ਇਹ ਜਨਰੇਸ਼ਨ ਗੈਪ ਹੈਗਾ ਜਾਂ ਪੀੜ੍ਹੀਆਂ ਦੇ ਵਿੱਚ ਫਰਕ ਹੈ, ਇੱਕ ਸਮੱਸਿਆ ਬਣੀ ਹੋਈ ਹੈ ਜਾਂ ਇਹ ਸਮੇਂ ਦੇ ਨਾਲ ਆਇਆ ਇੱਕ ਕੁਦਰਤੀ ਬਦਲਾਵ ਹੈਗਾ।
10: ਹਾਂਜੀ।
11: ਇਹ ਜਿਹੜਾ ਜਨਰੇਸ਼ਨ ਗੈਪ ਹੁੰਦਾ ਨਾ ਜੀ, ਇਹ ਕਈ ਆਸਪੈਕਟ ਦੇ ਉੱਪਰ ਹੁੰਦਾ।
10: ਹਾਂਜੀ।
11: ਅਸੀਂ ਇਹਨੂੰ ਕਈ ਤਰੀਕੇ ਦੇ ਨਾਲ ਦੇਖਦੇ ਹੈਗੇ ਹਾਂ। ਇੱਕ ਤਾਂ ਨੰਬਰ 1 ਦੇ ਉੱਪਰ ਸਭ ਤੋਂ ਵੱਡਾ ਹੁੰਦਾ ਕਿ ਅਸੀਂ ਸੋਚ ਰਾਹੀਂ ਦੇਖਦੇ ਹਾਂ। ਆਮ ਤੌਰ 'ਤੇ ਕਿਹਾ ਜਾਂਦਾ ਕਿ ਪੁਰਾਣੀ ਸੋਚ ਹੈ ਇਹ ਨਵੀਂ ਸੋਚ ਹੈ।
10: ਹਾਂਜੀ।
11: ਇਹ ਇੱਕ ਵੱਡਾ ਚਰਚਾ ਦਾ ਵਿਸ਼ਾ ਹੁੰਦਾ।
10: ਹਾਂਜੀ।
11: ਦੂਸਰਾ ਮੇਜਰ ਹੁੰਦਾ ਜਿਹੜਾ ਅੱਜ ਕੱਲ੍ਹ ਜਿਹੜੀ ਟੈਕਨੋਲੋਜੀ ਚੇਂਜ ਹੋ ਗਈ, ਕਿਉਂਕਿ ਜਿਹੜੇ ਪੁਰਾਣੇ ਲੋਕ ਹੁੰਦੇ ਆ ਜ਼ਿਆਦਾਤਰ ਉਹ ਕਈ ਵਾਰੀ ਟੈਕਨੋਲੋਜੀ ਯੂਜ਼ ਨਹੀਂ ਕਰ ਪਾਉਂਦੇ ਗੇ, ਨਵੇਂ ਜਿਹੜੀ ਜਨਰੇਸ਼ਨ ਆ ਉਹ ਟੈਕਨੋਲੋਜੀ ਯੂਜ਼ ਕਰਦੀ ਹੈ, ਇੱਥੇ ਫਿਰ ਇੱਕ ਗੈਪ ਆ ਜਾਂਦਾ। ਇਹ ਬਹੁਤ ਵੱਡਾ ਗੈਪ ਹੁੰਦਾ ਹੈ। ਕਈ ਵਾਰੀ ਆਪਾਂ ਦੇਖਿਆ ਕਿ ਘਰੇ ਚਲੋ ਹੁਣ ਤਾਂ ਖੈਰ ਜਿਹੜੇ ਬਾਹਰ ਆਏ ਆ ਉਹਨਾਂ ਦੇ ਮਾਂ ਪਿਓ ਜਾਂ ਉਹਨਾਂ ਦੇ ਜਿਹੜੇ ਪੇਰੈਂਟਸ ਉਹ ਤਾਂ ਕਾਫੀ ਹੱਦ ਤੱਕ ਮਤਲਬ ਇਹ ਚੀਜ਼ਾਂ ਨੂੰ ਅਸੈਪਟ ਵੀ ਕਰ ਗਏ, ਆਪਸ ਵਿੱਚ ਮਿਕਸ ਵੀ ਹੋ ਗਏ ਆ। ਪਰ ਜੇਕਰ ਪੁਰਾਣੇ ਲੈਵਲ 'ਤੇ ਦੇਖੀਏ ਤਾਂ ਇਹ ਚੀਜ਼ਾਂ ਦਾ ਗੈਪ ਹਮੇਸ਼ਾ ਵੀ ਰਿਹਾ ਕਿ ਕਈ ਵਾਰ ਫੋਨ ਵੀ ਚਲਾਉਣਾ ਨਹੀਂ ਆਉਂਦਾ ਹੁੰਦਾ ਨਵਾਂ, ਜਾਂ ਟੀਵੀ ਚਲਾਉਣਾ ਜਿਹੜਾ ਔਖਾ ਹੋ ਜਾਂਦਾ ਹੈਗਾ, ਜਾਂ ਕੰਪਿਊਟਰ ਚਲਾਉਣਾ ਔਖਾ ਹੈਗਾ। ਸੋ ਇਹ ਟੈਕਨੋਲੋਜੀ ਹੈ ਜਿਹੜੀ ਇਹ ਗੈਪ ਨੂੰ, ਜਨਰੇਸ਼ਨ ਨੂੰ ਆ ਜਿਹੜਾ ਉਹ ਐਕਸਪਲੇਨ ਕਰਦੀ ਹੈ ਇੱਕ ਆਸਪੈਕਟ ਦੇ ਉੱਪਰ।
10: ਓਕੇ,
11: ਔਰ ਤੀਸਰਾ ਜਿਹੜਾ ਵੱਡਾ ਹੁੰਦਾ ਸਾਡੇ ਕੋਲ ਫਰਕ ਹੁੰਦਾ ਉਹ ਹੁੰਦਾ ਕਿ ਜਿਹੜੀ ਤੁਹਾਡੇ ਭਾਸ਼ਾ ਅਤੇ ਸੱਭਿਆਚਾਰ ਹੈ।
10: ਹਾਂਜੀ,
11: ਆਮ ਤੌਰ 'ਤੇ ਜਿਹੜੀ ਭਾਸ਼ਾ ਹੈਗੀ ਹੈ ਅਤੇ ਸੱਭਿਆਚਾਰਕ ਗਤੀਵਿਧੀਆਂ ਉਹ ਜਿਹੜੇ ਪੁਰਾਣੇ ਸਾਡੇ ਜਾਂ ਵੱਡ ਵਡੇਰੇ ਆ ਜਿਹਨਾਂ ਨੂੰ ਅਸੀਂ ਕਹਾਂਗੇ, ਪੁਰਾਣੇ ਤਾਂ ਨਹੀਂ ਕਹਾਂਗੇ ਅਸੀਂ ਵੱਡੇ ਕਹਾਂਗੇ, ਸਾਡੇ ਜਿਹੜੇ ਵੱਡੇ ਹੁੰਦੇ ਆ ਉਹ ਕਿਤੇ ਨਾ ਕਿਤੇ ਆਪਣੀ ਜਿਹੜੀ ਮਾਂ ਬੋਲੀ ਆ ਉਹਨੂੰ ਪ੍ਰੈਫਰ ਕਰਦੇ ਆ।
10: ਹਾਂਜੀ,
11: ਆਪਣੇ ਸੱਭਿਆਚਾਰ ਨੂੰ ਆ ਜਿਹੜਾ ਪ੍ਰੈਫਰ ਕਰਦੇ ਆ। ਤੇ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਕਿਤੇ ਨਾ ਕਿਤੇ, ਖਾਸ ਤੌਰ 'ਤੇ ਅੱਜ ਜਦੋਂ ਵਿਦੇਸ਼ਾਂ ਦਾ ਚੱਕਰ ਚੱਲ ਰਿਹਾ ਤਾਂ ਉਹਦੇ 'ਚ ਜਿਹੜਾ ਆਪਣੀ ਜਿਹੜੀ ਮਾਂ ਬੋਲੀ ਭਾਸ਼ਾ ਪੰਜਾਬੀ ਉਹਦੇ ਤੋਂ ਪਾਸੇ ਹਟ ਕੇ ਹੋਰ ਜਿਹੜੀਆਂ ਭਾਸ਼ਾਵਾਂ ਨੇ ਉਹਨਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਦੀ ਮਜਬੂਰੀ ਸਮਝ ਲਓ, ਜਾਂ ਇਹ ਕਹਿ ਲਓ ਕਿ ਕਿਤੇ ਨਾ ਕਿਤੇ ਇਹ ਵੀ ਇੱਕ ਕੁਦਰਤੀ ਬਦਲਾਵ ਹੈਗਾ, ਇਹ ਇੱਕ ਪਰਿਵਰਤਨ ਆ ਸਮੇਂ ਦੇ ਨਾਲ ਜਿਹੜਾ ਆਉਣਾ ਹੀ ਆਉਣਾ ਸੀਗਾ। ਔਰ ਉਸ ਤੋਂ ਬਾਅਦ ਇੱਕ ਹੋਰ ਵੱਡੀ ਜਿਹੜੀ ਮਤਲਬ ਇਹ ਜਨਰੇਸ਼ਨ ਗੈਪ ਨੂੰ ਦੇਖ ਕੇ ਚੱਲਦੀ ਚੀਜ਼ ਆ ਉਹ ਹੈਗਾ ਤੁਹਾਡਾ ਕੈਰੀਅਰ ਸਿਲੈਕਸ਼ਨ ਹੈ ਅੱਜ ਕੱਲ੍ਹ ਦੇ ਖੇਤਰ ਦੇ ਵਿੱਚ ਅਤੇ ਪੁਰਾਣੇ ਦੇ ਖੇਤਰ ਦੇ ਵਿੱਚ। ਜੇਕਰ ਤੁਸੀਂ ਪਹਿਲਾਂ ਵੇਖੋਗੇ ਨਾ ਤਾਂ ਅੱਜ ਤੋਂ ਮਤਲਬ 20-30 ਸਾਲ ਪਹਿਲਾਂ ਹੁੰਦਾ ਸੀਗਾ ਕਿ ਬੱਚੇ ਪਿਓ ਮਾਂ ਪਿਓ ਵੀ ਬੱਚੇ ਨੂੰ ਕਹਿੰਦੇ ਹੁੰਦੇ ਸੀ ਜਾਂ ਡਾਕਟਰ ਬਣ ਜਾਂ ਤੂੰ ਕੋਈ ਇੰਜੀਨੀਅਰ ਬਣ ਜਾ, ਠੀਕ ਹੈ, ਜਾਂ ਕੋਈ ਸਰਕਾਰੀ ਨੌਕਰੀ ਕਰ ਲਾ। ਇਹ 3-4 ਆਪਸ਼ਨ ਹੁੰਦੇ ਸੀਗੇ, ਬਹੁਤ ਵਧੀਆ ਵੀ ਜੇ ਤੂੰ ਡਾਕਟਰ ਬਣ ਗਿਆ ਤਾਂ ਬਹੁਤ ਹੀ ਵਧੀਆ, ਨਹੀਂ ਤਾਂ ਇੰਜੀਨੀਅਰ ਬਣ ਜਾ, ਜੇ ਇੰਜੀਨੀਅਰ ਨੇ ਬਣਿਆ ਤਾਂ ਚਲੋ ਐਂ ਕਰ ਕੋਈ ਸਰਕਾਰੀ ਨੌਕਰੀ ਮਿਲ ਜੇ।
10: ਹਾਂਜੀ,
11: ਪਰ ਅੱਜ ਦੀ ਜਨਰੇਸ਼ਨ ਹੈ ਜਿਹੜੀ ਇਹਨੂੰ ਇੱਕ ਡਿਫਰੈਂਟ ਤਰੀਕੇ ਨਾਲ ਦੇਖਦੀ ਹੈ।
10: ਹਾਂਜੀ,
11: ਉਹ ਇਸ ਤਰੀਕੇ ਦੇ ਵਿੱਚ ਮਤਲਬ ਇਹ ਪੁਰਾਣੀਆਂ ਜਿਹੜੀਆਂ ਰਿਜ਼ਲਟ ਜਾਂ ਆਪਾਂ ਕਹਿ ਲਈਏ ਇਹਨਾਂ ਨੌਕਰੀਆਂ ਦੇ ਵਿੱਚ ਜਾਂ ਇਹਨਾਂ ਪੇਸ਼ਿਆਂ ਦੇ ਵਿੱਚ ਨਹੀਂ ਫਸ ਕੇ ਰਹਿ ਗਏ, ਹੋਰ ਬਹੁਤ ਸਾਰੇ ਉਹਨਾਂ ਵਾਸਤੇ ਆਪਸ਼ਨ ਆ ਗਏ ਹੈਗੇ ਆ, ਜਾਂ ਉਹਨਾਂ ਵਾਸਤੇ ਹੋਰ ਬਹੁਤ ਜਿਹਨੂੰ ਆਪਾਂ ਕਹਿੰਦੇ ਚੇਂਜਸ ਆ ਹੈਗੀਆਂ, ਤਾਂ ਉਹਦੇ ਵਿੱਚ ਮੀਡੀਆ ਆ ਗਿਆ, ਆਈ ਟੀ ਸੈੱਲ ਆ ਗਈ, ਜਾਂ ਹੋਰ ਨਵੇਂ ਖੇਤਰ ਆ ਜਿਹੜੇ ਉਹਨਾਂ ਨੂੰ ਪ੍ਰੈਫਰ ਕਰਦੇ ਪਏ ਆ ਕੰਮ ਕਰਨ ਨੂੰ। ਇੱਥੇ ਵੀ ਇੱਕ ਜਨਰੇਸ਼ਨ ਗੈਪ ਆ ਜਿਹੜਾ ਸ਼ੋਅ ਹੁੰਦਾ। ਔਰ ਇੱਕ ਸਭ ਤੋਂ ਵੱਡਾ ਜਿਹੜਾ ਜਨਰੇਸ਼ਨ ਗੈਪ ਆ ਜਿਹੜਾ ਸ਼ੋਅ ਹੁੰਦਾ ਹੈਗਾ ਉਹ ਹੁੰਦਾ ਹੈਗਾ ਆ ਕੇ ਵਿਆਹ ਅਤੇ ਰਿਸ਼ਤਿਆਂ 'ਤੇ।
10: ਹਾਂਜੀ,
11: ਮੈਰਿਜਿਸ ਦੇ ਉੱਪਰ ਅਤੇ ਜਿਹੜੇ ਰਿਸ਼ਤਿਆਂ ਦੇ ਬਾਰੇ ਵਿਚਾਰ ਹੈ, ਇਹ ਜਿਹੜੇ ਪੁਰਾਣੇ ਲੋਕ ਸੀਗੇ ਇਹਨਾਂ ਦੀ ਜਿਹੜੀ ਆਪਾਂ ਕਹੀਏ ਪੁਰਾਣੀ ਪੀੜ੍ਹੀ ਜਾਂ ਸਾਡੇ ਜਿਹੜੇ ਵੱਡ ਵਡੇਰੇ ਸੀ ਉਦੋਂ ਮੈਰਿਜਿਸ ਦਾ ਜਿਹੜਾ ਰਿਵਾਜ ਸੀਗਾ ਉਹ ਪਰਿਵਾਰ ਦੀ ਸਹਿਮਤੀ ਦੇ ਨਾਲ ਹੁੰਦਾ ਸੀਗਾ, ਪਰਿਵਾਰ ਦੇ ਵਿੱਚ ਬੈਠ ਕੇ ਹੁੰਦੇ ਸੀ ਫੈਸਲੇ, ਔਰ ਪਰਿਵਾਰ ਦੇ ਵਿੱਚ ਕੀ ਬੈਠ ਕੇ ਵੱਡੇ ਹੀ ਫੈਸਲੇ ਕਰਦੇ ਸੀ,
10: ਫੈਸਲੇ ਕਰ ਦਿੰਦੇ,
11: ਵੱਡੇ ਫੈਸਲੇ ਕਰਦੇ ਹੁੰਦੇ ਸੀਗੇ, ਠੀਕ ਹੈ ਨਾ। ਔਰ ਰਿਸ਼ਤੇ ਆ ਜਿਹੜੇ ਉਹਨਾਂ ਨੂੰ ਮਤਲਬ ਇੰਨਾ ਕੁ ਪਰਪੱਕ ਕੀਤਾ ਜਾਂਦਾ ਸੀਗਾ ਕਿ ਉਹ ਆਉਂਦੇ ਹੁੰਦੇ ਸੀਗੇ ਵੀ ਜ਼ਬਾਨ ਦਿੱਤੀ ਆ ਹੁਣ ਜਾਨ ਭਾਵੇਂ ਚਲੀ ਜਾਵੇ,
10: ਬਿਲਕੁਲ,
11: ਤੇ ਇਹ ਨਹੀਂ ਜਾ ਸਕਦੀ ਗੀ।
10: ਹਾਂਜੀ,
11: ਸੋ ਇਹ ਸੀਗਾ ਪੁਰਾਣਾ ਮਤਲਬ ਜਾਂ ਸਾਡੇ ਬਜ਼ੁਰਗਾਂ ਦਾ ਇੱਕ ਵਿਚਾਰ ਸੀਗਾ।
10: ਹਾਂਜੀ,
11: ਪਰ ਅੱਜ ਜਿਹੜੇ ਮਤਲਬ ਜਨਰੇਸ਼ਨ ਹੈਗੀ ਆ ਉਹ ਕਿਤੇ ਨਾ ਕਿਤੇ ਇਹਦੇ ਨਾਲੋਂ ਬਿਲਕੁਲ ਡਿਫਰੈਂਟ ਹੋ ਗਈ।
10: ਹਾਂਜੀ,
11: ਉਹ ਇੱਕ ਡਿਫਰੈਂਟ ਸੋਚ ਲੈ ਕੇ ਚੱਲਦੀ ਹੈ ਮੈਰਿਜ ਬਾਰੇ ਵੀ ਅਤੇ ਜਿਹੜੇ ਸਾਡੇ ਰਿਸ਼ਤਿਆਂ ਬਾਰੇ ਵੀ। ਮਤਲਬ ਇਹ ਕਹਿ ਲਓ ਕਿ ਰਿਸ਼ਤੇ ਆ ਜਿਹੜੇ ਉਹ ਕਿਤੇ ਨਾ ਕਿਤੇ ਪ੍ਰੋਫੈਸ਼ਨਲ ਜਿਹੇ ਹੋ ਚੱਲੇ।
10: ਹਾਂਜੀ,
11: ਹੈ ਨਾ, ਉਹ ਕਿਤੇ ਨਾ ਕਿਤੇ ਇੱਕ ਜਿਵੇਂ ਇੱਥੋਂ ਦੇ ਜਿਵੇਂ ਮੈਰਿਜ ਐਕਟ ਹੈਗਾ, ਮਤਲਬ ਇਟਸ ਏ ਕੰਟਰੈਕਟ, ਇਟਸ ਨਾਟ ਏ ਮੈਰਿਜ ਲਾਈਕ ਇਨ ਇੰਡੀਆ ਕਿ ਆਪਣੇ ਦੇਸ਼ ਵਿੱਚ ਜਿਵੇਂ ਮੈਰਿਜ ਹੁੰਦੀ ਆ ਅਸੀਂ ਉਹਨੂੰ ਇੱਕ ਉਹ ਪਵਿੱਤਰ ਬੰਧਨ ਮੰਨਦੇ ਹਾਂ, ਇੱਥੇ ਨੂੰ ਇੱਕ ਕੰਟਰੈਕਟ ਮੰਨਦੇ ਆ, ਇੱਕ ਸਮਝੌਤਾ ਹੈ ਤੁਹਾਡਾ ਦੋ ਪਾਰਟੀਆਂ ਦਾ, ਜਿਸ ਤਰ੍ਹਾਂ ਦੂਜੇ ਸਮਝੌਤੇ ਹੁੰਦੇ ਆ ਕਿ ਜਿੰਨਾ ਚਿਰ ਤੁਸੀਂ ਰਹਿਣਾ ਚਾਹੋ ਇਕੱਠੇ ਰਹਿ ਸਕਦੇ ਹੋ, ਜਿੰਨਾ ਨਹੀਂ ਰਹਿਣਾ ਚਾਹੁੰਦੇ ਤਾਂ ਤੁਸੀਂ ਇਟਸ ਓਕੇ। ਸੋ ਇਹ ਇਸ ਪੱਧਰ ਦੇ ਉੱਪਰ ਵੀ ਇੱਕ ਵੱਡਾ ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਗੈਪ ਹੈਗਾ ਜਾਂ ਜਨਰੇਸ਼ਨ ਗੈਪ ਕਹਿ ਲਓ। ਔਰ ਉਸ ਤੋਂ ਬਾਅਦ ਇੱਕ ਹੋਰ ਜਿਹੜਾ ਆਸਪੈਕਟ ਹੁੰਦਾ ਜਨਰੇਸ਼ਨ ਗੈਪ ਦਾ ਉਹ ਹੁੰਦਾ ਪਰਿਵਾਰਕ ਢਾਂਚਾ, ਇਹਦੇ ਵਿੱਚ ਪਰਿਵਰਤਨ ਆਇਆ ਬਹੁਤ ਵੱਡੇ ਪੱਧਰ ਦੇ ਉੱਪਰ। ਜਿਹੜਾ ਤੁਹਾਡਾ ਫੈਮਿਲੀ ਸੈਟਅਪ ਹੁੰਦਾ ਸੀਗਾ ਪੁਰਾਣਾ, ਜਾਂ ਅੱਜ ਤੋਂ ਜੇਕਰ ਅਸੀਂ 50 ਸਾਲ ਪਹਿਲਾਂ ਚਲੇ ਜਾਈਏ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀਗੀਆਂ, ਦਾਦੇ ਮਤਲਬ ਗਾਂ ਅੱਗੇ, ਪੜਦਾਦੇ ਗਾਂ, ਚਾਚੇ ਤਾਏ ਉਹ ਸਾਰੇ ਇਕੱਠੇ ਰਹਿੰਦੇ ਸੀਗੇ।
10: ਹਾਂਜੀ,
11: ਉਹ ਜਿਹੜਾ ਢਾਂਚਾ ਉਹਦੇ 'ਚ ਤਬਦੀਲੀ ਆ ਗਈ, ਉਹ ਨਿਊਕਲੀਅਰ ਹੋ ਗਿਆ। ਵੈਸੇ ਤਾਂ ਇੱਕ ਹੋਰ ਵੱਡੀ ਪ੍ਰੋਬਲਮ ਆਈ ਹੈ ਕਿ ਉਹ ਚਾਚੇ ਤਾਇਆਂ ਵਾਲਾ ਕੋਨਸੈਪਟ ਹੀ ਨਹੀਂ ਰਹਿ ਗਿਆ, ਬੱਚਾ ਇੱਕ ਇੱਕ ਦੋ ਦੋ ਰਹਿ ਗਏ ਆ। ਜਿਵੇਂ ਅੱਗੇ ਵੀ ਆਪਾਂ ਗੱਲ ਕੀਤੀ ਸੀ ਮਾਸੀ ਨਹੀਂ ਹੈ ਨੀਗੀ।
10: ਹਾਂਜੀ,
11: ਠੀਕ ਹੈ ਨਾ, ਕਿਉਂਕਿ ਭੈਣਾਂ ਹੈ ਨਹੀਂ ਦੋ ਤਾਂ ਮਾਸੀ ਹੈ ਨਹੀਂ।
10: ਹਾਂਜੀ,
11: ਤੇ ਜੇ ਦੋ ਭਰਾ ਹੈ ਨਹੀਂ ਨਾ ਚਾਚਾ ਨਾ ਤਾਇਆ। ਸੋ ਇਹ ਜਿਹੜਾ ਮਤਲਬ ਢਾਂਚਾ ਜਿਹੜਾ ਫੈਮਿਲੀ ਢਾਂਚਾ ਨਾ ਇਹਦੇ ਵਿੱਚ ਵੀ ਇਸ ਜਨਰੇਸ਼ਨ ਗੈਪ ਆ ਕਿਤੇ ਨਾ ਕਿਤੇ ਤੁਹਾਨੂੰ ਦੇਖਣ ਨੂੰ ਮਿਲੇਗਾ। ਉਹ ਆਪਾਂ ਡਿਸਕਸ ਕਰਾਂਗੇ ਬਾਅਦ 'ਚ 1x1 ਇਹਦੇ 'ਚ ਵੀ ਇਹਨਾਂ ਸਾਰਿਆਂ ਦੇ ਉੱਪਰ ਕਿਸ ਤਰੀਕੇ ਦੇ ਨਾਲ ਪਰਿਵਰਤਨ ਆ ਜਿਹੜੇ ਆਉਂਦੇ ਆ। ਔਰ ਫਿਰ ਲਾਸਟ ਦੇ ਉੱਪਰ ਆਪਾਂ ਜ਼ਰੂਰ ਅੱਜ ਗੱਲ ਕਰਾਂਗੇ ਕਿ ਇਸ ਫਰਕ ਨੂੰ ਅਸੀਂ ਘੱਟ ਕਿਵੇਂ ਕਰ ਸਕਦੇ ਹਾਂ।
10: ਹਾਂਜੀ ਹਾਂਜੀ,
11: ਸਭ ਤੋਂ ਇੰਪੋਰਟੈਂਟ ਆ ਕਿਉਂਕਿ ਗੈਪ ਵਧਣਾ ਨਹੀਂ ਚਾਹੀਦਾ, ਇਹ ਸਮੱਸਿਆਵਾਂ ਕ੍ਰੀਏਟ ਕਰਦਾ ਹੈ।
10: ਹਾਂਜੀ,
11: ਮਤਲਬ ਆਪਣੇ ਵੱਡਿਆਂ ਵਾਸਤੇ ਵੀ ਤੇ ਛੋਟਿਆਂ ਵਾਸਤੇ ਵੀ।
10: ਹਾਂਜੀ,
11: ਔਰ ਇਹਦਾ ਅਸਰ ਹੈ ਜਿਹੜਾ ਫਿਰ ਉਹ ਸਾਰੀ ਜਨਰੇਸ਼ਨ ਦੇ ਉੱਪਰ ਜਾਂ ਤੁਹਾਡੀ ਫੈਮਿਲੀ ਦੇ ਉੱਪਰ ਪੈਂਦਾ ਹੈਗਾ, ਉਹ ਕਿਸੇ ਵੀ ਰੂਪ ਦੇ ਵਿੱਚ ਆਰਥਿਕ ਰੂਪ ਦੇ ਵਿੱਚ ਵੀ ਪੈਂਦਾ, ਸਮਾਜਿਕ ਰੂਪ ਦੇ ਵਿੱਚ ਵੀ ਪੈਂਦਾ, ਹੋਰ ਵੀ ਕਈ ਰੂਪਾਂ ਦੇ ਵਿੱਚ ਪੈਂਦਾ। ਅਸੀਂ ਇਹ ਵੀ ਡਿਸਕਸ ਕਰਾਂਗੇ ਕਿ ਇਸ ਜਨਰੇਸ਼ਨ ਗੈਪ ਨੂੰ ਅਸੀਂ ਕਿਵੇਂ ਰਿਡਿਊਸ ਕਰ ਸਕਦੇ ਹਾਂ, ਅਸੀਂ ਇਹਨੂੰ ਕਿਵੇਂ ਘੱਟ ਕਰ ਸਕਦੇ ਹਾਂ, ਔਰ ਅਸੀਂ ਆਪਣੇ ਸਰੋਤਿਆਂ ਤੋਂ ਵੀ ਇਹ ਵਿਚਾਰ ਮੰਗਾਂਗੇ ਕਿ ਕਿਵੇਂ ਅਸੀਂ, ਮਤਲਬ ਪਹਿਲਾਂ ਤਾਂ ਇਹ ਵੱਖ ਵੱਖ ਪੱਧਰਾਂ ਦੇ ਉੱਪਰ ਜਿਹੜਾ ਜਿਹੜੇ ਆਪਾਂ 5-7 ਆਸਪੈਕਟ ਦਿੱਤੇ ਆ ਕਿ ਕੀ ਤੁਹਾਨੂੰ ਲੱਗਦਾ ਕਿ ਇਹਨਾਂ ਸਾਰੇ ਆਸਪੈਕਟਾਂ ਦੇ ਉੱਪਰ ਜਨਰੇਸ਼ਨ ਗੈਪ ਹੈ, ਭਾਵੇਂ ਉਹ ਪਰਿਵਾਰਕ ਢਾਂਚੇ ਦੇ ਰੂਪ ਦੇ ਵਿੱਚ ਹੋਵੇ, ਜਾਂ ਉਹ ਕਿਤੇ ਨਾ ਕਿਤੇ ਟੈਕਨੋਲੋਜੀ ਦੇ ਕਾਰਨ ਹੋਵੇ, ਜਾਂ ਉਹ ਭਾਸ਼ਾ ਤੇ ਸੱਭਿਆਚਾਰਨ ਕਾਰਨ ਹੋਵੇ, ਜਾਂ ਉਹ ਕਿਤੇ ਤੁਹਾਡੇ ਕੈਰੀਅਰ ਦੀ ਚੋਣ ਕਰਕੇ ਆਇਆ, ਜਾਂ ਤੁਹਾਡੇ ਵਿਆਹ ਜਾਂ ਜਿਹਨੂੰ ਆਪਾਂ ਕਹਿੰਦੇ ਰਿਸ਼ਤਿਆਂ ਕਰਕੇ ਆਇਆ, ਜਾਂ ਫਿਰ ਤੁਹਾਡੀ ਸੋਚ ਕਰਕੇ ਆਇਆ ਕਿ ਤੁਹਾਨੂੰ ਲੱਗਦਾ ਕਿ ਤੁਹਾਡੇ ਆਪਣੇ ਪਰਿਵਾਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਸਮੱਸਿਆ ਹੈ। ਸੋ ਅਸੀਂ ਅੱਜ ਇਹਦੇ ਵਿਸ਼ੇ ਦੇ ਉੱਪਰ ਜ਼ਰੂਰ ਆਪਣੇ ਸਰੋਤਿਆਂ ਤੋਂ ਵਿਚਾਰ ਲੈਣਾ ਚਾਹਾਂਗੇ, ਔਰ ਇਹ ਵੀ ਅਲਟੀਮੇਟਲੀ ਡਿਸਕਸ ਕਰਾਂਗੇ ਕਿ ਕੀ ਵਾਕਿਆ ਇੱਕ ਪ੍ਰੋਬਲਮ ਹੈ ਕਿ ਸਮੇਂ ਨਾਲ ਆਇਆ ਇੱਕ ਬਦਲਾਵ ਹੈ।
10: ਬਿਲਕੁਲ ਜੀ, ਕਾਲਰ ਆਪਣੇ ਨਾਲ ਜੁੜ ਚੁੱਕੇ ਨੇ, ਫਸਟ ਕਾਲਰ ਆਪਾਂ ਅਟੈਂਡ ਜ਼ਰੂਰ ਕਰ ਲਈ ਜੀ। ਰੇਡੀਓ ਧਮਾਲ ਤੇ ਤੁਹਾਡਾ ਬਹੁਤ ਸਵਾਗਤ ਹੈ ਜੀ।
12: ਸਤਿ ਸ਼੍ਰੀ ਅਕਾਲ ਗਵੀ ਵੀਰ।
11: ਸਤਿ ਸ਼੍ਰੀ ਅਕਾਲ ਜੀ।
12: ਸਤਿ ਖੁਸ਼ ਆ।
11: ਸਤਿ ਸ਼੍ਰੀ ਅਕਾਲ ਜੀ।
12: ਹੋਰ ਸੁਣਾ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੁਹਾਡਾ।
10: ਬਹੁਤ ਬਹੁਤ ਧੰਨਵਾਦ
11: ਜੀ। ਹਾਂਜੀ,
12: ਦੇਖੋ ਜੀ, ਇਹ ਜਨਰੇਸ਼ਨ ਗੈਪ ਜਿਹੜਾ ਇਹ ਤੁਸੀਂ ਜਿਹਦੇ ਬਾਰੇ ਗੱਲ ਕਰ ਰਹੇ ਹੋ,
11: ਹਾਂਜੀ,
12: ਕੁਦਰਤੀ ਬਦਲਾਵ ਤੇ ਆਉਣਾ ਹੀ ਆਉਣਾ ਸੀ।
11: ਹਾਂਜੀ ਹਾਂਜੀ,
12: ਤੇ ਪ੍ਰੋਬਲਮ ਅਸਾਂ ਇਹਨੂੰ ਆਪ ਬਣਾ ਲਿਆ, ਇਹਨੂੰ ਘੱਟ ਕਰ ਸਕਦੇ ਹਾਂ ਕਿਸੇ ਤਰੀਕੇ ਨਾਲ, ਪੂਰੀ ਤਰ੍ਹਾਂ ਤਾਂ ਨਹੀਂ ਪਰ ਕਾਫੀ ਹੱਦ ਤੱਕ ਘੱਟ ਕਰ ਸਕਦੇ ਹਾਂ।
11: ਹਾਂਜੀ ਹਾਂਜੀ, ਬਿਲਕੁਲ।
12: ਜਿਵੇਂ ਟੈਕਨੋਲੋਜੀ ਚ ਆਈ ਹੈ, ਭਾਸ਼ਾ ਚੱਲ ਚੇਂਜ ਹੋ ਗਈ ਹੈ, ਰਿਲੇਸ਼ਨਸ਼ਿਪ ਚੇਂਜ ਹੋ ਗਏ, ਅਸੀਂ ਆਪਣੇ ਆਪ ਨੂੰ ਐਜੂਕੇਟ ਕਰੀ।
11: ਠੀਕ ਹੈ ਜੀ।
12: ਜੇ ਅਸੀਂ ਵਕਤ ਦੇ ਬਦਲਣ ਦੇ ਨਾਲ ਬਦਲਾਂਗੇ ਨਹੀਂ, ਤੇ ਜਨਰੇਸ਼ਨ ਗੈਪ ਹੋਰ ਵੱਧਦਾ ਜਾਏਗਾ।
11: ਬਿਲਕੁਲ,
12: ਤੇ ਸਾਨੂੰ ਬਦਲਣ ਦੀ ਲੋੜ ਆ, ਬਸ ਬਦਲ ਕੇ ਆਪਣੇ ਆਪ ਨੂੰ ਐਜੂਕੇਟ ਕਰੋ।
11: ਹਾਂਜੀ,
12: ਇਹ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ।
11: ਸੋ ਤੁਹਾਨੂੰ ਕਿਤੇ ਲੱਗਦਾ ਵੀ ਐਜੂਕੇਸ਼ਨ ਇਹਦੇ ਚ ਇੱਕ ਵੱਡਾ ਰੋਲ ਪਲੇ ਕਰ ਸਕਦੀ ਹੈ?
12: ਬਿਲਕੁਲ ਕਰ ਸਕਦੀ ਹੈ।
11: ਹਾਂਜੀ ਹਾਂਜੀ ਹਾਂਜੀ,
12: ਐਜੂਕੇਟ ਇਸ ਇਜ਼ ਅ ਮੇਜਰ ਥਿੰਗ।
11: ਹਾਂਜੀ ਹਾਂਜੀ,
12: ਨਾਲ ਜੇ ਅਸੀਂ ਆਪਣੇ ਆਪ ਨੂੰ ਐਜੂਕੇਟ ਕਰਾਂਗੇ ਨਾ, ਜੇ ਐਜੂਕੇਸ਼ਨ ਵਧਾਵਾਂਗੇ,
11: ਹਾਂਜੀ,
12: ਇਹਦੇ ਬਾਰੇ ਜਾਣਕਾਰੀ ਦਿਆਂਗੇ, ਬਹਿ ਕੇ ਗੱਲ ਕਰਾਂਗੇ ਬੱਚਿਆਂ ਨਾਲ,
11: ਹਾਂਜੀ,
12: ਤਾਂ ਇਹ ਕੰਮ ਕਿਤੇ ਅਗਾਂਹ ਵਧੂਗਾ।
11: ਬਿਲਕੁਲ ਜੀ, ਬਿਲਕੁਲ।
12: ਐਸੀ ਕੋਈ ਪ੍ਰੋਬਲਮ ਨਹੀਂ ਜਿਹਦਾ ਕੋਈ ਹੱਲ ਨਾ ਲੱਭ ਸਕੇ।
11: ਹਾਂਜੀ ਹਾਂਜੀ,
12: ਹਰ ਚੀਜ਼ ਦਾ ਮਿਊਚੁਅਲ ਹੱਲ ਹੁੰਦਾ।
11: ਬਿਲਕੁਲ ਜੀ,
10: ਬਿਲਕੁਲ।
12: ਤੇ ਮੈਂ ਆਪਣੀਆਂ ਕੁਝ ਲੈਣਾਂ ਨਾਲ ਪ੍ਰੋਗਰਾਮ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੂੰਗਾ।
11: ਹਾਂਜੀ
10: ਹਾਂਜੀ,
12: ਕਹਿੰਦੇ ਵਾਹ ਕਿਆ ਬਾਤ, ਖੂਬ ਤੇ ਕਮਾਲ ਹੈ ਤੂੰ।
10: ਵਾਹ ਕਿਆ ਖੂਬ ਕਮਾਲ, ਕਿਆ ਰਿਪੀਟ ਕਰਿਓ।
12: ਵਾਹ ਕਿਆ ਬਾਤ, ਖੂਬ ਤੇ ਕਮਾਲ ਹੈ ਤੂੰ।
10: ਹਾਂਜੀ,
12: ਸੱਚੇ ਪਾਤਸ਼ਾਹ ਇੰਨਾ ਵਿਸ਼ਾਲ ਹੈ ਤੂੰ।
10: ਕਿਆ ਬਾਤ,
12: ਕਿਸੇ ਵਿੱਚ ਰੋਣਾ ਕਿਸੇ ਵਿੱਚ ਹੱਸਦਾ, ਜੰਗਲ ਵੇਲੇ ਕਿੱਥੇ ਕਿੱਥੇ ਵੱਸਦਾ, ਕਿਸੇ ਦੀ ਰੀਤ ਕਿਸੇ ਕਦੇ ਸੰਗੀਤ, ਕਿਸੇ ਦੀ ਸੁਰ ਤੇ ਕਿਸੇ ਦੀ ਤਾਲ ਹੈ ਤੂੰ।
10: ਕਿਆ ਬਾਤ,
12: ਸੱਚੇ ਪਾਤਸ਼ਾਹ ਇੰਨਾ ਵਿਸ਼ਾਲ ਹੈ ਤੂੰ।
10: ਕਿਆ ਬਾਤ ਹੈ,
12: ਕਿਸੇ ਸਾਧੂ ਜਾਂ ਸਾਧੂ ਦੇ ਲੱਗੇ ਹੋਏ ਧਿਆਨ ਵਰਗਾ ਹੈ ਤੂੰ।
10: ਹਾਂਜੀ,
12: ਕਿਸੇ ਦਾਨੀ ਜਾਂ ਬ੍ਰਹਮ ਗਿਆਨੀ ਦੇ ਵੱਡੇ ਗਿਆਨ ਵਰਗਾ ਹੈ ਤੂੰ।
10: ਹਾਂਜੀ,
12: ਤੂੰ ਹੀ ਮੰਦਰ, ਤੂੰ ਹੀ ਸ਼ਮਸ਼ਾਨ, ਤੂੰ ਹੀ ਧਰਤੀ ਤੇ ਤੂੰ ਹੀ ਅਸਮਾਨ, ਕਦੇ ਪਾਤਾਲ ਹੈ ਤੂੰ, ਸੱਚੇ ਪਾਤਸ਼ਾਹ ਇੰਨਾ ਵਿਸ਼ਾਲ ਹੈ ਤੂੰ।
10: ਕਿਆ ਬਾਤ ਹੈ,
12: ਜੋ ਮੰਗਦੇ ਹਾਂ ਤੇਰੇ ਕੋਲੋਂ ਉਹਨਾਂ ਮੰਗਾਂ ਚ ਵੱਸਦਾ ਹੈ ਤੂੰ।
10: ਹਾਂਜੀ,
12: ਜੋ ਮੰਗਦੇ ਹਾਂ ਤੇਰੇ ਕੋਲੋਂ ਉਹਨਾਂ ਮੰਗਾਂ ਚ ਵੱਸਦਾ ਹੈ ਤੂੰ। ਤੂੰ ਹੀ ਫੁੱਲਾਂ, ਤੂੰ ਹੀ ਕਲੀਆਂ, ਸਾਰੇ ਰੰਗਾਂ ਚ ਵੱਸਦਾ ਹੈ ਤੂੰ।
10: ਕਿਆ ਬਾਤ,
12: ਕਦੇ ਨੀਲਾ ਕਦੇ ਪੀਲਾ ਤੇ ਕਦੇ ਗੁਲਾਲ ਹੈ ਤੂੰ।
10: ਹਾਂਜੀ,
12: ਸੱਚੇ ਪਾਤਸ਼ਾਹ ਇੰਨਾ ਵਿਸ਼ਾਲ ਹੈ ਤੂੰ।
10: ਕਿਆ ਬਾਤ,
12: ਕਦੇ ਈਸਾ ਕਦੇ ਮੂਸਾ, ਕਿਸੇ ਲਈ ਸ਼ਾਮ ਬਣ ਜਾਣਾ ਹੈ ਤੂੰ। ਕਦੇ ਈਸਾ ਕਦੇ ਮੂਸਾ, ਕਿਸੇ ਲਈ ਸ਼ਾਮ ਬਣ ਜਾਣਾ ਹੈ ਤੂੰ। ਕੋਈ ਨਾਨਕ ਕਹੇ ਤੈਨੂੰ, ਕਿਸੇ ਲਈ ਰਾਮ ਬਣ ਜਾਣਾ ਹੈ ਤੂੰ।
10: ਕਿਆ ਬਾਤ ਹੈ,
12: ਕਿਸੇ ਬਾਲ ਲਈ ਤੂੰ ਉਸਦਾ ਬਾਲ, ਕਿਸੇ ਪਿਓ ਲਈ ਤੂੰ ਉਸਦਾ ਲਾਲ ਬਣ ਜਾਣਾ ਹੈ ਤੂੰ। ਕਿਸੇ ਦਾ ਜਨਮ ਤੇ ਕਿਸੇ ਲਈ ਕਾਲ ਹੈ ਤੂੰ, ਸੱਚੇ ਪਾਤਸ਼ਾਹ ਇੰਨਾ ਵਿਸ਼ਾਲ ਹੈ ਤੂੰ।
10: ਕਿਆ ਬਾਤ,
12: ਤੂੰ ਹੀ ਇੱਥੇ ਤੂੰ ਹੀ ਉੱਥੇ, ਤੂੰ ਹੀ ਇੱਥੇ ਤੂੰ ਹੀ ਉੱਥੇ, ਤੂੰ ਹਰ ਇੱਕ ਲੋਕ ਵਿੱਚ ਵੱਸਦਾ, ਤੂੰ ਹੀ ਵਸੀਰ ਲਿਖਾਰੀ ਦੀ ਕਲਮ ਦੀ ਨੋਕ ਵਿੱਚ ਵਸਦਾ ਹੈ, ਤੂੰ ਹੀ ਵਸੀਰ ਲਿਖਾਰੀ ਦੀ ਕਲਮ ਦੀ ਨੋਕ ਵਿੱਚ ਵਸਦਾ ਹੈ, ਕਦੇ ਗੀਤਾਂ ਕਦੇ ਗਜ਼ਲਾਂ ਦਾ ਬਣਦਾ ਖਿਆਲ ਹੈ ਤੂੰ, ਸੱਚੇ ਪਾਤਸ਼ਾਹ ਇੰਨਾ ਵਿਸ਼ਾਲ ਹੈ ਤੂੰ।
10: ਕਿਆ ਬਾਤ ਹੈ,
12: ਮਿਹਰਬਾਨੀ
10: ਬਹੁਤ ਸੋਹਣੀ ਕਲਮ ਆ ਤੁਹਾਡੀ ਤੇ ਓਨਾ ਹੀ ਸੋਹਣਾ ਤੁਸੀਂ ਸੁਣਾ ਕੇ ਜਾਂਦੇ ਹੋ, ਬਹੁਤ ਬਹੁਤ ਧੰਨਵਾਦ, ਬਹੁਤ ਸਾਰਾ ਪਿਆਰ ਆ ਤੁਹਾਨੂੰ। ਤੇ ਅੱਗੇ ਆਪਾਂ ਗੱਲਬਾਤ ਕਰ ਰਹੇ ਹਾਂ ਜਨਰੇਸ਼ਨ ਦੇ ਗੈਪ ਬਾਰੇ।
11: ਹਾਂਜੀ ਹਾਂਜੀ ਬਿਲਕੁਲ ਜੀ, ਸਾਡੀ ਗੱਲਬਾਤ ਚੱਲ ਰਹੀ ਸੀ ਔਰ ਭਾਜੀ ਹੋਰਾਂ ਨੇ ਬਹੁਤ ਖੂਬ ਮਤਲਬ ਸਤਰਾਂ ਲਿਖੀਆਂ ਔਰ ਉਸ ਦੀ ਉੱਪਰ ਵਾਲੇ ਦੀ ਮਹਿਮਾ ਦੇ ਵਿੱਚ,
10: ਬਿਲਕੁਲ
11: ਔਰ ਬਹੁਤ ਅੱਛੀ ਗੱਲਬਾਤ ਆ ਇਹ ਸਾਰੀ, ਔਰ ਬੜਾ ਅੱਛਾ ਲਿਖਦੇ ਔਰ ਬੜਾ ਅੱਛਾ ਤਰਨਮ ਦੇ ਵਿੱਚ ਬੋਲਦੇ ਵੀ ਹੈ,
10: ਬਿਲਕੁਲ
11: ਔਰ ਵਾਕਈ ਮਤਲਬ ਉਹ ਵਿਸ਼ਾਲ ਹੈ,
10: ਬਿਲਕੁਲ ਬਿਲਕੁਲ,
11: ਕਿਉਂਕਿ ਅਲਟੀਮੇਟਲੀ ਉਹ ਇੱਕ ਹੈ ਔਰ ਉਹਦੇ ਨਾਮ ਅਨੇਕ ਹੋ ਸਕਦੇ ਨੇ,
10: ਬਿਲਕੁਲ ਬਿਲਕੁਲ। ਤੇ ਉਹ ਜਿੱਦਾਂ ਇਹਨਾਂ ਨੇ ਗੱਲ ਕੀਤੀ ਮੈਨੂੰ ਯਾਦ ਆ ਗਿਆ ਕਿ ਇੱਕ ਨਾ ਰਣਜੀਤ ਸਿੰਘ ਢੰਡਰੀਆਂ ਵਾਲੇ ਹੋਏ ਨੇ, ਉਹਨਾਂ ਦੇ ਦੀਵਾਨ ਵੀ ਆਪਣੇ ਵਿਨੀਪੈਗ ਦੇ ਵਿੱਚ ਵੀ ਆ ਰਹੇ, ਉਹਨਾਂ ਦੀ ਇੱਕ ਲਾਈਨ ਆ ਇੱਕ ਕਿ ਕਲਗੀਆਂ ਵਾਲਿਆ ਕੀ ਲਿਖਾਂ ਸਿਫਤ ਤੇਰੀ, ਕਾਗਦ ਕਲਮ ਤੋਂ ਤੇਰਾ ਕਾਰ ਵੱਡਾ, ਉਹੀ ਸੇਮ ਮੈਨੂੰ ਉਹ ਯਾਦ ਆ ਗਈਆਂ ਉਹ ਚੀਜ਼ਾਂ ਜਦੋਂ ਇਹਨਾਂ ਨੇ ਕਿਹਾ ਕਿ ਉਹੀ ਨਾ ਕਿ ਗੁਰੂ ਸਾਹਿਬ ਦੀ ਆਪਾਂ ਬਈ ਸਿਫਤਾਂ ਹੀ ਕਰਦੇ ਆਪਾਂ ਥੱਕ ਜਾਂਦੇ ਹਾਂ,
11: ਇੰਨੀਆਂ
10: ਕਿੰਨੀਆਂ ਹੀ ਸਿਫਤਾਂ ਨੇ
11: ਅਲਟੀਮੇਟਲੀ ਸਾਰਾ ਕੁਛ ਉਹ ਉੱਪਰ ਵਾਲੇ ਦੀ ਦੇਣ ਆ ਇਹ ਹਰ ਇੱਕ ਦੇ। ਜਿਵੇਂ ਤੁਸੀਂ ਕੱਲ੍ਹ ਗੱਲ ਕਰਦੇ ਸੀ ਮੈਨੂੰ ਯਾਦ ਆਇਆ ਤੁਹਾਡੀ ਇਹਨਾਂ ਗੱਲਾਂ ਤੋਂ, ਕੱਲ੍ਹ ਤੁਸੀਂ ਗੱਲ ਕਰ ਰਹੇ ਸੀਗੇ ਕਿ ਕਿਹੜੀ ਚੀਜ਼ ਆ ਜਿਹੜੀ ਰੁਕ ਨਹੀਂ ਸਕਦੀ, ਸ਼ਾਇਦ ਉਹ ਇੱਕ ਸਮਾਂ ਸੀ, ਸ਼ਾਇਦ ਇੱਕ ਮੌਤ ਸੀ, ਇੱਕ ਉਮਰ ਸੀ ਤੇ ਇੱਕ ਹਵਾ ਸੀ। ਸੋ ਉਹ ਉੱਥੇ ਆ ਜਾਂਦੀ ਗੱਲ ਫਿਰ ਮਤਲਬ ਚੱਲਦੀ ਚੱਲਦੀ। ਵੈਸੇ ਉਹ ਜਿਹੜੀਆਂ ਕੱਲ੍ਹ ਤੁਸੀਂ ਇਸ਼ੂ ਲਿਆ ਸੀਗਾ ਬੜਾ ਇੰਟਰਸਟਿੰਗ ਸੀ, ਪਰ ਉਹਦੇ 'ਚ ਲੌਜਿਕ ਆ ਜਿਹੜਾ ਉਹ ਹੋਣਾ ਜ਼ਰੂਰੀ ਹੈ ਜਦੋਂ ਵੀ ਕੋਈ ਗੱਲਬਾਤ ਕਰਨੀ ਹੈਗੀ ਹੈ। ਵੈਸੇ ਤਾਂ ਸਾਰੀਆਂ ਚੀਜ਼ਾਂ ਕੁਛ ਵੀ ਨਹੀਂ ਰੁਕ ਸਕਦੀਆਂ, ਨਾ ਹਵਾ ਰੁਕ ਸਕਦੀ ਹੈ, ਇਹਦੀ ਤੁਸੀਂ ਡਾਇਰੈਕਸ਼ਨ ਚੇਂਜ ਕਰ ਸਕਦੇ ਹੋ, ਦਿਸ਼ਾ ਚੇਂਜ ਕਰ ਸਕਦੇ ਹੋ, ਇਹ ਰੁਕ ਨਹੀਂ ਸਕਦੀ, ਇਹਨੂੰ ਰੋਕਿਆ ਨਹੀਂ ਜਾ ਸਕਦਾ ਗਾ, ਨਾ ਉਮਰ ਰੁਕ ਸਕਦੀ ਹੈ ਤੇ ਨਾ ਤੁਹਾਡੀ ਮੌਤ ਆ ਜਿਹੜੀ ਉਹਨੂੰ ਰੋਕੀ ਜਾ ਸਕਦੀ। ਕਿਉਂ? ਕਿਉਂਕਿ ਨਾ ਸਾਰਿਆਂ ਦਾ ਜਿਹੜਾ ਬਾਪ ਆ ਉਹ ਸਮਾਂ ਹੈ, ਜੇ ਸਮਾਂ ਨਹੀਂ ਰੁਕੇਗਾ ਤਾਂ ਕੁਛ ਵੀ ਰੁਕਣਾ ਨਹੀਂ ਹੈ। ਸੋ ਸਮਾਂ ਸੁਪਰੀਮ ਹੈਗਾ, ਸਮਾਂ ਹੀ ਜਿਹਨੂੰ ਉਹਨੇ ਕਹਿੰਦੇ ਉਹ ਕਾਲ ਬਣ ਜਾਂਦਾ, ਤੁਹਾਡੀ ਮੌਤ ਬਣ ਜਾਂਦਾ, ਤੇ ਸਮਾਂ ਹੀ ਹੈ ਜੇਕਰ ਤੁਹਾਨੂੰ ਮਿਲ ਜਾਵੇ ਤਾਂ ਤੁਹਾਡੀ ਉਹ ਉਮਰ ਵੱਧ ਜਾਂਦੀ ਹੈ, ਉਮਰ ਬਣ ਜਾਂਦੀ ਹੈ, ਤੇ ਜੇ ਸਮਾਂ ਖੜ ਗਿਆ ਫਿਰ ਸਾਰਾ ਕੁਛ ਆ ਜਿਹੜਾ ਉਹ ਖਤਮ ਹੋ ਜਾਂਦਾ ਹੈਗਾ।
10: ਬਿਲਕੁਲ ਜੀ।
11: ਸੋ ਇਹ ਕਿਤੇ ਨਾ ਕਿਤੇ ਸਾਰੀਆਂ ਗੱਲਾਂ ਜਿਹੜੀਆਂ ਉਸ ਅਕਾਲ ਪੁਰਖ ਦੀ ਉਸਤਤ ਦੇ ਵਿੱਚ ਜਾਂਦੀਆਂ ਨੇ, ਉਹਦੇ ਨਾਲ ਜੁੜੀਆਂ ਹੋਈਆਂ ਨੇ। ਤੇ ਪਰ ਅਸੀਂ ਆਪਣੇ ਅੱਜ ਸਰੋਤਿਆਂ ਤੋਂ ਜ਼ਰੂਰ ਇਹ ਪੁੱਛਾਂਗੇ ਕਿ ਤੁਹਾਨੂੰ ਜਿਹੜੀਆਂ ਇਹ ਮਤਲਬ ਪੰਜਾਬੀ ਪਰਿਵਾਰਾਂ ਦੇ ਵਿੱਚ ਜਨਰੇਸ਼ਨ ਗੈਪ ਦੀ ਜਿਹੜੀ ਸਮੱਸਿਆ ਆ ਰਹੀ ਹੈ, ਹਰ ਘਰ ਦੇ ਵਿੱਚ ਹੋਏਗੀ ਇਹ, ਔਰ ਅਸੀਂ ਆਪਣੇ ਸਰੋਤਿਆਂ ਤੋਂ ਸੁਣਨਾ ਚਾਹਾਂਗੇ ਕਿ ਤੁਹਾਨੂੰ ਕੀ ਲੱਗਦਾ ਕਿ ਇੱਕ ਸਮੱਸਿਆ ਹੈ ਜਾਂ ਇਹ ਇੱਕ ਕੁਦਰਤੀ ਬਦਲਾਵ ਹੈ। ਇੱਕ ਤਾਂ ਇਹ ਵੱਡਾ ਕੁਐਸਚਨ ਹੈ, ਔਰ ਇੱਕ ਹੋਰ ਵੱਡਾ ਕੁਐਸਚਨ ਇਹਦੇ ਨਾਲ ਜੁੜਿਆ ਹੋਇਆ ਹੈਗਾ ਵੀ ਜੀ,
10: ਹਾਂਜੀ,
11: ਉਹ ਹੈਗਾ ਕਿ ਕੀ ਜਿਹੜੀ ਨਵੀਂ ਪੀੜ੍ਹੀ ਹੈ ਇਹ ਤਰੱਕੀ ਕਰ ਰਹੀ ਹੈ ਜਾਂ ਫਿਰ ਆਪਣੇ ਵਿਰਸੇ ਤੋਂ ਦੂਰ ਜਾ ਰਹੀ ਹੈ, ਕਿਉਂਕਿ ਇਹ ਵੀ ਜਨਰੇਸ਼ਨ ਗੈਪ ਹੈ।
10: ਹਾਂਜੀ,
11: ਕਿਉਂਕਿ ਕਿਤੇ ਨਾ ਕਿਤੇ ਕੁਛ ਲੋਕ ਆ ਜਿਹੜੇ ਇਹਦੇ ਪ੍ਰਤੀ ਜਿਹੜੇ ਵਿਚਾਰ ਆਪਣੇ ਮਤਲਬ ਸਾਂਝੇ ਕਰਨਗੇ ਤਾਂ ਜ਼ਰੂਰ ਕਹਿਣਗੇ ਕਿ ਜੀ ਤਰੱਕੀ ਹੋ ਰਹੀ ਹੈ, ਇਹ ਡਿਵੈਲਪਮੈਂਟ ਹੋ ਰਹੀ ਹੈ। ਸੋ ਕੀ ਇਹ ਜਿਹੜੀ ਨਵੀਂ ਪੀੜ੍ਹੀ ਆ, ਜਨਰੇਸ਼ਨ ਗੈਪ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਤਰੱਕੀ ਵੱਲ ਜਾ ਰਹੀ ਹੈ?
10: ਹਾਂਜੀ।
11: ਜਾਂ ਫਿਰ ਦੂਸਰੇ ਪਾਸੇ ਕੀ ਹੈ, ਆਪਣੇ ਵਿਰਸੇ ਤੋਂ ਦੂਰ ਹੋ ਰਹੀ ਹੈ?
10: ਹਾਂਜੀ,
11: ਕਿਉਂਕਿ ਦੋਨੋਂ ਗੱਲਾਂ ਇਕੱਠੀਆਂ ਨਹੀਂ ਚੱਲ ਸਕਦੀਆਂ ਗੀਆਂ।
10: ਬਿਲਕੁਲ।
11: ਸੋ ਇਹ ਕਿਤੇ ਨਾ ਕਿਤੇ ਸਾਨੂੰ ਇਹਨਾਂ ਸਾਰਿਆਂ ਬਾਰੇ ਸੋਚਣਾ ਪੈਣਾ ਹੈਗਾ।
10: ਬਿਲਕੁਲ ਜੀ।
11: ਤਾਂ ਕਾਲਰ ਸਾਡੇ ਮੈਨੂੰ ਲੱਗਦਾ ਆਪਣੇ ਜੁੜ ਗਏ ਆ ਕੋਈ।
10: ਬਿਲਕੁਲ ਬਿਲਕੁਲ,
11: ਜ਼ਰੂਰ
10: ਜੁੜ ਚੁੱਕੇ ਨੇ, ਆਪਾਂ ਅਟੈਂਡ ਕਰ ਲਈਏ, ਪਰ ਆਪਾਂ ਗੱਲ ਕਰ ਰਹੇ ਸੀਗੇ ਤੇ ਮੈਂ ਥੋੜ੍ਹਾ ਜਿਹਾ ਉਸੇ ਰਿਲੇਟਡ ਹੀ ਸ਼ੇਅਰ ਕਰਦਾ।
11: ਹਾਂਜੀ ਹਾਂਜੀ।
10: ਕਿ ਆਪਣੇ ਵਿਨੀਪੈਗ ਦੇ ਵਿੱਚ ਗੁਰਮਤਿ ਸਮਾਗਮ ਹੋ ਰਹੇ ਆ ਦਸ਼ਮੇਸ਼ ਸਕੂਲ ਦੇ ਵਿੱਚ 26, 27 ਤੇ 28 ਜੂਨ ਨੂੰ। 26 ਤਰੀਕ ਨੂੰ 7 ਤੋਂ 9 ਨੇ, 27 ਤਰੀਕ ਨੂੰ ਵੀ 7 ਤੋਂ 9 ਤੇ 28 ਤਰੀਕ ਨੂੰ 11 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੇ ਦੀਵਾਨ ਸਜਾਏ ਜਾਣੇ ਆ ਸੰਤ ਬਰਜੀਤ ਸਿੰਘ ਢੰਡਰੀਆਂ ਵਾਲਿਆਂ ਵੱਲੋਂ ਦਸ਼ਮੇਸ਼ ਸਕੂਲ ਵਿਨੀਪੈਗ ਦੇ ਵਿੱਚ, ਤੇ ਜ਼ਰੂਰ ਸੰਗਤਾਂ ਨੇ ਲਾਹੇ
11: ਮੋਰਨਿੰਗ ਦਾ ਕਿ ਈਵਨਿੰਗ
10: ਸ਼ਾਮ ਦੇ,
11: ਸ਼ਾਮ ਦੇ,
10: ਬਿਲਕੁਲ ਜੀ ਬਿਲਕੁਲ। ਤੇ ਜ਼ਰੂਰ ਹਾਜ਼ਰੀਆਂ ਭਰਨੀਆਂ ਸਾਰਿਆਂ ਨੇ, ਲਾਹੇ ਪ੍ਰਾਪਤ ਕਰਨੇ ਆ ਜੀ। ਤੇ ਕਾਲਰ ਆਪਾਂ ਅਟੈਂਡ ਕਰ ਲਈਏ ਜੀ, ਰੇਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
12: ਸਤਿ ਸ਼੍ਰੀ ਅਕਾਲ ਜੀ।
10: ਸਟ੍ਰੇਂਜਰ ਥਿੰਗ ਚ ਨੀ ਉਹ ਇੱਕ ਥੱਲੇ ਦੁਨੀਆ ਹੁੰਦੀ ਆ, ਉਸ ਸਾਰਾ ਕੁਝ ਰੁਕਿਆ ਹੁੰਦਾ।
11: अल्टीमेटली असीं काल दे रूप दे विच भी वेखदे आ, मौत दे रूप दे विच भी देखदे आ, और जिंदगी दे रूप दे विच भी देखदे आ। अल्टीमेटली जे एक आदमी जिंदा रहिंदा हैगा तां उहनूं समां मिलदा होर, मतलब जिंदा रहिण दा समां ही मिलना तुहानूं। जे समां नहीं मिलियागा तां समझ लो सब कुछ खड़ गया। सो समां जिवें शायद तुहानूं एक उहदी कविता याद होवे अपने अमृतसर दे ही सीगे, बहुत वड्डे राइटर होए आ, मैं फड़ फड़ रही तरीक समय खसकाई करनी, तां उह किते ना किते मतलब समय ने मेरी ना मन्नी। पूरी कविता तां मैनूं याद नहीं है, तां पर उह किते ना किते गल समय दी आउंदी है कि समां जिहड़ा रुक नहीं सकदा गा, इह अपने वह दे विच चलदा हैगा। सो इहनूं रोकिया नहीं जा सकदा। जे समां रुक गया समझ लो सब कुछ रुक गया, ना फिर मौत आनी है ते ना ही फिर तुहाडी जिहनूं आपां कहिंदे आ उमर आ उहनूं काउंट हो सकदी है। तां इह उमर दी काउंटिंग आ जिहड़ी महीनियां दे विच जां सालां दे विच, इह तां असीं अपने मतलब एक सिस्टम नूं चलाउण वास्ते वरत्या होया है। इह उह समां नहीं है जिहनूं काउंटिंग दे आपां मापदे हैगे आ। उह तां आपां कह दिंदे कि 50 साल दा हो गया, 60 साल दा हो गया, इह तां उपर वाले नूं पता किन्ने साल दा किन्ना समां इहनूं दित्ता गया। परमात्मा सब कुछ ठीक करदा हैगा, मतलब जिवें जिवें समां बीतदा उपर नीचे चेंजेस आंदियां ने। सो इहनू कोई रोक नहीं सकिया, ना इह रुकना हैगा। अल्टीमेटली सारियां दी चेन दा मोढा जिहड़ा उह समां है, समय नाला सब कुछ, समा खड़ गया।
10: जिवें एक सिंपल ब्रो जिदा वीडियो नहीं चल रही होंदी उहनूं एक पॉज कर दिंदे, उह एक समा पॉज कीता तुसीं, हैना, उदू बाद अग्गे वीडियो नहीं चल रही। हो उह सेम एक फॉर एग्जाम्पल आ एक, इह कि उह देखो उदू बाद करैक्टर ने मान लो कप सी उहदे हत्थ 'च, उह पी नहीं, उह आपां पॉज करता, उहने पीता नहीं उह कप, राइट। ਉਹ ਕੀ ਆ, ਉਹ ਸਮੇਂ ਨੇ ਆਪਾਂ ਉੱਥੇ ਰੋਕਤਾ, ਉਦੋਂ ਬਾਅਦ ਸਾਹ ਜਿਹੜਾ ਉਹਦਾ ਉੱਤੇ ਹੋਣਾ, ਥੱਲੇ ਥੱਲੇ ਹੋਣਾ, ਹੈ ਨਾ, ਜਿਸ 'ਤੇ ਉਹ ਵੀ ਉੱਥੇ ਰੁਕ ਗਿਆ, ਸਾਹ ਵੀ ਉੱਥੇ ਰੁਕ ਗਏ, ਉਮਰ ਵੀ ਉੱਥੇ ਰੁਕ ਗਈ, ਕਿਉਂਕਿ ਆਪਾਂ ਹਾਲੇ ਗਏ ਉੱਥੇ ਇੱਕ ਪੌਜ਼ ਲਾਇਆ ਹੋਇਆ, ਠੀਕ ਆ। ਉਹ ਕੀ ਆ, ਟਾਈਮ 'ਤੇ ਤੁਸੀਂ ਪੌਜ਼ ਲਾਇਆ, ਇੱਕ ਐਗਜ਼ਾਮਪਲ ਆ।
12: ਸਾਰਾ ਕੁਝ ਰੁਕ ਗਿਆ ਮਤਲਬ,
10: ਹਾਂ, ਸਮੇਂ ਦੇ ਨਾਲ ਹੀ ਸਾਰਾ ਕੁਝ ਰੁਕੂਗਾ ਉਹ।
11: ਬਾਕੀ ਜਿਹੜਾ ਇੱਕ ਇਹਦੇ 'ਚ ਗਵੀ ਜੀ ਨੇ ਕੱਲ੍ਹ ਐਡ ਕੀਤਾ ਸੀ, ਹਵਾ ਦੀ ਥਾਂ 'ਤੇ ਜੇ ਮੈਂ ਸਾਹ ਦੀ ਗੱਲ ਕਰਾਂ ਤਾਂ ਜ਼ਿਆਦਾ ਇੰਪੋਰਟੈਂਟ ਹੋਏਗਾ।
10: ਸੇਮ ਹੀ ਆ, ਹਾਂ,
11: ਕਿਉਂਕਿ ਸਾਹ ਜਿਹੜਾ
10: ਹਵਾ 'ਚ ਹੀ ਆਕਸੀਜਨ,
11: ਉਹ ਪਰਿਵਾਰ ਸੋਰੀ ਮੌਤ 'ਤੇ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ,
10: ਬਿਲਕੁਲ
11: ਆਸਪੈਕਟ ਹੈ,
10: ਬਿਲਕੁਲ।
11: ਸੋ
12: ਰੁਕ ਗਿਆ ਤੇ ਬਸ ਕਹਾਣੀ ਖਤਮ,
11: ਹਾਂ, ਬਸ ਕਹਾਣੀ ਖਤਮ ਹੋ ਗਈ,
10: ਬਿਲਕੁਲ।
11: ਹਾਂਜੀ ਹਾਂਜੀ
10: ਹਾਂਜੀ, ਹੁਣ ਬਸ ਹੁਣ ਤੁਸੀਂ ਪੌਜ਼ ਲਾਇਆ ਹੋਇਆ ਨਾ, ਉਹ ਨਹੀਂ ਪਤਾ ਹੈਗਾ ਜਦੋਂ ਉਹਨੇ ਕੱਪ ਪੀਣਾ ਆ, ਉਦੋਂ ਬਾਅਦ ਜਦੋਂ ਤੁਸੀਂ ਪੌਜ਼ ਫੇਰ ਸਟਾਰਟ ਕਰਨਾ, ਹੋ ਸਕਦਾ ਉਦੋਂ ਹੀ ਉਸੇ ਟਾਈਮ ਉਹਦੇ ਗੋਲੀ ਵੱਜਦੇ ਰਹੇ, ਪਰ ਉਹ ਸਮੇਂ ਨੇ ਉਹ ਚੀਜ਼ ਰੋਕਤੀ,
11: ਬਿਲਕੁਲ ਹੀ, ਬਿਲਕੁਲ। ਸੋ ਅੱਜ ਦੀ
12: ਤੁਸੀਂ,
11: ਹਾਂ,
10: ਬਿਲਕੁਲ
11: ਅੱਜ ਦੇ ਤੁਸੀਂ ਵਿਚਾਰ ਜ਼ਰੂਰ ਸਾਂਝੇ ਕਰੋ ਸਾਡੇ ਨਾਲ ਜਨਰੇਸ਼ਨ ਗੈਪ ਦੇ ਉੱਪਰ ਕੀ ਸਮੱਸਿਆ ਹੈ
12: ਬਾਰੇ ਜੀ। ਮੈਨੂੰ ਨਾ ਬਾਲੀ ਪਈ ਨੌਲੇਜ ਜੀ, ਮੈਂ ਤੁਹਾਨੂੰ ਦੱਸਾਂ ਵੀ ਇੱਥੇ ਮੈਂ ਤਾਂ ਉੱਪਰ ਤੇ ਰਹਿੰਦਾ, ਬਹੁਤ ਦੁਨੀਆਂ ਵੇਖਦਾ, ਬੜਾ ਫਰਕ ਹੈ ਜੀ ਇਸ ਬਾਰੇ ਮੈਂ ਕੁਛ ਸੁਝਾਅ ਦੇ ਨਹੀਂ ਸਕਦਾ।
11: ਨਹੀਂ ਫਰਕ ਤਾਂ ਤੁਹਾਨੂੰ ਹੈ ਤਾਂ ਹੈ ਨਾ, ਤੁਸੀਂ ਇਹ ਤਾਂ ਸਮਝਦੇ ਹੋ ਨਾ ਕਿ ਫਰਕ ਹੈ।
12: ਫਰਕ ਤਾਂ ਜੀ ਹੁਣ ਜਿਹੜਾ ਤਾਂ ਇਹਨਾਂ ਲੋਕਾਂ ਦੇ ਵਿੱਚ ਤਾਂ ਕੋਈ ਫਰਕ ਨੀ,
11: ਹਾਂ, ਇਹਨਾਂ ਚ ਕੋਈ ਫਰਕ ਨੀ,
12: ਥੋੜੀ ਜੀ ਖੁੱਲ ਜ਼ਿਆਦਾ ਸਮਝ ਲੋ, ਇਹਨਾਂ ਕੋਲੇ ਪਹਿਲਾਂ ਹੀ ਖੁੱਲ ਆ, ਕੋਈ ਹੈ ਹੀ ਨੀ ਗਾ,
11: ਹਨਾ।
12: ਇੱਥੇ ਮਾਹੌਲ ਵੇਹਣੇ ਆਪਾਂ ਜਦੋਂ ਕੋਈ ਵੀ ਮੁੰਡੇ ਕੁੜੀਆਂ ਹਨਾ, ਉਹ ਬਹੁਤ ਜ਼ਿਆਦਾ ਜਿਹੜੇ ਤਾਂ ਇੱਥੋਂ ਵਾਲੇ ਆ, ਸਮਾਂ ਦੀ ਜੰਮਪਲ ਬੱਚੇ ਆ ਨਾ ਜੀ,
11: ਹਾਂਜੀ ਹਾਂਜੀ,
12: ਉਹ ਬੜੇ ਵਧੀਆ, ਬਹੁਤ ਰਿਸਪੈਕਟ ਕਰਦੇ ਆ ਤੁਹਾਡੇ, ਆਪਣੀ ਭਾਈਚਾਰਾ ਵੀ
11: ਠੀਕ ਠੀਕ,
12: ਤੇ ਜਿਹੜੇ ਥੋੜੇ ਜੇ ਆਪਣੇ ਜਿਵੇਂ ਪਿੱਛੋਂ ਬੰਦੇ ਆਏ ਆ, ਉਹਨਾਂ ਨੂੰ ਅਸੀਂ ਦੇਖਦੇ ਆ ਵੀ ਨਹੀਂ ਉਹ ਬਹੁਤ ਘੱਟ ਕਰ ਰਹੇ ਆ ਇਸ ਟਾਈਮ, ਵੀ ਇਹਨਾਂ ਨੂੰ ਮਤਲਬ ਸਮਝਣਾ ਚਾਹੀਦਾ ਵੀ ਅਸੀਂ ਕਿੱਥੋਂ ਆਏ ਆ।
13: ਹਰੇਕ ਬੰਦੇ ਨੂੰ ਰਿਸਪੈਕਟ ਦੇਣੀ ਹੈ ਕਿਵੇਂ ਕੀ ਕਰਨਾ. ਆਪਾਂ ਤੁਰੇ ਜਾਂਦੇ ਰੋਡ ਤੇ ਵੀ ਆ, ਮਤਲਬ ਗੱਡੀਆਂ ਭਜਾਉਂਦੇ ਆ ਨਾ ਨਾਲ, ਮੁੜ ਕੇ ਆਏ ਨੀ ਵੀ ਉਹ ਅੱਗੋਂ ਮਤਲਬ ਵੀ ਕੁਛ ਨਾ ਕੁਛ ਬੋਲ ਕੇ ਜਾਂ ਕੋਈ ਗਲਤ ਚੱਕ ਕੇ ਕੁਛ ਹਨਾ, ਉਹ ਏਦਾਂ ਕਰਕੇ ਜਾਣਾ ਇਹਨਾਂ ਨੇ.
11: ਚਲੋ ਐਨੀ ਹੋ, ਸ਼ੁਕਰੀਆ ਬਹੁਤ ਬਹੁਤ ਤੁਹਾਡਾ,
10: ਬਹੁਤ ਬਹੁਤ ਧੰਨਵਾਦ.
11: ਹਾਂਜੀ ਹਾਂਜੀ ਬਹੁਤ ਬਹੁਤ ਮਿਹਰਬਾਨੀ.
10: ਨੈਕਸਟ ਕਾਲ ਜੁੜ ਚੁੱਕੇ ਨੇ, ਆਪਾਂ ਅਟੈਂਡ ਕਰ ਲਈਏ ਜੀ ਰੇਡੀਓ ਤੋਂ ਮਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ.
14: ਹਾਂਜੀ ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ
11: ਵਾਹਿਗੁਰੂ ਜੀ ਕੀ ਫਤਿਹ.
10: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
14: ਪਹਿਲਾਂ ਤਾਂ ਮੈਂ ਨਾ ਕੱਲ ਵਾਲੇ ਤੁਹਾਡੇ ਉਹਦਾ ਥੋੜਾ ਜਿਹਾ ਆਨਸਰ ਦੇ, ਜਿਹੜੀ ਕੱਲ ਵਾਲੀ ਗੱਲ ਸੀਗੀ.
11: ਹਾਂਜੀ ਹਾਂਜੀ.
14: ਉਹ ਕਹਿੰਦਾ ਕੋਈ ਰੋਕ ਨਹੀਂ ਸਕਦਾ, ਕੋਈ ਰੋਕ ਨਹੀਂ ਸਕਦਾ ਸੂਰਜ ਨੂੰ ਚੜ੍ਹਨੋ, ਧਰਤ ਨੂੰ ਘੁਗਣੋ, ਉਮਰ ਨੂੰ ਘਟਣੋ ਸਾਹ, ਉਮਰ ਨੂੰ ਘਟਣੋ ਸਾਹਾਂ ਨੂੰ ਮੁੱਕਣੋ, ਕੋਈ ਰੋਕ ਨਹੀਂ ਸਕਦਾ. ਇਹ ਚੀਜ਼ਾਂ ਰੋਕਣੀਆਂ ਸਭ ਤੋਂ ਔਖੀਆਂ.
11: ਔਖੀਆਂ
10: ਹਾਂਜੀ
14: ਹਾਂਜੀ ਹਾਂਜੀ
11: ਠੀਕ ਹੈ ਸਰ, ਠੀਕ ਹੈ.
14: ਦੂਜੀ ਗੱਲ ਹੈ ਜਿਹੜੀ ਤੁਸੀਂ ਆ ਹੋਰ ਕੀ ਵਿਸ਼ਾ ਤੁਸੀਂ ਆਉਂਦੇ ਸੀਗੇ ਜੀ, ਮੈਨੂੰ ਸਮਝ ਨੀ ਲੱਗੀ ਉਹਦੀ.
11: ਇਹ ਆ ਜੀ, ਇਹ ਆ ਜੀ ਜਨਰੇਸ਼ਨ ਗੈਪ ਆ ਜਿਹੜਾ ਸਾਡੇ ਪੰਜਾਬੀ ਫੈਮਿਲੀਜ਼ ਦੇ ਵਿੱਚ. ਅਸੀਂ ਦੇਖਣਾ ਕਿ ਕੀ ਇੱਕ ਸਮੱਸਿਆ ਸਾਡੇ ਵਾਸਤੇ ਕਿ ਸਮੇਂ ਦੇ ਨਾਲ ਆਇਆ ਕੁਦਰਤੀ ਬਦਲਾਵ ਹੈ.
14: ਸਮੇਂ ਦੇ ਨਾਲ ਆਇਆ ਕੁਦਰਤੀ ਬਦਲਾਵ ਵੀ ਕਹਿ ਸਕਦੇ ਆ, ਤੇ ਮਤਲਬ ਕਿ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ,
11: ਹਾਂਜੀ ਹਾਂਜੀ,
14: ਉਹ ਇਹ ਹੈ ਵੀ ਜਿੱਥੋਂ ਆਪਾਂ ਆਏ ਆ,
11: ਹਾਂਜੀ,
14: ਉਹਦਾ ਜਿਹੜਾ ਕਲਚਰ ਆ ਉਹ ਟੋਟਲੀ ਡਿਫਰੈਂਟ ਆ, ਤੇ ਜਿਹੜਾ ਇੱਥੋਂ ਵਾਲਾ ਕਲਚਰ ਹੈ ਟੋਟਲੀ ਡਿਫਰੈਂਟ ਆ.
11: ਹਾਂਜੀ ਹਾਂਜੀ,
14: ਕਲਚਰ ਨਹੀਂ ਰਲਦੇ ਆਪਸ ਮੇ ਦੋਨੇ.
11: ਹਾਂਜੀ ਹਾਂਜੀ
14: ਹਾਂਜੀ.
11: ਪਰ
14: ਸਾਡੇ ਤਾਂ ਉੱਥੇ ਜੁਆਇੰਟ ਫੈਮਿਲੀਆਂ ਜਿਹੜੀਆਂ ਰਹਿਣੀਆਂ ਉਹ ਜ਼ਰੂਰੀ ਆ, ਜਾਂ ਆਪਣੇ ਇਹਦੇ ਵਿੱਚ ਹੈਗਾ ਵੀ ਮਾਂ ਬਾਪ ਨੇ ਬੱਚਿਆਂ ਦਾ ਮਤਲਬ ਕਿ ਜਮਾਂ ਜਿੰਨਾ ਚਿਕਰ ਉਹਦੇ ਗਾਂਹ ਬੱਚੇ ਨਹੀਂ ਹੁੰਦੇ ਉਹਨਾਂ ਚਿਕਰ ਕਰਦੇ ਰਹਿਣਾ ਹੁੰਦਾ.
11: ਹਾਂਜੀ ਹਾਂਜੀ.
14: ਇੱਥੇ ਤਾਂ 21 ਸਾਲ ਦੇ ਨੂੰ, ਮਤਲਬ ਕਿ 18 ਸਾਲ ਦੇ ਜਦੋਂ ਹੋ ਗਿਆ, ਮਤਲਬ ਉਹਨੂੰ ਕਹਿੰਦੇ ਤੂੰ ਡੰਡੀ ਪੈ ਬਈ ਆਪਦਾ ਘਰ ਤੇ ਖਾਓ.
11: ਹਾਂਜੀ ਹਾਂਜੀ, ਇਹ ਤਾਂ ਚਲੋ
14: ਕਲਚਰ ਜ਼ਿਆਦੇ ਬਾਕੀ ਆਏ ਨਾ. ਜਦੋਂ ਇੱਕ ਆਪਣੇ ਮੈਨੂੰ ਉਹ ਖਾਣ ਜੀ ਨੀ ਆਉਂਦੀ ਵੀ ਉਹ ਜਿਹੜਾ ਕਾਂ ਸੀਗਾ ਜਿਹੜਾ ਉਹ ਹੰਸ ਦੀ ਬੋਲੀ ਬੋਲਣ ਲੱਗ ਗਿਆ ਸੀ, ਤੇ ਨਾ ਤਾਂ ਉਹ ਹੰਸ ਰਿਹਾ ਤੇ ਨਾ ਉਹ
11: ਕਾਂ ਰਿਹਾ. ਅੱਛਾ ਅੱਛਾ,
14: ਉਹ ਗੱਲ ਆ ਜਾਂਦੀ ਆਪਣੇ ਵਾਲੇ ਬੰਦਿਆਂ ਨਾਲ ਜਿਹੜੇ ਤਾਂ ਇੱਥੋਂ ਦੇ ਜੰਮ ਪਲ ਹੈ.
11: ਹਾਂਜੀ ਹਾਂਜੀ,
14: ਉਹ ਤਾਂ ਥੋੜਾ ਜਿਹਾ ਸੰਜੀਦਗੀ, ਕਿਉਂਕਿ ਉਹਨਾਂ ਨੂੰ ਇੱਕ ਵਿਚਾਰਿਆਂ ਨੇ ਝੂਠ ਨੀ ਮਾਰਨਾ ਆਉਂਦਾ.
11: ਹਾਂਜੀ ਹਾਂਜੀ ਹਾਂਜੀ,
14: ਮੇਨ ਜਿਹੜੀ ਉਹ ਝੂਠ ਉਹ ਮਤਲਬ ਕਿ ਕਿਉਂਕਿ ਉਹਨਾਂ ਨੂੰ ਆਪਣੇ ਤਾਂ ਉੱਥੇ ਹੁਣ ਜਿਹੜੇ ਉਹ ਜਿਹਨਾਂ ਨੇ ਮੀਡੀਆ ਮਤਲਬ ਕਿ ਸਾਹ ਲਈ ਹੈ, ਕਲਕਾਰੀ ਮਾਰੀ ਹੈ,
11: ਹਾਂਜੀ ਹਾਂਜੀ,
14: ਉਹਨਾਂ ਵਾਸਤੇ ਇੱਥੇ ਥੋੜਾ ਜਿਹਾ ਔਖਾ ਹੁੰਦਾ. ਹਾਂ ਉਹ ਗੱਲ ਵੱਖਰੀ ਹੈ, ਬੜੀ ਛੋਟੀ ਉਮਰ ਚ ਆਏ ਹੋਣ ਇੱਥੇ ਤੇ ਇੱਥੇ ਆ ਕੇ ਪਰਵਰਿਸ਼ ਹੋਈ, ਉਹ ਥੋੜੇ ਜਿਹੇ ਫਰਕ ਜਾਂਦੇ ਆ. ਬਾਕੀ ਜਿਹੜੇ ਹੁਣ ਉੱਥੋਂ ਉਡਾਰ ਹੋ ਕੇ ਆਏ ਆ, ਉਹ ਤਾਂ ਫਿਰ ਸਮਝਦੇ ਵੀ ਅਸੀਂ ਫੰਨੇ ਖਾਂ ਹੈ. ਕੱਲ ਪਰਸੋਂ ਸ਼ੋਅ ਸੀਗਾ ਜੀ, ਮੈਂ ਨਾ ਜੀ ਉੱਥੇ ਇੰਨਾ ਗੰਦ ਪਾਇਆ ਨਾ, ਮੈਂ ਤੁਸੀਂ ਸੋਚ ਨੀ ਸਕਦੇ.
11: ਜੱਸੜ ਸਾਹਿਬ ਦਾ ਸ਼ੋਅ ਸੀਗਾ? ਹਾਂਜੀ
14: ਹਾਂਜੀ ਹਾਂਜੀ ਹਾਂਜੀ.
11: ਅੱਛਾ ਅੱਛਾ ਅੱਛਾ,
14: ਸੁਣ ਨਹੀਂ ਦਿੱਤਾ ਕੁਛ, ਚੀਕਾਂ ਹੀ ਮਾਰੀ ਗਿਆ ਹੁਣ ਤੇ
10: ਉੱਠ ਕੇ ਵੀ ਜਾਵੜੀਆਂ ਲਾਸਟ ਤੋਂ
14: ਬਹੁਤ. ਅਸੀਂ ਤਾਂ ਵਿਚਾਲੇ ਅਸੀਂ ਆਪ ਤਾਂ ਉੱਠ ਕੇ ਆ ਗਏ ਸੀ, ਤਾਂ ਵਿਚਾਲੇ ਉੱਠ ਕੇ
10: ਉਹ ਬਸ ਉਹੀ ਨਾ ਵੀ ਥੋੜਾ ਜਿਹਾ ਇਹਨਾਂ ਚੀਜ਼ਾਂ ਦਾ ਧਿਆਨ
14: ਬਿਲਕੁਲ ਸੁਣੋ, ਪੈਸੇ ਲਾਏ ਆ
11: ਬਿਲਕੁਲ.
14: ਇੱਕ ਬੰਦਾ ਬਾਹਰ ਪਤਾ ਕੀ ਆਂਦਾ, ਕਹਿੰਦਾ ਮੈਨੂੰ ਤਾਂ ਐਂ ਲੱਗਦਾ ਬਾਈ ਜੀ ਜਿਵੇਂ ਆਪਾਂ ਕਹਿੰਦਾ ਪੈਸੇ ਦੇ ਕੇ ਚਪੇੜਾਂ ਖਾਣਾ ਹੁੰਦੇ ਲੈ,
11: ਬਿਲਕੁਲ
14: ਬੇਇੱਜ਼ਤੀ ਕਰਾਉਣੀ ਆ ਜੇ ਤੁਸੀਂ ਤੁਸੀਂ ਬੈਠੇ ਵੇਖੀ ਜਾਣਾ, ਤੁਹਾਡੇ ਖੰਭ ਮੂਹਰੇ ਬੈਠੇ ਚਾਰ ਜਣੇ ਨੱਚੀ ਜਾਂਦੇ, ਤੁਹਾਨੂੰ ਦੇਖਣ ਨੀ ਦੇ ਰਹੇ, ਉਹਦਾ ਫਾਇਦਾ ਕੀ? ਮਤਲਬ ਕਿ ਤੁਸੀਂ ਪੈਸੇ ਲਾਏ ਆ, ਹੁਣ ਜੇ ਤੁਸੀਂ ਇੰਜੋਇਮੈਂਟ ਕਰਨਾ ਤੁਸੀਂ ਆਪਦਾ, ਕੋਈ ਯਾਰ ਐਂ ਥੋੜਾ ਹੁੰਦਾ ਵੀ ਤੁਸੀਂ
11: ਬਿਲਕੁਲ ਬਿਲਕੁਲ
14: ਇਰੀਟੇਸ਼ਨ, ਮੇਰਾ ਖਿਆਲ ਲੜ ਲੁੜ ਵੀ ਪਏ ਆ, ਕਹਿੰਦੇ ਉੱਥੇ ਛਿੱਤਰੋ ਛਿੱਤਰੀ ਹੋ ਪਏ, ਮੁੜ ਕੇ ਕਾਫੀ ਕੰਮ ਜਾ ਵਿਗੜਿਆ.
11: ਦੇਖੋ ਨਾ ਗਲਤ ਆ ਫਿਰ ਬੋਲੋ.
14: ਕਲਚਰ ਦਾ ਮੇਨ ਜਿਹੜਾ ਨਾ ਕਲਚਰ ਦਾ ਡਿਫਰੈਂਸ ਹੈ ਜੀ.
11: ਹਾਂਜੀ ਹਾਂਜੀ ਹਾਂਜੀ, ਠੀਕ.
14: ਅਸੀਂ ਚਾਹੁੰਦੇ ਆ ਵੀ ਸਾਡੇ ਲੋਕ ਜਿਹੜੇ ਜਵਾਕ ਜਿਹੜੇ ਪਰੌਂਠੇ ਖਾਣ ਤੇ ਉਹ ਖਾਣ, ਉਹ ਕਹਿੰਦੇ ਵੀ ਅਸੀਂ
11: ਮੈਕਡੋਨਲਡ ਖਾਣਾ. ਬਿਲਕੁਲ ਬਿਲਕੁਲ, ਸ਼ੁਕਰੀਆ ਜੀ ਬਹੁਤ ਬਹੁਤ.
15: ਮੈਂ
10: ਕੱਲ ਸਵਾਲ ਕੀਤਾ ਸੀਗਾ ਤੇ ਬਈ ਕਿਹੜੀਆਂ ਕਿਹੜੀ ਚੀਜ਼ਾਂ ਜਿਹਨੂੰ ਆਪਾਂ ਰੋਕ ਨੀ ਸਕਦੇ ਗੇ, ਪਹਿਲਾ ਸੀਗਾ ਹਵਾ, ਦੂਜਾ ਸੀਗਾ ਮੌਤ, ਸਮਾਂ ਤੇ ਇੱਕ ਉਮਰ. ਚਾਰ ਆਪਸ਼ਨਾਂ ਦਿੱਤੀਆਂ ਸੀ, ਮੈਂ ਕਿਹਾ ਬਈ ਇੱਕ ਚੂਜ਼ ਕਰੋ ਸਾਰੇ ਜਾਣੇ.
15: ਅੱਛਾ ਜੀ.
10: ਤੇ ਉਹ ਸਾਰਿਆਂ ਨੇ ਫਿਰ ਕਈਆਂ ਨੇ ਮੌਤ ਕਿਹਾ ਸੀ, ਕਿਸੇ ਨੇ ਸਮਾਂ ਕਿਹਾ ਸੀਗਾ, ਤੇ ਇਹਨਾਂ ਦੋਨਾਂ ਤੇ ਜ਼ਿਆਦੀਆਂ ਵੋਟਾਂ ਪਈਆਂ ਸੀਗੀਆਂ.
15: ਜੇ ਆ ਨਾ ਕੀਤਾ
16: 11 ਵਜ ਗਏ ਹੁਣ 11:30 ਹੋ ਜਾਣੇ
11: ਹਾਂ ਜੀ
16: ਤੇ ਅੱਜ ਵੀ ਨਾ ਕੀਤਾ ਤਾਂ ਕੱਲ ਆ ਜਾਣੀ ਹੈ ਪਰ ਇੱਥੇ ਕੰਮ ਨਹੀਂ ਹੋਣਾ ਆਈ ਹੈਵ ਟੂ ਕੀਪ ਇਟ ਉਹਨੂੰ ਆਪਾਂ ਸਮੇਂ ਨੂੰ ਨਹੀਂ ਰੋਕ ਸਕਦੇ ਪਰ ਕੰਮ ਉਹਦੇ ਵਿੱਚ ਵਿੱਚ ਜੇ ਰੇਡ ਲਈਏ ਤਾਂ ਚੰਗੀ ਗੱਲ
11: ਸਮੇਂ ਨਾਲ ਹੀ ਮੌਤ ਆਉਣੀ ਹੈ ਜੀ
16: ਹਾਂਜੀ ਤੇ ਮੌਤ ਆ ਜਿਹੜੀ ਉਹ ਵੀ ਉਹ ਤਾਂ ਮਿਥਿਆ ਹੋਇਆ ਹੀ
11: ਹੈ ਸਮੇਂ ਨਾਲ ਹੀ ਆਉਣੀ ਹਾਂਜੀ ਹਾਂਜੀ
16: ਮਨ ਦਾ ਨਹੀਂ ਮਨ ਪਰ ਆਉਣੀ ਤੇ
11: ਆਉਣੀ ਹੈ
10: ਹਾਂਜੀ ਹਾਂਜੀ
11: ਬਿਲਕੁਲ
16: ਮੌਤ ਤਾਂ ਚਾਹੀਏ ਇਹ ਜਿਹੜਾ ਜਨਰੇਸ਼ਨ ਗੈਪ ਆ ਜੀ
11: ਹਾਂਜੀ ਹਾਂਜੀ
16: ਤੁਸੀਂ ਜਨਰੇਸ਼ਨ ਗੈਪ ਇਹ ਮੈਂ ਭਾਜੀ ਨਾ ਨਰਸਿੰਗ ਹੋਮ ਜਿਵੇਂ ਕਹਿ ਲਓ ਪੀ ਸੀ ਐਚ ਚ ਕਹਿ ਲਓ ਮੈਂ 20 ਕੰਮ ਕੀਤਾ ਮੈਂ ਹੁਣ ਰਿਟਾਇਰ ਹੋ ਗਈ 65 ਤੇ ਰਿਟਾਇਰ ਹੋ ਗਈ
11: ਹਾਂਜੀ ਹਾਂਜੀ
16: ਸੋ ਮੈਂ ਹੁਣ ਗੋਰਿਆਂ ਚ ਕੰਮ ਕੀਤਾ ਜ਼ਿਆਦਾ ਪੰਜਾਬੀਆਂ ਨਾਲ ਤਾਂ ਮੇਰਾ ਘੱਟ ਵਾਹ ਪਿਆ ਕਿਉਂਕਿ ਪੰਜਾਬੀ ਆਪਣੇ ਸਟਾਫ ਬਹੁਤ ਘੱਟ ਆਇਆ ਪਹਿਲਾਂ ਮੈਂ ਗੋਰੀਆਂ ਹੀ ਸੀ ਜ਼ਿਆਦਾ ਜਿਹਨਾਂ ਨੇ ਮੈਨੂੰ
11: ਕੀਤਾ ਪਹਿਲਾਂ ਤਾਂ ਜ਼ਿਆਦਾ ਹੈ ਨਹੀਂ ਸੀ ਨਾ ਆਪਣੇ ਇਸ ਪ੍ਰੋਫੈਸ਼ਨ ਚ
16: ਹੈ ਨਹੀਂ ਸੀ 9 ਤੋਂ ਮੈਂ ਸ਼ੁਰੂ ਕੀਤਾ ਸੀ
11: ਠੀਕ ਠੀਕ
16: ਉਹ ਇਹੀ ਹੈ ਵੀ ਲੋੜ ਹੈ ਹੁਣ ਫਰਜ਼ ਕਰੋ ਵੀ ਤੁਹਾਡਾ ਬੇਟਾ ਕਹਿੰਦਾ ਵੀ ਡੈਡੀ ਜੇ ਮੈਂ ਇੱਥੇ ਜੋਬ ਕਰੂੰਗਾ ਤਾਂ ਮੈਨੂੰ ਫਰਜ਼ ਕਰੋ ਵੀ 60-70,000 ਮਿਲਦੇ ਜੇ ਮੈਂ ਇੱਥੋਂ US ਜਾਂ ਕਿਤੇ ਹੋਰ ਮੂਵ ਹੋ ਜਾਣਾ ਤਾਂ ਮੇਰੇ ਕੋਲ ਅਪਰਚੁਨਿਟੀਜ਼ ਜ਼ਿਆਦਾ
11: ਹਾਂਜੀ ਹਾਂਜੀ
16: ਤੇ ਫਿਰ ਤੁਸੀਂ ਉਹਨੂੰ ਰੋਕੋਗੇ ਤਾਂ ਨਹੀਂ ਗੀ ਤੁਸੀਂ ਕਹੋਗੇ ਬੇਟੇ ਜੇ ਉਹ ਅਡਾਰੀ ਲਾਉਣੀ ਚਾਹੀਦਾ ਇੱਕ ਤਾਂ ਬੱਚਾ ਅਡਾਰੀ ਲਾ ਹੀ ਨਹੀਂ ਸਕਦਾ ਕਿ ਉਹਦਾ ਇੰਨਾ ਦਿਮਾਗ ਨਹੀਂ ਕੰਮ ਕਰਦਾ ਕਿ ਉਹ ਇੰਨਾ ਐਕਸਪਲੋਰ ਕਰ ਸਕੇ ਆਪਦੇ
11: ਹਾਂਜੀ ਹਾਂਜੀ
16: ਇੱਕ ਬੱਚਾ ਕਹਿੰਦਾ ਕਿ ਮੈਂ ਆਪਦੀ ਲਾਈਫ ਨੂੰ ਵਧੀਆ ਬਣਾਉਣ ਵਾਸਤੇ ਵੀ ਮੈਂ ਚਾਹੁੰਦਾ ਕਿ ਮੈਂ ਕਿਸੇ ਹੋਰ ਜਗ੍ਹਾ ਤੇ ਮੂਵ ਹੋਵਾਂ ਤਾਂ ਮਾਂ ਪਿਓ ਦੀ ਫਿਰ ਇਹ ਬਹੁਤ ਵੱਡੀ ਬਣ ਜਾਂਦੀ ਹੈ ਵੀ ਇੱਕ ਪਾਸੇ ਤਾਂ ਤੁਸੀਂ ਬੱਚੇ ਨੂੰ ਖੁਸ਼ਹਾਲ ਸਮਝਦੇ ਹੋਣਾ ਚਾਹੁੰਦੇ ਆ
11: ਕਿ
16: ਬੱਚਾ ਸਾਡਾ ਖੁਸ਼ਹਾਲ ਹੋ ਜੇ ਪੂਰਾ ਵਧੀਆ ਉਹਦੀ ਸੋਹਣੀ ਵਧੀਆ ਇਹਦੀ ਚੋ ਪੇਮੈਂਟ ਹੋਵੇ ਲਵੇ ਵਧੀਆ ਕੰਮ ਕਰੇ ਤੇ ਵਧੀਆ ਮਤਲਬ ਉਹਦੀ ਜ਼ਿੰਦਗੀ ਬਤੀਤ ਕਰੇ ਦੂਜੇ ਪਾਸੇ ਅਸੀਂ ਸੋਚੀਏ ਕਿ ਅਸੀਂ ਆਪਦੇ ਛਾਤੀ ਨਾਲ ਜੋੜ ਕੇ ਇਹਨੂੰ ਬਣਾ ਵੀ ਕੋਲੇ ਹੀ ਰੱਖਣਾ ਆਪਦੇ ਦੋ ਚੀਜ਼ਾਂ ਦੇ ਵਿੱਚ ਫਿਰ ਉਹ ਵੀ ਫਸ ਜੂਗਾ ਕਿਉਂਕਿ ਇਹ ਕਲਚਰ ਦੇ ਵਿੱਚ ਅਸੀਂ ਆਏ ਹਾਂ ਤੇ ਇੱਥੇ ਇਹਦੇ ਚ ਬੱਚਿਆਂ ਦਾ ਕੋਈ ਕਸੂਰ ਨਹੀਂ ਚੰਪਲ ਇੱਥੋਂ ਦੇ ਬੱਚੇ
11: ਹਾਂਜੀ ਹਾਂਜੀ
16: ਤੇ ਫਿਰ ਦੇ ਹੈਵ ਟੂ ਮੂਵ ਆਨ
11: ਠੀਕ ਹੈ
16: ਤਾਂ ਫਿਰ ਬਾਕੀ ਰਹਿ ਗਏ ਅਸੀਂ ਜਿਹੜੇ ਮਤਲਬ ਅਸੀਂ ਹੁਣ ਦੇਖਣਾ ਵੀ ਅਸੀਂ ਕਿਵੇਂ ਮਤਲਬ ਜਿਹੜਾ ਰਹਿੰਦਾ ਟਾਈਮ ਹੈ ਵੀ ਉਹ ਬੱਚੇ ਸਿਆਣੇ ਆ ਤਾਂ ਥੋੜਾ ਬਹੁਤ ਨਾਲ ਮੈਨੇਜ ਵੀ ਕਰ ਲੈਂਦੇ ਆ ਨਹੀਂ ਤਾਂ ਗੋਰਿਆਂ ਚ ਤਾਂ ਇਹ ਦੇਖਿਆ ਕਿ ਜਦੋਂ ਮੈਂ ਕਿਸੇ ਰੈਜੀਡੈਂਟ ਨੂੰ ਮੈਂ ਕਹਿਣਾ ਕਿ ਵੀ ਤੇਰੀ ਡਾਕਟਰ ਨੇ ਆਈ ਨੀ ਜਾਂ ਉਹਨੇ ਆਉਣਾ ਉਹਨੇ ਕਿਹੜਾ ਨੋ ਸ਼ੀ ਇਜ਼ ਵੈਰੀ ਬਿਜ਼ੀ ਤਾਂ ਜੇ ਹੁਣ ਆਪਣੇ ਸੀਗਾ ਆਪਣਾ ਵੀ ਮੈਂ ਵੇਖਿਆ ਕਿਉਂਕਿ ਮੈਂ 28 ਦੀ ਉੱਥੋਂ ਆਈ ਸੀ ਇੰਡੀਆ ਤੋਂ
11: ਹਾਂਜੀ ਹਾਂਜੀ
16: ਆਪਣੇ ਜੇ ਬੰਦਾ ਬਿਮਾਰ ਵੀ ਹੋਵੇ ਤਾਂ ਉਹ ਵੀ ਪੁੱਤਾਂ ਦੀ ਅੰਦੋਸ਼ ਦਿੰਦਾ ਵੀ ਹੈ ਮੇਰੀਆਂ ਲੱਤਾਂ ਦੁਖਣ ਲੱਗ ਗਈਆਂ ਹੈ ਮੇਰੇ ਗੋਡੇ ਦੁਖਣ ਲੱਗ ਗਏ ਤੇ ਉਹ ਆਪਾਂ ਥੋੜੀ ਜਿਹੀ ਸਾਰਾ ਕੁਛ ਆਪਾਂ ਜਾਂ ਨੂੰਹ ਆ ਗਈ ਮੇਰੀ ਉਹ ਕੰਮ ਨੀ ਕਰਦੀ ਹੈ ਮੈਨੂੰ ਕੰਮ ਕਰਨਾ ਪੈਂਦਾ ਨਾਲ ਤੇ ਉਹ ਆਪਾਂ ਸਾਰਾ ਥੋਪ ਦਿੰਦੇ ਹਾਂ ਆਪਣੀ ਲਾਸ਼ ਦੇ ਉੱਤੇ
11: ਹਾਂਜੀ ਹਾਂਜੀ
16: ਬੱਚਿਆਂ ਦੇ ਉੱਤੇ ਤੇ ਇਹ ਕਲਚਰ ਦਾ ਤੇ ਇੱਕ ਮਤਲਬ ਦੋਨਾਂ ਚੀਜ਼ਾਂ ਦਾ ਹੀ ਹੋ ਗਿਆ ਭਾਜੀ ਵੀ ਨਾਲੇ ਕਹਿ ਵੀ ਕਲਚਰ ਦਾ ਵੀ ਦੋਸ਼ ਹੈ ਹੁਣ ਆਪਾਂ ਉਹਨਾਂ ਬੱਚਿਆਂ ਨੂੰ ਜੋੜ ਨਹੀਂ ਸਕਦੇ ਜਿੱਥੇ ਜੇ ਆਪਾਂ ਕਹੀਏ ਕਿ ਜੁਆਇੰਟ ਫੈਮਿਲੀ ਚ ਰਹਿਣ ਆਪਾਂ ਉਹਨਾਂ ਤੇ ਉਹਨਾਂ ਵਰਕ ਨਹੀਂ ਕਰਦੇ
11: ਇਹਦੇ ਚ ਤੁਹਾਨੂੰ ਭੈਣ ਜੀ ਲੱਗਦਾ ਕਿ ਇਹਦੇ ਚ ਜਿਹੜੇ ਪੇਰੈਂਟਸ ਹੈਗੇ ਆ ਕਿਤੇ ਨਾ ਕਿਤੇ ਉਹ ਗਲਤ ਹੈ ਜਾਂ ਬੱਚੇ ਕਿਤੇ ਨਾ ਕਿਤੇ ਕਈ ਵਾਰੀ ਗਲਤ ਹੁੰਦੇ ਆ
16: ਨਹੀਂ ਬੱਚੇ ਨਹੀਂ ਪੇਰੈਂਟਸ ਕੋਲ ਟਾਈਮ ਹੈ ਨਹੀਂ ਗਾ ਭਾਜੀ ਟਾਈਮ ਦੇ ਨਹੀਂ ਸਕਦੇ
11: ਹਾਂਜੀ ਹਾਂਜੀ
16: ਪਰ ਜੇ ਆਪਾਂ ਕਹੀਏ ਵੀ ਟਾਈਮ ਦੇ ਸਕ ਦਈਏ ਤੇ ਜੇ 8 ਘੰਟੇ ਜਿਹੜਾ ਬਾਹਰ ਰਹਿੰਦੇ ਆ ਬੱਚੇ ਇਸ ਕਲਚਰ ਦੇ ਵਿੱਚ ਸਾਰਾ ਉਹ ਦੇਖਦੇ ਆ
11: ਹਾਂਜੀ ਹਾਂਜੀ
16: ਉਸ ਚੀਜ਼ ਨੂੰ ਵੀ ਅਵੋਇਡ ਨਹੀਂ ਉਹ ਕਰ ਸਕਦੇ
11: ਨਹੀਂ ਕਰ ਸਕਦੇ ਬਿਲਕੁਲ ਜਿੱਥੇ ਉਹ ਰਹਿੰਦੇ
16: ਆਪਾਂ ਆਪਣੇ ਕੋਲੇ ਤਾਂ 2 ਘੰਟੇ ਆਉਂਦੇ ਆ ਕਈ ਵਾਰੀ ਤਾਂ ਹੁਣ ਮੈਂ ਦੇਖਿਆ ਮੈਂ ਕੁੜੀਆਂ ਨੂੰ ਕਹਿਣਾ ਛੋਟਾ ਸਟਾਫ ਜਿਹੜਾ ਮੈਥੋਂ ਉਮਰ ਦੀਆਂ ਛੋਟੀਆਂ ਮੈਂ ਕਿਹਾ ਕੁੜੀਓ ਘਰੇ ਵੀ ਵੜ ਜਾ ਕਰੋ ਕਦੇ
11: ਤੁਸੀਂ
16: 16 ਘੰਟੇ ਇੱਥੇ ਲਾਉਣੀਆਂ ਕਿ ਤੁਸੀਂ ਵੱਡੇ ਘਰ ਬਣਾਉਣੇ ਜਵਾਕਾਂ ਨੂੰ ਕਦੋਂ ਟਾਈਮ ਦਿੰਦੀ ਆ ਤੁਸੀਂ ਅਸੀਂ ਟਾਈਮ ਤਾਂ ਅਸੀਂ ਵੀ ਨਹੀਂ ਦੇ ਸਕੇ
11: ਅਸੀਂ
16: ਵੀ ਚਲੋ ਸਾਡੇ ਪੇਰੈਂਟਸ ਨਾਲ ਸੀ ਮੰਮ ਡੈਡ ਬਾਪੂ ਜੀ ਬੇਬੀ ਸਾਡੇ
11: ਹਾਂਜੀ ਹਾਂਜੀ
16: ਮਤਲਬ ਉਹ ਅਸੀਂ ਤਾਂ ਕਰਮਾਂ ਵਾਲੇ ਸੀਗੇ ਕਿਉਂਕਿ ਸਾਡੇ ਨਾਲ ਸੀ
11: ਹਾਂਜੀ ਬਿਲਕੁਲ ਬਿਲਕੁਲ
16: 30-35 ਸਾਲ ਸਾਡੇ ਪੇਰੈਂਟਸ ਨਾਲ ਰਹੇ ਆ
11: ਹਾਂਜੀ ਹਾਂਜੀ
16: ਮੈਂ ਤਾਂ ਯੂਨੀਵਰਸਿਟੀ ਤੱਕ ਵੀ ਨਹੀਂ ਬੱਚੇ ਆਪ ਜਗਾਏ ਬਾਪੂ ਜੀ ਜਗਾਉਂਦੇ ਸਾਡੇ
11: ਠੀਕ ਠੀਕ ਠੀਕ ਠੀਕ ਠੀਕ
16: ਸੋ ਦੈਟ ਵੇ ਆਈ ਵਾਜ਼ ਰੀਲੀ ਲੱਕੀ ਹੁਣ ਦੇਖੋ ਵੀ ਚਲੋ ਬਾਕੀ ਦਾ ਬੜੇ ਪੰਪ ਫਿਰੋਂ ਕਿਸੇ ਨਾ ਕਿਸੇ ਪਾਸੇ ਤਾਂ ਜਰਨਾ ਹੀ ਪੈਂਦਾ
11: ਹਾਂਜੀ ਹਾਂਜੀ ਬਿਲਕੁਲ
16: ਬੰਦੇ ਨੂੰ ਤੇ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਭਾਜੀ ਵੀਰ ਜੀ ਮਿਲ ਜਾਂਦੀਆਂ ਇਹ ਸਾਰੀਆਂ ਚੀਜ਼ਾਂ ਨਾ ਦੋਸਤ ਕਿਸੇ ਨੂੰ ਵੀ ਨਹੀਂ ਦੇ ਸਕਦੇ
11: ਠੀਕ ਠੀਕ ਹੈ ਜੀ ਠੀਕ ਹੈ
16: ਫਿਰ ਆਪਾਂ ਬਲੇਮ ਨਹੀਂ ਕਰ ਸਕਦੇ ਬੱਚਿਆਂ ਨੂੰ
11: ਹਾਂਜੀ ਬਿਲਕੁਲ ਬਿਲਕੁਲ
16: ਵੀ ਕੈਂਟ ਬਲੇਮ ਦੈਮ ਕਿਉਂਕਿ ਉਹ ਅੱਡ ਬਿਜ਼ੀ ਹੈ ਉਹਨਾਂ ਨੇ ਕਮਾਉਣਾ ਵੀ ਹੈ ਆਪਦੇ ਬੱਚੇ ਵੀ ਪਾਲਣੇ
11: ਹਾਂਜੀ ਹਾਂਜੀ ਹਾਂਜੀ ਠੀਕ
16: ਹੈ ਨਾਲ ਰਹਿਣ ਦੀ ਜਿਹੜੀ ਗੱਲ ਆ ਉਹ ਤਾਂ ਮੈਨੂੰ ਲੱਗਦਾ ਹੁਣ ਕਿਤੇ ਨਾ ਕਿਤੇ ਉਹ ਜਨਰੇਸ਼ਨ ਵਾਲੀ ਜਿਹੜੀ ਇਕੱਠੇ ਰਹਿਣ ਵਾਲੀ ਗੱਲ ਜਾਂ ਜੁਆਇੰਟ ਫੈਮਿਲੀ ਵਾਲੀ ਗੱਲ ਉਹ ਤਾਂ ਹੁਣ ਮਿਲਣਾ ਗੱਲਾਂ ਹੀ ਹੈ ਬਸ
11: ਹਾਂ ਮਿਲਣਾ ਗੱਲਾਂ ਰਹਿ ਗਿਆ ਜੀ
16: ਪਾਲਾ ਨਹੀਂ ਹੁਣ ਉਹ ਗੱਲ ਤਾਂ
11: ਉਹ ਵੀਕਐਂਡ ਹੀ ਰਹਿ ਗਿਆ ਜੀ
16: ਨਾਨੀਆਂ ਦਾਤੀਆਂ ਨੂੰ ਤਾਂ ਬੱਚੇ ਮੈਨੂੰ ਲੱਗਦਾ ਵੀ ਤਰਸਣਗੇ
11: ਹਾਂਜੀ ਸ਼ੁਕਰੀਆ ਜੀ ਬਹੁਤ ਬਹੁਤ ਭੈਣ ਜੀ
16: ਥੈਂਕ ਯੂ ਵੀਰ ਜੀ ਮੈਂ ਜ਼ਿਆਦਾ ਟਾਈਮ ਲੱਗੀ
11: ਹਾਂ ਨਹੀਂ ਕੋਈ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਹਾਂਜੀ ਉਹਨਾਂ ਨੇ ਬਹੁਤ ਕੀਮਤੀ
10: ਧੰਨਵਾਦ ਜੀ
11: ਔਰ ਉਹਨਾਂ ਨੇ ਬਾਖੂਬੀ ਇਸ ਚੀਜ਼ ਨੂੰ ਐਕਸਪਲੇਨ ਕੀਤਾ ਕਿ ਕਿਵੇਂ ਇਹ ਸਮੱਸਿਆ ਆਉਂਦੀ ਹੈ। ਪਰ ਕਿਤੇ ਨਾ ਕਿਤੇ ਅਸੀਂ ਇਹ ਜ਼ਰੂਰ ਡਿਸਕਸ ਕਰਨਾ ਚਾਹੁੰਦੇ, ਇਹ ਸਮੱਸਿਆ ਇਕੱਲੀ ਗਵੀ ਜੀ ਇੱਥੇ ਕੈਨੇਡਾ ਦੀ ਨਹੀਂ ਹੈ,
10: ਹਾਂਜੀ
11: ਇਹ ਸਮੱਸਿਆ ਪਿੱਛੇ ਇੰਡੀਆ ਔਰ ਪੰਜਾਬ ਦੇ ਵਿੱਚ ਵੀ ਹੈਗੀ ਹੈ। ਉੱਥੇ ਵੀ ਜਨਰੇਸ਼ਨ ਗੈਪ ਜਿਹੜਾ ਛੋਟੀਆਂ ਛੋਟੀਆਂ ਗੱਲਾਂ 'ਤੇ ਹੁੰਦਾ, ਪਰ ਉੱਥੇ ਛੋਟਾ ਹੁੰਦਾ ਹੈਗਾ ਉਹ ਥੋੜ੍ਹੇ ਪੱਧਰ 'ਤੇ ਹੁੰਦਾ, ਜਾਂ ਆਪਾਂ ਕਹਿ ਲਈਏ ਕਿ ਉੱਥੇ ਕਿ ਜੇ ਖਤਮ ਹੋ ਜਾਂਦਾ। ਇੱਥੇ ਆ ਕੇ ਥੋੜ੍ਹਾ ਜਿਹਾ ਡਿਸੀਜਨ ਆ ਜਿਹੜੇ ਉਹ ਵੱਡੇ ਲੈ ਲੈਂਦੇ ਆ ਬੱਚੇ, ਤਾਂ ਉਹ ਕਿਤੇ ਨਾ ਕਿਤੇ ਜਿਵੇਂ ਫੈਮਿਲੀ ਡਿਸਇੰਟੀਗ੍ਰੇਸ਼ਨ ਵਾਲੀ ਗੱਲ ਆ ਜਾਂਦੀ ਹੈ ਕਿ ਜਿਵੇਂ ਇੱਥੇ ਗੋਰਿਆਂ ਦਾ ਤਾਂ ਕਲਚਰ ਹੈਗਾ ਕਿ ਜਦੋਂ ਹੀ 18 ਜਾਂ 20 ਸਾਲ ਦਾ ਬੱਚਾ ਹੋ ਗਿਆ ਉਹਨੇ ਘਰ ਹੀ ਵੱਖਰਾ ਲੈ ਲੈਣਾ, ਅਤੇ ਜਦੋਂ ਘਰ ਹੀ ਵੱਖਰਾ ਹੋ ਗਿਆ ਫੈਮਿਲੀ ਵੱਖਰੀ ਹੋ ਗਈ, ਤਾਂ ਫਿਰ ਉਹ ਕਿਤੇ ਨਾ ਕਿਤੇ ਜਨਰੇਸ਼ਨ ਗੈਪ ਵਾਲਾ ਕੰਮ ਹੀ ਖਤਮ ਹੋ ਜਾਂਦਾ। ਜਨਰੇਸ਼ਨ ਗੈਪ ਦੀ ਗੱਲ ਤਾਂ ਉਦੋਂ ਹੋਣੀ ਹੈ ਜਦੋਂ ਪਰਿਵਾਰ ਜੁੜ ਕੇ ਰਹਿ ਰਿਹਾ, ਅਤੇ ਤੁਹਾਡੇ ਨਾਲ ਦਾਦਾ ਦਾਦੀ ਵੀ ਹੈ, ਮਾਂ ਬਾਪ ਵੀ ਹੈ, ਅਤੇ ਅਗਾਂਹ ਅੱਗੇ ਬੱਚੇ ਵੀ ਹੈ। ਜੇ 3 ਪੀੜ੍ਹੀਆਂ ਜਾਂ ਅੱਗੇ ਜੇ ਕਿਤੇ ਪੋਤਰਾ ਹੋਵੇ ਅਤੇ 4 ਪੀੜ੍ਹੀਆਂ ਜੇ ਇਕੱਠੀਆਂ ਰਹਿ ਰਹੀਆਂ ਹੋਣ, ਤਾਂ ਫਿਰ ਸਾਨੂੰ ਪਤਾ ਲੱਗਦਾ ਕਿ ਜਨਰੇਸ਼ਨ ਗੈਪ ਹੈ ਕਿ ਨਹੀਂ ਹੈਗਾ। ਕਿਉਂਕਿ ਜਿਹੜੇ ਛੋਟੇ ਪੋਤਰੇ ਆ ਉਹ ਮਾਂ ਪਿਓ ਨੂੰ ਕੀ ਕਹਿੰਦੇ ਆ, ਤੇ ਆਪਣੇ ਦਾਦਾ ਦਾਦੀ ਨਾਲ ਕਿਵੇਂ ਗੱਲ ਕਰਦੇ ਆ, ਜਾਂ ਉਹਨਾਂ ਪ੍ਰਤੀ ਉਹਨਾਂ ਦਾ ਵਿਵਹਾਰ ਕੀ ਹੈ, ਇਸ ਗੱਲ ਨੂੰ ਸਮਝਣ ਦੀ ਲੋੜ ਹੈ।
10: ਮੇਰੇ
11: ਆਪਣੇ ਭੈਣ ਜੀ ਆ ਇੱਥੇ, ਉਹ ਰਹਿੰਦੇ ਨੇ ਆਪਣੇ ਟੋਰਾਂਟੋ ਵਾਲੀ ਸਾਈਡ 'ਤੇ ਆ, ਕੈਂਬਰੇਜ ਆ, ਉਹ 4 ਫੈਮਿਲੀਜ਼ ਮਤਲਬ 4 ਪੁਸ਼ਤਾਂ ਇਕੱਠੀਆਂ ਰਹਿ ਰਹੀਆਂ ਨੇ, ਛੋਟੇ ਬੱਚੇ ਆ, ਫਿਰ ਉਹਨਾਂ ਦੇ ਮਾਂ ਪਿਓ ਆ, ਉਹਨਾਂ ਦੇ ਮਾਂ ਪਿਓ ਗਾ ਉਹਨਾਂ ਦੇ ਮਾਂ ਪਿਓ ਆ। ਮਤਲਬ ਉਹ ਮੈਨੂੰ ਹੱਸਦੇ ਹੁੰਦੇ ਆ ਕਿ ਅਸੀਂ ਜਦੋਂ ਡਾਕਟਰ ਸਾਹਿਬ ਕੋਲ ਜਾਂਦੇ ਆ ਨਾ, ਅਤੇ ਉਹ ਇੱਕ ਵਾਰੀ ਉਹ ਹੁਣ ਬਜ਼ੁਰਗ ਆ ਵੱਡੇ ਸਾਡੇ, ਮਤਲਬ ਸਿਸਟਰ ਦੇ ਜਿਹੜੇ ਫਾਦਰ ਇਨ ਲਾ ਹੈਗੇ ਆ ਉਹ ਵੀ ਗਾਂ ਵੱਡੇ ਆ, ਗਾਂ ਉਹਨਾਂ ਦੇ ਪੋਤਰੇ ਵੀ ਆ, ਅਤੇ ਉਹ ਕਹਿੰਦੇ ਵੀ ਉਹ ਡਾਕਟਰ ਸਾਹਿਬ ਬੜੇ ਆਪਣੇ ਇੰਡੀਅਨ ਆ, ਬੜੇ ਖੁਸ਼ ਹੁੰਦੇ ਆ, ਉਹ ਕਹਿੰਦੇ ਵੀ ਮੈਂ ਕਰਮਾਂ ਵਾਲਾ ਕਿ ਮੈਂ 4 ਪੀੜ੍ਹੀਆਂ ਦੇ ਇਕੱਠੇ ਦਰਸ਼ਨ ਕਰ ਰਿਹਾ,
10: ਹਾਂਜੀ,
11: ਕਿਉਂਕਿ ਚਾਰੋਂ ਕਈ ਵਾਰ ਬੱਚੇ ਵੀ ਨਾਲ ਜਾ ਵੜਦੇ ਆ, ਅਤੇ ਗਾਂ ਅੱਗੇ ਉਹਨਾਂ ਦੇ ਡੈਡੀ ਮੰਮੀ ਵੀ, ਅਤੇ ਗਾਂ ਉਹਨਾਂ ਨੂੰ ਲੈ ਕੇ ਜਾਂਦੇ ਮੰਮੀ ਡੈਡੀ ਗਾਂ ਉਹਨਾਂ ਦੇ ਮੰਮੀ ਡੈਡੀ ਵੀ। ਸੋ ਉਹ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਇਹ ਸੋਚਦਾ ਹੁੰਦਾ ਕਿ ਮੈਂ ਕਰਮਾਂ ਵਾਲਾ ਕਿ ਮੈਂ 4 ਪੀੜ੍ਹੀਆਂ ਦੇ ਇਕੱਠੇ ਦਰਸ਼ਨ ਕਰ ਰਿਹਾ, ਔਰ ਮੈਨੂੰ ਲੱਗਦਾ ਇਹ ਬਹੁਤ ਘੱਟ ਪਰਿਵਾਰਾਂ 'ਚ ਇਸ ਵੇਲੇ।
10: ਬਿਲਕੁਲ।
11: ਸੋ ਉੱਥੇ ਜਾ ਕੇ ਸਾਨੂੰ ਪਤਾ ਲੱਗਦਾ ਜਨਰੇਸ਼ਨ ਗੈਪ ਹੈ ਕਿ ਨਹੀਂ ਹੈ, ਜਾਂ ਅਸੀਂ ਉਹਨਾਂ ਨੂੰ ਅਸੈਪਟ ਕਰਦੇ ਹਾਂ ਕਿ ਨਹੀਂ ਕਰਦੇ ਗੇ। ਅਤੇ ਜਿੱਥੇ ਇਹਨਾਂ ਦਾ ਜਿਹੜਾ ਕਲਚਰ ਹੈਗਾ, ਜੇ ਆਪਾਂ ਗੋਰਿਆਂ ਦੀ ਕਲਚਰ ਦੀ ਗੱਲ ਕਰੀਏ, ਉਹ ਤਾਂ ਕਲਚਰ ਹੀ ਡਿਫਰੈਂਟ ਹੈਗਾ, ਇੱਥੇ ਤਾਂ ਜਨਰੇਸ਼ਨ ਗੈਪ ਵਾਲੀ ਗੱਲ ਹੀ ਨਹੀਂ ਹੈ। ਇਹ ਤਾਂ ਜਦੋਂ ਹੀ ਬੱਚਾ ਵੱਡਾ ਹੋਇਆ ਉਹਨੇ ਵੈਸੇ ਹੀ ਘਰ ਵੱਖਰਾ ਲੈ ਲੈਣਾ, ਜਦੋਂ ਘਰ ਹੀ ਵੱਖਰਾ ਹੋ ਗਿਆ ਮਾਂ ਪਿਓ ਨੂੰ ਦੂਰ ਹੋ ਗਏ, ਤਾਂ ਜਨਰੇਸ਼ਨ ਗੈਪ ਦੀ ਤਾਂ ਗੱਲ ਆਉਣੀ ਨਹੀਂ।
10: ਬਿਲਕੁਲ।
11: ਸੋ ਜਨਰੇਸ਼ਨ ਗੈਪ ਦੀ ਗੱਲ ਵੀ ਸਾਡੇ ਪਰਿਵਾਰਾਂ 'ਚ ਹੀ ਆਉਂਦੀ ਹੈ, ਕਿਉਂਕਿ ਅਸੀਂ ਹਜੇ ਵੀ ਕਿਤੇ ਨਾ ਕਿਤੇ ਮਾਂ ਪਿਓ ਅਤੇ ਬੱਚੇ ਇਕੱਠੇ ਰਹਿੰਦੇ ਆ, ਕਿਤੇ ਨਾ ਕਿਤੇ ਦਾਦਾ ਦਾਦੀ ਵੀ ਹੈਗੇ ਆ, ਅਤੇ ਕਈਆਂ ਦੇ ਪੜਦਾਦਾ ਪੜਦਾਦੀ ਵੀ ਹੈਗੇ ਆ। ਪੰਜਾਬ ਦੇ ਵਿੱਚ ਤਾਂ ਹੋਣਗੇ, ਇੱਥੇ ਤਾਂ ਚਲੋ ਨਹੀਂ ਹੈ, ਇੱਥੇ ਦਾਦਾ ਦਾਦੀ ਤੱਕ ਤਾਂ ਫਿਰ ਵੀ ਹੈਗੇ ਆ, ਅਤੇ ਮਾਂ ਪਿਓ ਤਾਂ ਹੈਗੇ ਹੀ ਹੈਗੇ ਆ, ਅਤੇ ਜਿਹੜੇ ਬਹੁਤ ਪੁਰਾਣੇ ਆਏ ਹੋਣਗੇ, ਹੋ ਸਕਦਾ ਉਹਨਾਂ ਦੇ ਬੱਚੇ ਇੱਥੋਂ ਦਾ ਕਲਚਰ ਆ ਜਿਹੜਾ ਉਹ ਅਡੋਪਟ ਕਰ ਗਏ ਹੋਣ। ਸੋ ਅਸੀਂ ਆਪਣੇ ਸਰੋਤਿਆਂ ਨਾਲ ਇਹ ਜ਼ਰੂਰ ਗੱਲਾਂ ਮਤਲਬ ਅਸੀਂ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ, ਔਰ ਸਰੋਤਿਆਂ ਤੋਂ ਪੁੱਛਣਾ ਵੀ ਚਾਹੁੰਦੇ ਹਾਂ ਵੀ ਸਾਡੇ ਪਰਿਵਾਰਾਂ ਦੀ ਇਹ ਸਮੱਸਿਆ, ਇਸ ਕਰਕੇ ਸਾਨੂੰ ਆਪਣੇ 'ਤੇ ਲਾ ਕੇ ਸੋਚਣਾ ਸੀ।
10: ਹਾਂਜੀ।
11: ਅਸੀਂ ਇਹਨਾਂ ਦੇ ਕਲਚਰ ਦੀ ਤਾਂ ਅਸੀਂ ਗੱਲ ਹੀ ਨਹੀਂ ਕਰ ਸਕਦੇ ਗੇ। ਡਿਵੈਲਪਡ ਕੰਟਰੀ ਜਿਹੜੇ ਯੂਰੋਪੀਅਨ ਕੰਟਰੀਜ਼ ਆ ਉਹਨਾਂ ਦੀ ਵੀ ਅਸੀਂ ਗੱਲ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦੇ ਬੱਚਿਆਂ ਦੇ ਵਿੱਚ ਆ ਜਿਹੜਾ ਉਹ ਫੈਮਿਲੀ ਕਲਚਰ ਹੀ ਹੈ ਨਹੀਂ ਗਾ। ਤੇ ਸਾਡੇ ਇਹ ਪ੍ਰੋਬਲਮ ਤਾਂ, ਕਿਉਂਕਿ ਸਾਡੇ ਮਤਲਬ ਇਕੱਠੇ ਰਹਿੰਦੇ ਆ, ਘੱਟੋ ਘੱਟ ਤੁਹਾਨੂੰ ਵੀ ਪਤਾ ਇੱਥੇ ਵੀ

0: 92.7 FM CKJS.
1: ਨਿੱਕੀ ਜੀ ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਤੇ ਬੜੇ ਹੀ ਇੰਟਰਸਟਿੰਗ ਟੋਪਿਕ ਦੇ ਉੱਤੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ, ਚਰਚਾ ਨੂੰ ਅੱਗੇ ਵਧਾਉਂਦੇ, ਪਰ ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਤੁਹਾਡੀ ਨੌਲੇਜ ਦੇ ਵਿੱਚ ਵਾਧਾ ਕਰ ਦਈਏ ਕਿ ਪ੍ਰਸਟੀਨ ਡੈਂਟਲ ਵਾਲਿਆਂ ਵੱਲੋਂ ਬਹੁਤ ਜ਼ਿਆਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ। ਆਪਾਂ ਨੂੰ ਪਤਾ ਆ ਦੰਦਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਆਪਾਂ ਵਿਜ਼ਿਟ ਕਰਦੇ ਹਾਂ ਅਤੇ ਸਪੈਸ਼ਲ ਟ੍ਰੀਟਮੈਂਟ ਕੀਤਾ ਜਾਂਦਾ ਜੀ ਬੱਚਿਆਂ ਦਾ। ਜੇ ਤੁਸੀਂ ਬੱਚਿਆਂ ਦਾ ਸਪੈਸ਼ਲ ਟ੍ਰੀਟਮੈਂਟ ਕਰਾਉਣਾ ਹੋਵੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਆਪਦੀ ਇਹਨਾਂ ਕੋਲ ਡਿਜੀਟਲ ਲੈਬ ਹੈਗੀ ਆ ਤਾਂ ਦੰਦ ਤੁਸੀਂ ਰਿਮੂਵ ਕਰਾਉਣੇ ਹੋਣ, ਫਿਲਿੰਗ ਕਰਾਉਣੀ ਹੋਵੇ, ਇਮਪਲਾਂਟ ਕਰਾਉਣਾ ਹੋਵੇ, ਕਿਸੇ ਵੀ ਤਰ੍ਹਾਂ ਦੇ ਦੰਦਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਜਾਂ ਰੈਗੂਲਰ ਦੰਦਾਂ ਦੀ ਕਲੀਨਿੰਗ ਕਰਾਉਣੀ ਹੋਵੇ, ਪ੍ਰਸਟੀਨ ਡੈਂਟਲ ਸੰਪਰਕ ਕਰ ਸਕਦੇ। ਤੁਸੀਂ 11-15 ਗੇਟਵੇ ਰੋਡ 'ਤੇ 431-317-44-44 'ਤੇ ਸੰਪਰਕ ਕਰ ਸਕਦੇ ਹੋ ਜੀ। ਅਤੇ ਆਟੋ ਗਲਾਸ ਸ਼ੋਪ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਹੈ, ਤੁਹਾਡੇ ਲਈ ਉਹਨਾਂ ਨੇ ਲੋਕੇਸ਼ਨ ਮੂਵ ਕਰ ਦਿੱਤੀ ਹੈ ਜੀ। 484 ਸੈਂਡ ਮੇਰੀ ਰੋਡ 'ਤੇ ਨਵੀਂ ਲੋਕੇਸ਼ਨ ਆ ਚੁੱਕੇ ਨੇ ਜੀ। 204-430-8188 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਰੋਇਲ ਫਰਨੀਚਰ ਜਿੱਥੇ ਬਹੁਤ ਸਾਰਾ ਡਾਊਨ ਪ੍ਰਾਈਜ਼ ਇਸ ਟਾਈਮ ਚੱਲ ਰਿਹਾ ਅਤੇ ਔਫਰਾਂ ਚੱਲ ਰਹੀਆਂ ਨੇ, ਔਫਰਾਂ ਦਾ ਫਾਇਦਾ ਚੱਕ ਲਓ ਜਲਦੀ ਜਲਦੀ। 6 ਮੰਥ ਤੋਂ 2 ਸਾਲ ਦਾ 0% ਇੰਟਰਸਟ ਰੇਟ ਦੇ ਉੱਤੇ ਫਾਈਨੈਂਸ ਕਰਕੇ ਦੇ ਦੇਣਗੇ। 7 ਦਿਨ ਓਪਨ ਨੇ, 16-10 ਸੈਂਟ ਜੇਮਸ ਸਟਰੀਟ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਸੁਪਿੰਦਰ ਬੋਪਾ ਰਾਈ ਨਾਲ ਸੰਪਰਕ ਕਰ ਸਕਦੇ 204-990-9097 ਦੇ ਉੱਤੇ। ਗੁਰਦੀਸ਼ ਬੋਪਾ ਰਾਈ ਨਾਲ ਸੰਪਰਕ ਕਰ ਲਓ 204-500-9611 ਦੇ ਉੱਤੇ। ਅਤੇ ਦਰਸ਼ਨ ਆਟੋ ਵਾਲਿਆਂ ਨਾਲ ਸੰਪਰਕ ਕਰ ਲਓ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਗੱਡੀ ਦੀ ਰਿਪੇਅਰ ਕਰਾਉਣੀ ਹੋਵੇ ਜਾਂ ਸਰਵਿਸ ਕਰਾਉਣੀ ਹੋਵੇ। 352 ਪਾਪੂਲਰ ਅਵੈਨਿਊ ਤੋਂ ਤੁਸੀਂ ਸੰਪਰਕ ਕਰ ਸਕਦੇ। ਦਰਸ਼ਨ ਗਿੱਲ ਜੀ ਦੇ ਨਾਲ 204-416-0030 ਦੇ ਉੱਤੇ। ਅਤੇ ਢਿੱਲੋ ਲਾਈਟਿੰਗ ਸੰਪਰਕ ਕਰ ਲਓ ਜੇ ਕਿਸੇ ਵੀ ਤਰ੍ਹਾਂ ਦੀ ਇਨਡੋਰ ਆਊਟਡੋਰ ਐੱਲ ਈ ਡੀ ਪੋਟ ਲਾਈਟ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਬ੍ਰਾਂਡਡ ਲਾਈਟ ਚਾਹੀਦੀ ਹੈ, ਹੋਲਸੇਲ ਪ੍ਰਾਈਜ਼ ਹੈ ਉਹ ਵੀ ਵਾਰੰਟੀ ਦੇ ਨਾਲ, ਤਾਂ ਹੋਰ ਕੀ ਚਾਹੀਦਾ। 955 ਸੈਂਟ ਜੇਮਸ ਸਟਰੀਟ 'ਤੇ ਵਿਜ਼ਿਟ ਕਰ ਲਓ। 204-919-5540 'ਤੇ ਸੰਪਰਕ ਕਰ ਲਓ ਢਿੱਲੋ ਲਾਈਟਿੰਗ ਵਾਲਿਆਂ ਨਾਲ। ਅਤੇ ਜਿਹੜੀਆਂ ਬ੍ਰਾਂਡਡ ਲਾਈਟਾਂ ਹੋਲਸੇਲ ਪ੍ਰਾਈਜ਼ 'ਤੇ ਅਤੇ ਵਾਰੰਟੀ ਦੇ ਨਾਲ ਲੈ ਲਓ ਜੀ। ਅਤੇ ਟਾਊਨ ਆਟੋ ਬੜੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਤੁਹਾਡੇ ਲਈ ਨਵੀਂ ਲੋਕੇਸ਼ਨ ਲੈ ਕੇ ਆਏ ਨੇ। 146 ਇਜ਼ਾਬੇਲ ਸਟਰੀਟ ਦੇ ਉੱਤੇ ਨੇ ਜੀ। 204-421-1302 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਐੱਮ ਪੀ ਏ ਦਾ ਕਲੇਮ ਹੋਵੇ, ਚਾਹੇ ਐਕਸੀਡੈਂਟ, ਚਾਹੇ ਹੈਲਥ, ਚਾਹੇ ਗਲਾਸ ਕਲੇਮ ਹੋਵੇ, ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ। ਪ੍ਰੋਨ ਟਾਊਨ ਆਟੋ ਬੋਡੀ ਐਂਡ ਗਲਾਸ, ਤੁਹਾਡੀ ਗੱਡੀ ਵੀ ਰਿਪੇਅਰ ਹੋ ਜੂਗੀ ਅਤੇ ਜਿੰਨੇ ਦਿਨ ਤੁਹਾਡੀ ਗੱਡੀ ਰਿਪੇਅਰ ਹੋਊਗੀ, ਜੇ ਤੁਹਾਡੇ ਕੋਲ ਰੈਂਟਲ ਗੱਡੀ ਤੁਹਾਡੇ ਕੋਲ ਨਹੀਂ ਹੈਗੀ, ਇਨਸ਼ੋਰੈਂਸ ਦੇ ਤੱਕ ਘਬਰਾਉਣ ਦੀ ਲੋੜ ਨਹੀਂ, ਟੈਂਸ਼ਨ ਲੈਣ ਦੀ ਲੋੜ ਨਹੀਂ, ਜਿੰਨੇ ਦਿਨ ਤੁਹਾਡੀ ਗੱਡੀ ਰਿਪੇਅਰ ਹੋਊਗੀ ਉਹਨੇ ਦਿਨ ਵਾਸਤੇ ਆਪਦੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ। ਬਸ ਸ਼ਰਤ ਹੈ ਕਿ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਜ਼ਰੂਰ ਦੇਣਾ, ਤਾਂ ਸਾਡਾ ਰੈਫਰੈਂਸ ਜ਼ਰੂਰ ਦੇ ਦਿਓ ਜੇ ਤੁਹਾਨੂੰ ਜਿਹੜੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ। ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ ਨੰਬਰ ਦੁਆਰਾ ਨੋਟ ਕਰ ਲਓ ਜੀ। 146 ਇਜ਼ਾਬੇਲ ਸਟਰੀਟ ਦੇ ਨੇ, 204-421-1302 ਦੇ ਉੱਤੇ ਤੁਸੀਂ ਸੰਪਰਕ ਕਰਕੇ ਸੇਵਾਵਾਂ ਲੈ ਸਕਦੇ ਹੋ। ਅਤੇ ਆਪਣੇ ਨਾਲ ਕਾਲਰ ਜੁੜ ਚੁੱਕੇ ਨੇ, ਆਪਾਂ ਅਟੈਂਡ ਕਰ ਲਈਏ। ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਬਿਲਕੁਲ
1: ਜੀ ਬਿਲਕੁਲ, ਸਾਰਿਆਂ ਦੇ ਵਿਚਾਰ ਜਾਣੇ ਬਹੁਤ ਜ਼ਰੂਰੀ ਹੁੰਦੇ ਆ।
2: ਤੇ ਮੈਂ ਜਿਸ ਤੱਕ ਮੇਰਾ ਖਿਆਲ ਆ ਨਾ, ਜਿਵੇਂ ਅਸੀਂ ਜਿਹੜਾ ਵਿਚਾਲੇ ਗੈਪ ਆ ਨਾ,
3: ਹਾਂਜੀ ਹਾਂਜੀ,
2: ਅਸੀਂ ਉਹਦੇ ਵਿੱਚ ਜਦੋਂ ਵਿਚਾਲੇ ਆਪਾਂ ਕਹਿੰਦੇ ਜਨਰੇਸ਼ਨ ਦਾ ਗੈਪ ਪੈ ਗਿਆ, ਅਸੀਂ ਉਹਨੂੰ ਕਨਵਿੰਸ ਕਰਨ ਦੇ ਵਿੱਚ ਨਾ ਕਾਮਯਾਬ ਹੋ ਚੁੱਕੇ ਆ।
1: ਹਾਂਜੀ
3: ਹਾਂਜੀ ਹਾਂਜੀ,
2: ਜਿਹੜੇ ਵਿਚਾਲੇ ਗੈਪ ਆ ਨਾ,
3: ਹਾਂਜੀ ਹਾਂਜੀ,
2: ਜਿਵੇਂ ਆਪਣੇ ਕੋਲ ਪੇਰੈਂਟਸ ਨੇ, ਸਾਡੇ ਕੋਲ ਪੇਰੈਂਟਸ ਨੂੰ ਇੰਗਲਿਸ਼ ਨਹੀਂ ਆਉਂਦੀ, ਤੇ ਵਿਚਾਲੇ ਬੱਚੇ ਆ ਉਹਨਾਂ ਨੂੰ ਇੰਗਲਿਸ਼ ਆਉਂਦੀ ਆ, ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਨੂੰ ਪੰਜਾਬੀ ਵੀ ਆਉਂਦੀ ਆ, ਉਹਨੂੰ ਇੰਗਲਿਸ਼ ਵੀ ਆਉਂਦੀ ਆ, ਪਰ ਉਹ ਬੱਚਿਆਂ ਦੇ ਲਈ ਆਪਾਂ ਨੂੰ ਉਹਨਾਂ ਕੋਲ ਟਾਈਮ ਨੀ ਹੈਗਾ ਬੱਚਿਆਂ ਨੂੰ, ਤਾਂ ਕਿ ਉਹ ਪ੍ਰੋਪਰਲੀ ਉਹਨਾਂ ਨੂੰ ਆਪਦੇ ਪੇਰੈਂਟਸ ਦੇ ਬਾਰੇ ਸਮਝਾ ਸਕਣ, ਇਹਦਾ ਮਤਲਬ ਆਹ, ਇਹਦਾ ਮਤਲਬ ਆਹ, ਇਹਦੀ ਲੌਜੀਕਲ ਇਸ ਕਰਕੇ ਇਹਨੂੰ ਇਸ ਤਰ੍ਹਾਂ ਰਿਸਪੈਕਟ ਦਾ ਮਤਲਬ ਆਹ, ਹਨਾ।
3: ਹਾਂਜੀ ਹਾਂਜੀ,
2: ਇਹ ਉਹ ਟਾਈਮ ਘੱਟ ਕਾਰਨ ਕਰਕੇ ਆਪਾਂ ਬੱਚਿਆਂ ਨੂੰ ਕਨਵਿੰਸ ਕਰਨ ਦੇ ਵਿੱਚ ਨਾ ਕਾਮਯਾਬ ਹੋਵੇ।
3: ਠੀਕ ਆ ਠੀਕ ਆ ਜੀ,
2: ਰਾਈਟ। ਪਹਿਲਾਂ ਆਪਾਂ ਕਹਿੰਦੇ ਸੀ ਨਾ ਪੌਂਡ ਕਮਾਉਣ ਆਏ ਸੀ, ਗਵਾ ਕੇ ਬਹਿ ਗਏ, ਲੱਗਦਾ ਆਪਾਂ ਦਰਸਾਂ ਵੀ ਗਵਾ ਕੇ ਬਹਿ ਉਧਰ ਵੀ ਤੁਰੇ ਹੋ।
3: ਹਾਂਜੀ ਹਾਂਜੀ,
2: ਠੀਕ ਹੈ ਨਾ।
3: ਹਾਂ ਬਿਲਕੁਲ ਬਿਲਕੁਲ,
2: ਹਾਂਜੀ
3: ਬਿਲਕੁਲ, ਤੁਹਾਡੀ ਗੱਲ ਸਹੀ। ਅਸੀਂ ਇਹੀ ਸੋਚਣਾ ਪੁੱਛਣਾ ਚਾਹੁੰਦੇ ਹਾਂ ਵੀ ਇਹ ਕੀ ਇਹ ਤਰੱਕੀ ਆ ਕਿ ਅਸੀਂ ਆਪਣੇ ਵਿਰਸੇ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ।
2: ਇਹ ਦੇਖੋ ਤੁਹਾਨੂੰ ਅਪਡੇਟ ਹੋਣਾ ਪੈਣਾ, ਇਹ ਕੋਈ ਸ਼ੱਕ ਨਹੀਂ।
3: ਹਾਂਜੀ ਹਾਂਜੀ,
2: ਪਹਿਲਾਂ ਆਪਣੇ ਕੋਲ ਚਿੱਠੀਆਂ ਹੁੰਦੀਆਂ ਸੀ, ਉਸ ਤੋਂ ਬਾਅਦ ਈਮੇਲ ਆ ਗਈ ਜਾਂ ਫੈਕਸ ਆ ਗਈ।
3: ਬਿਲਕੁਲ ਬਿਲਕੁਲ ਜੀ,
2: ਠੀਕ ਹੈ ਨਾ।
3: ਹਾਂਜੀ,
2: ਤੇ ਇਨਫੋਰਮੇਸ਼ਨ ਤਾਂ ਫਿਰ ਵੀ ਮਤਲਬ ਅੱਗੇ ਇਨਫੋਰਮੇਸ਼ਨ ਮਿਲਦੀ ਚਿੱਠੀਆਂ ਰਾਹੀਂ ਮਿਲਦੀ ਸੀ, ਹੁਣ ਇਲੈਕਟ੍ਰੋਨਿਕ ਮੀਡੀਆ ਰਾਹੀਂ ਮਿਲਦੀ ਮਿਲਦੀ ਤਾਂ ਉਹੀ ਚੀਜ਼ ਆ ਨਾ।
3: ਹਾਂਜੀ ਹਾਂਜੀ ਹਾਂਜੀ,
2: ਅਪਗ੍ਰੇਡ ਹੋਣ ਦੀ ਲੋੜ ਹੈਗੀ ਆ,
3: ਬਿਲਕੁਲ ਜੀ,
2: ਠੀਕ ਆ। ਔਰ ਪ੍ਰੋਪਰਲੀ ਪਰ ਅਪਗ੍ਰੇਡ ਦਾ ਮਤਲਬ ਇਹ ਨਹੀਂ ਵੀ ਆਪਾਂ ਆਪਣਾ ਜਿਹੜਾ ਵਿਰਸ ਆ ਉਹ ਵੀ ਗਵਾ ਲਈਏ।
3: ਹਾਂਜੀ ਹਾਂਜੀ ਮੇਨ ਮੇਨ ਇਹੀ ਗੱਲ ਆ ਨਾ ਜੀ,
2: ਠੀਕ ਹੈ, ਕਿਉਂਕਿ ਅਪਗ੍ਰੇਡ ਹੋਣਾ ਜ਼ਰੂਰੀ ਆ।
3: ਹਾਂਜੀ ਹਾਂਜੀ,
2: ਨਹੀਂ ਤਾਂ ਅਸੀਂ ਪਿੱਛੇ ਸਮੇਂ ਤੋਂ ਬਹੁਤ ਦੁਨੀਆਂ ਦੇ ਪਿੱਛੋਂ ਬਹੁਤ ਪਿੱਛੇ ਰਹਿ ਜਾਵਾਂਗੇ।
3: ਹਾਂਜੀ ਹਾਂਜੀ,
2: ਉਹ ਵੀ ਜ਼ਰੂਰੀ ਆ।
3: ਹਾਂਜੀ,
2: ਪਰ ਉਹਦਾ ਮਤਲਬ ਇਹ ਨਹੀਂ ਵੀ ਆਪਾਂ ਜੋ ਰਿਸਪੈਕਟ ਆ ਜੋ ਸਾਡਾ ਵਿਰਸ ਆ ਅਸੀਂ ਉਹੀ ਗਵਾ ਲਈਏ।
3: ਹਾਂਜੀ ਹਾਂਜੀ ਹਾਂਜੀ,
2: ਠੀਕ ਆ,
3: ਠੀਕ,
2: ਮੇਰੇ ਤਾਂ ਵਿਚਾਰ ਇਹ ਸੀ। ਬਹੁਤ ਵਧੀਆ
3: ਪ੍ਰੋਗਰਾਮ ਤੁਹਾਡਾ, ਮਿਹਰਬਾਨੀ ਜੀ, ਸ਼ੁਕਰੀਆ ਬਹੁਤ ਬਹੁਤ ਤੁਹਾਡਾ, ਬਹੁਤ ਕੀਮਤੀ ਵਿਚਾਰ ਤੁਸੀਂ ਆਪਣੇ ਸਾਂਝੇ ਕੀਤੇ ਆ।
1: ਬਿਲਕੁਲ ਜੀ, ਬਹੁਤ ਧੰਨਵਾਦ ਜੀ,
3: ਬਹੁਤ ਵਧੀਆ ਗੱਲ ਕੀਤੀ ਹੈ ਗਵੀ ਜੀ ਹਰੀ ਭਾਜੀ ਹੋਰਾਂ ਨੇ।
1: ਹਾਂਜੀ ਹਾਂਜੀ,
3: ਔਰ ਇਹ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਮੇਨ ਕੁਐਸਚਨ ਵੀ ਆਪਣਾ ਇਹੀ ਹੈ।
1: ਹਾਂਜੀ,
3: ਕਿ ਕੀ ਜਿਹੜਾ ਅੱਜ ਦਾ ਮਤਲਬ ਆਪਾਂ ਯੂਥ ਕਹਾਂਗੇ ਇਹ ਤਰੱਕੀ ਦੇ ਰਾਹ ਤੇ ਜਾ ਰਿਹਾ, ਤਾਂ ਕਿਤੇ ਇਹ ਆਪਣੇ ਵਿਰਸੇ ਤੋਂ ਦੂਰ ਤਾਂ ਨਹੀਂ ਹੋ ਰਿਹਾ?
1: ਬਿਲਕੁਲ,
3: ਕਿਤੇ ਸਾਨੂੰ ਆਉਣ ਵਾਲੇ ਸਮੇਂ 'ਚ ਸਮੱਸਿਆਵਾਂ ਤਾਂ ਨਹੀਂ ਆ ਜਾਣਗੀਆਂ?
1: ਬਿਲਕੁਲ,
3: ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਸਾਂਝੀ ਕਰਾਂਗਾ, ਮੈਂ ਟੀਚਰ ਰਿਹਾ ਇਕਨੋਮਿਕਸ ਦਾ, ਬੜਾ ਲੰਬਾ ਸਮਾਂ ਮੈਂ ਟੀਚ ਕੀਤਾ ਹੈਗਾ, ਅਤੇ ਮਤਲਬ ਹਰ ਦੇਸ਼ ਦੇ ਵਿੱਚ ਨਾ ਇੱਕ ਹੌੜ ਲੱਗੀ ਹੋਈ ਹੈ ਡਿਵੈਲਪਮੈਂਟ ਦੀ, ਵੀ ਡਿਵੈਲਪਮੈਂਟ ਕਰਨੀ ਹੈ ਜੀ, ਡਿਵੈਲਪਮੈਂਟ ਕਰਨੀ ਹੈ, ਡਿਵੈਲਪਮੈਂਟ ਕਰਨੀ ਹੈ, ਨੋ ਡਾਊਟ।
1: ਓਕੇ,
3: ਔਰ ਇਹ ਜਿਹੜੀ ਹੌੜ ਹੈਗੀ ਆ ਸਾਡੇ ਦੇਸ਼ ਦੇ ਵਿੱਚ, ਇਹ 90 ਕੁ ਤੋਂ ਸ਼ੁਰੂ ਹੋਇਆ ਸੀ ਕੰਮ, ਮੈਨੂੰ ਯਾਦ ਹੈ। ਕਾਲਰ ਅਜੇ ਤੱਕ ਜ਼ਰੂਰ ਲੈ ਲਓ।
1: ਬਿਲਕੁਲ ਜੀ, ਆਪਾਂ ਜ਼ਰੂਰ ਅਟੈਂਡ ਕਰ ਲਈ ਜੀ ਰੇਡੀਓ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਠੀਕ ਹੈ ਵੀ ਜੀ, ਅਤੇ ਸਿੱਖੋ ਸਾਹਿਬ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
4: ਸਿੱਖੋ ਸਾਹਿਬ, ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਿਣਾ ਦੱਸਣਾ ਚਾਹੁੰਦਾ ਸੀ, ਜਿਹੜੀ ਤੁਸੀਂ ਉਹ ਸਮੇਂ ਦੇ ਉੱਤੇ ਕਵਿਤਾ ਦੀ ਗੱਲ ਕਰਦੇ ਸੀ ਨਾ,
3: ਹਾਂਜੀ ਹਾਂਜੀ ਹਾਂਜੀ,
4: ਉਹਦੇ ਲਾਈਨਾਂ ਇਹ ਸੀਗੀਆਂ ਵੀ ਰਹੀ ਵਾਸਤੇ
3: ਘੱਟ ਸਮੇਂ ਨਾ ਇੱਕ ਨਾ ਮੰਨੀ,
4: ਸਮੇਂ ਇੱਕ ਨਾ ਮੰਨੀ, ਤਰੀਕ ਤਰੀਕ ਸਮੇਂ ਖਿਸਕਾਈ ਕੰਨੀ,
3: ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਥੋੜੀ ਜਿਹੀ ਮੈਨੂੰ ਯਾਦ ਆ, ਪਰ ਇਹ 10ਵੀਂ ਚ ਹੁੰਦੀ ਸੀ, ਅੱਜ ਤੋਂ ਇਹ 1979-80 ਦੀ ਗੱਲ ਆ ਜੀ। ਇਹ ਭਾਈ ਵੀਰ ਸਿੰਘ ਦੀ ਆ ਸੱਚ, ਹੁਣ ਮੈਨੂੰ ਯਾਦ ਵੀ ਆ ਗਿਆ ਜੀ।
4: ਜੀ ਜੀ, ਇਹ ਨਾ ਤਕਰੀਬਨ ਜਿਹੜੇ ਐਂਕਰ ਹੁੰਦੇ ਸੀਗੇ ਜਦੋਂ ਉਹ ਪ੍ਰੋਗਰਾਮ ਕਿਤੇ ਖਤਮ ਹੁੰਦਾ ਹੁੰਦਾ,
3: ਹਾਂਜੀ ਹਾਂਜੀ ਹਾਂਜੀ ਹਾਂਜੀ,
4: ਹਰ ਇੱਕ ਬੰਦਾ ਇਸ ਲਾਈਨ ਨੂੰ ਯੂਜ਼ ਕਰਦਾ।
3: ਇਹ ਇਹ ਭਾਈ ਵੀਰ ਸਿੰਘ ਦੀ ਕਵਿਤਾ ਜੀ, ਔਰ ਕਵਿਤਾ ਦਾ ਨਾਮ ਹੈਗਾ ਚਸ਼ਮਾ। ਇੱਕ ਇੱਕ ਸ਼੍ਰੀਨਗਰ ਦੇ ਵਿੱਚ ਚਸ਼ਮਾ ਜੀ, ਇਹ ਉਸ ਚਸ਼ਮੇ ਤੇ ਬਹਿ ਕੇ ਲਿਖੀ ਗਈ ਕਵਿਤਾ ਸੀ, ਹੁਣ ਮੈਨੂੰ ਸਾਰਾ ਯਾਦ ਵੀ ਆ ਗਿਆ, ਤੁਸੀਂ ਥੋੜਾ ਜਿਹਾ ਮਤਲਬ ਉਹਨੂੰ ਰਿਮਾਇੰਡ ਕਰਾਇਆ ਕਰਕੇ। ਔਰ ਭਾਈ ਵੀਰ ਸਿੰਘ ਦਾ ਜਿਹੜਾ ਜੱਦੀ ਘਰ ਉਹ ਅੰਮ੍ਰਿਤਸਰ ਦੇ ਵਿੱਚ ਸੀ ਨਾ
4: ਜੀ? ਜੀ
3: ਹਾਂ,
4: ਆਪਾਂ ਵਿਸ਼ੇ ਤੇ ਆਉਣਾ ਹੈਗਾ ਜੀ, ਵਿਸ਼ੇ ਦੇ ਉੱਤੇ ਜਿਹੜੀ ਗੱਲ ਤੁਸੀਂ ਗੱਲ ਕਹਿੰਦੇ ਸੀ ਸਮਾਂ ਰੁਕਦਾ ਨੀ ਗਾ।
3: ਹਾਂਜੀ ਹਾਂਜੀ ਹਾਂਜੀ,
4: ਤੁਸੀਂ ਕਹਿੰਦੇ ਸਮਾਂ ਰੁਕਦਾ ਨੀ, ਤੇ ਦੋ ਘਟਨਾਵਾਂ ਇਹ ਜਿਹੀਆਂ ਇਹ ਹੋਈਆਂ ਜਿਹਦੇ ਨਾਲ ਸਮਾਂ ਥੋੜਾ ਜਿਹਾ ਰੁਕਿਆ।
3: ਹਾਂਜੀ ਹਾਂਜੀ, ਸਾਂਝੀਆਂ ਕਰੋ ਆਪਣੇ ਸਰੋਤਿਆਂ ਨਾਲ ਜੀ। ਬਿਲਕੁਲ,
4: ਉਹ ਹੈਗਾ ਜੀ 26 ਜਨਵਰੀ 2001 ਨੂੰ,
3: 26 ਜਨਵਰੀ 2001 ਜੀ,
4: ਗੁਜਰਾਤ ਦੇ ਕੱਛ ਦੇ ਵਿੱਚ ਭੂਚਾਲ ਆਇਆ ਸੀਗਾ।
3: ਹਾਂਜੀ ਹਾਂਜੀ, ਕੰਛ ਦੇ ਵਿੱਚ ਆਇਆ ਸੀ ਭੂਚਾਲ ਜੀ।
4: ਭੂਚਾਲ ਆਉਣ ਦੇ ਨਾਲ ਉਦੋਂ ਮਤਲਬ ਕਿ ਧਰਤੀ ਦੀ ਜਿਹੜੀ ਸਪੀਡ ਦੀ ਗਤੀ ਸੀਗੀ ਉਹ 0.00004 ਤੱਕ ਰੁਕ ਗਈ ਸੀ,
3: ਰਿਡਿਊਸ ਹੋ ਗਈ।
4: ਇਸੇ ਹੀ ਤਰ੍ਹਾਂ ਚੀਨ ਦੇ ਵਿੱਚ ਇੱਕ ਬਹੁਤ ਵੱਡਾ ਡੈਮ ਪਾਣੀ ਦਾ ਇਕੱਠਾ ਕਰਕੇ ਉਹਨਾਂ ਨੇ ਬਣਾਇਆ, ਜਿਹਦੇ ਨਾਲ ਉਹਨੇ ਧਰਤੀ ਦੀ ਰੋਟੇਸ਼ਨ ਤੇ ਵੀ ਥੋੜਾ ਜਿਹਾ ਰੋਕਿਆ ਉਹਨੂੰ।
3: ਅੱਛਾ ਜੀ,
4: ਇਹ ਜਾਨੀ ਕਿ ਸਮੇਂ ਰੁਕਣ ਦੀ ਗੱਲ ਸੀਗੀ। ਹੁਣ ਆ ਗਈ ਜਿਹੜੀ ਗੱਲ ਨਵੀਂ ਪੀੜ੍ਹੀ ਤੇ ਮੈਂ ਜਿਹੜੀ ਜਨਰੇਸ਼ਨ ਦੀ,
3: ਹਾਂ ਜਨਰੇਸ਼ਨ ਗੈਪ ਦੀ,
4: ਹਾਂ ਮੈਂ ਹੁਣ ਪੰਜਾਬੀ ਚ ਇਹ ਗੱਲ ਕਹਿੰਦਾ ਵੀ ਨਵੀਂ ਪੀੜ੍ਹੀ ਤੇ ਪੁਰਾਣੀ ਪੀੜ੍ਹੀ ਦੇ ਵਿਚਾਰਾਂ ਦਾ ਅੰਤਰ।
3: ਹਾਂਜੀ ਬਿਲਕੁਲ ਬਿਲਕੁਲ ਜੀ।
4: ਹੁਣ ਤੁਸੀਂ ਇਹ ਦੇਖ ਲਓ ਵੀ ਜਿਵੇਂ ਨਾ ਆਪਾਂ ਕਹਿ ਦਿੰਦੇ ਵੀ ਨਵੀਂ ਸਾਡਾ ਸੱਭਿਆਚਾਰਕ ਪੁਰਾਣਾ ਸੀ ਉਹਨੂੰ ਅਸੀਂ ਕਿਉਂ ਨੀ ਅਪਣਾਉਂਦੇ ਗੇ?
3: ਹਾਂਜੀ ਹਾਂਜੀ,
4: ਇਹ ਜਿਹੜਾ ਜਿਹੜਾ ਸਮਾਂ ਤੇ ਜਾਂ ਜਿਹੜੀ ਟੈਕਨੀਕ ਹੈ ਨਾ ਜੀ,
3: ਹਾਂਜੀ,
4: ਉਸ ਨੇ ਤੁਹਾਡੇ ਮਤਲਬ ਕਿ ਸਮੇਂ ਦੇ ਮੁਤਾਬਕ ਉਹਨੇ ਬਦਲਣਾ ਹੀ ਬਦਲਣਾ ਹੈ ਜੀ,
3: ਬਦਲਣਾ ਉਹਨੇ, ਕਈ ਚੀਜ਼ਾਂ ਵੀ ਖਤਮ ਕਰ ਦੇਣੀਆਂ, ਖਾ ਜਾਣੀਆਂ ਜੀ।
4: ਹਾਂ ਬਿਲਕੁਲ ਜੀ, ਖਤਮ ਕਰ ਦੇਣੀਆਂ ਜਗਾ ਦੇਣੀਆਂ। ਹੁਣ ਜੇ ਆਪਾਂ ਪੁਰਾਣਾ ਸੱਭਿਆਚਾਰਕ ਦੇਖਿਆ ਜਾਵੇ, ਆਪਾਂ ਕਹਿੰਦੇ ਵੀ ਅਸੀਂ ਖਤ ਲਿਖਦੇ ਸੀ ਪਿੰਡਾਂ ਦੇ ਵਿੱਚ,
3: ਹਾਂਜੀ ਬਿਲਕੁਲ, ਉਹ ਖਤਮ ਹੋ ਗਿਆ ਜੀ,
4: ਉਹ ਸਾਡਾ ਸੱਭਿਆਚਾਰ ਸੀਗਾ। ਤੇ ਅੱਜ ਸਾਡਾ ਉਹ ਸੱਭਿਆਚਾਰ ਨਹੀਂ ਹੈਗਾ, ਅਸੀਂ ਕਿਸੇ ਨੂੰ ਖਤ ਲਿਖਦੇ ਹਾਂ?
3: ਹਾਂਜੀ ਹਾਂਜੀ ਹਾਂਜੀ,
4: ਅਸੀਂ ਸਬਰ ਨਹੀਂ ਹੈਗਾ ਸਾਡੇ ਕੋਲੇ,
3: ਹਾਂਜੀ,
4: ਫੇਰ ਅਸੀਂ ਕਹਿੰਦੇ ਨੇ ਸਾਡੇ ਮਾਂ ਪਿਓ ਨੂੰ ਕਿਸੇ ਨੂੰ ਮਤਲਬ ਕਿ ਕੋਈ ਟੈਲੀਫੋਨ ਸੁਣਨਾ ਹੀ ਨਹੀਂ ਆਉਂਦਾ ਸੀ।
3: ਹਾਂਜੀ,
4: ਅੱਜ ਕੱਲ ਤੁਸੀਂ ਦੇਖ ਲਓ ਪਿੰਡਾਂ ਦੇ ਵਿੱਚ ਹਰੇਕ ਮਾਂ ਦੇ ਆ ਕੇ ਬਾਪ ਦੇ,
3: ਹਾਂਜੀ ਹਾਂਜੀ ਬਿਲਕੁਲ,
4: ਮੋਬਾਈਲ ਹੈਗਾ ਚਾਹੇ ਦੂਜਾ ਹੀ ਹੈਗਾ ਬਟਨਾਂ ਵਾਲਾ, ਉਹਨਾਂ ਨੂੰ ਮਤਲਬ ਕਿ ਗਾਈਡ ਇਸ ਤਰ੍ਹਾਂ ਕੀਤਾ ਗਿਆ ਵੀ ਹਰਾ ਬਟਨ ਨੱਪ ਕੇ,
3: ਹਾਂਜੀ ਬਸ ਬਸ ਬਸ,
4: ਬਟਨ ਨੱਪ ਕੇ
3: ਬਿਲਕੁਲ ਬੰਦ ਕਰ ਦੇਣਾ।
4: ਉਸ ਤੋਂ ਅੱਗੇ ਤੁਹਾਨੂੰ ਹੋਰ ਦੱਸਦਾ, ਤੁਸੀਂ ਇੱਕ ਕਦੇ ਵੀ ਆਪਦਾ ਅਨੈਲਿਸਿਸ ਕਰਕੇ ਵੇਖ ਲਿਓ,
3: ਹਾਂਜੀ ਹਾਂਜੀ,
4: ਬਲਕਿ 40 ਸਾਲ ਤੋਂ ਪਹਿਲਾਂ ਜਾਨੀ ਕਿ ਜਿੰਨੇ ਵੀ ਕਹਿ ਸਕਦੇ ਹੈਗੇ ਆ ਜਿਹੜੀ ਲੜਕੀ ਦਸਵੀਂ ਪੜ੍ਹੀ ਹੋਵੇ
3: ਹਾਂਜੀ
4: ਉਹਦਾ ਵਿਆਹ 20 ਸਾਲ ਦੇ ਅੰਦਰ ਅੰਦਰ ਹੋ ਜਾਂਦਾ
3: ਹਾਂਜੀ
4: ਜਿਹੜੀ ਲੜਕੀ ਬੀ ਐਡ ਕੀਤੀ ਹੋਊਗੀ ਉਹ ਘੱਟੋ ਘੱਟ 22 ਤੋਂ 25 ਤੱਕ ਜਾਊਗੀ
3: ਜਾਊਗੀ ਬਿਲਕੁਲ ਬਿਲਕੁਲ ਜਾਵੇਗਾ ਜੀ
4: ਜਿਹੜੀ ਡਿਗਰੀ ਕੀਤੀ ਹੋਊਗੀ ਉਹ 25 ਤੋਂ 30 ਦੇ ਵਿੱਚ ਵਿੱਚ ਜਾਊ
3: ਹਾਂਜੀ ਬਿਲਕੁਲ ਜੀ
4: ਫਿਰ ਜੇ ਪੁਰਾਣੇ ਸਮਿਆਂ ਦੇ ਵਿੱਚ ਕਿਸੇ ਦੇ ਪਰਿਵਾਰ ਦੇ ਵਿੱਚ 5-5, 6-6 ਬੱਚੇ ਆਮ ਗੱਲ ਸੀ
3: ਹਾਂਜੀ ਹਾਂਜੀ
4: ਅੱਜ ਕੱਲ ਦੀ ਪੀੜ੍ਹੀ 2 ਤੋਂ ਵੱਧ ਜਾਂ 1 ਬੱਚੇ ਤੋਂ ਵੱਧ ਪੈਦਾ ਨੀ ਕਰ
3: ਹਾਂਜੀ ਹਾਂਜੀ
4: ਇਹ ਹਿਸਾਬ ਨਾਲ ਹੈਗਾ ਵੀ ਜਿਵੇਂ ਜਿਵੇਂ ਸਮਾਂ ਤਕਨੀਕ ਆਈ ਜਾਂਦਾ ਨਾ ਉਹਦੇ ਨਾਲ ਤੁਹਾਨੂੰ ਉਵੇਂ ਹਰ ਇੱਕ ਕਿੱਤਾ ਹਰ ਇੱਕ ਖੇਤਰ
3: ਬਦਲਦਾ ਬਿਲਕੁਲ
4: ਹੁਣ ਜਿਵੇਂ ਆਪਣੇ ਇੱਥੇ ਪੰਜਾਬੀ ਕਮਿਊਨਿਟੀ ਬਹੁਤ ਇੱਥੇ ਆਈ ਹੋਈ ਵੀ ਆ
3: ਹਾਂਜੀ
4: ਸਾਡੇ ਜਿਹੜੇ ਗਾਂਹ ਬੱਚੇ ਜਿਹੜੇ ਇੱਥੋਂ ਦੇ ਬੋਰਨ ਆ ਉਹ ਸਾਡੇ ਇੱਥੋਂ ਸਾਡਾ ਖੂਨ ਆ ਪੰਜਾਬੀ ਖੂਨ ਆ
3: ਹਾਂਜੀ ਹਾਂਜੀ
4: ਪਰ ਉਹ ਤੁਹਾਡਾ ਕਲਚਰ ਪੰਜਾਬੀ ਨੀ ਅਪਣਾ ਰਹੇ ਗੇ
3: ਹਾਂਜੀ
4: ਉਹਦਾ ਕਾਰਨ ਇਹ ਆ ਕਿਉਂਕਿ ਉਹਨਾਂ ਨੇ ਉੱਥੇ ਗਏ ਹੀ ਨਹੀਂ
3: ਉਹਨਾਂ
4: ਨੇ ਕਲਚਰ ਇੱਥੋਂ ਦਾ ਅਡੋਪਟ ਕੀਤਾ
3: ਵੇਖਿਆ ਹੀ ਨੀ ਹੈ ਜੀ
4: ਕਿਉਂਕਿ ਜੇ ਇੱਥੋਂ ਦਾ ਕਲਚਰ ਉਹਨਾਂ ਨੇ ਅਡੋਪਟ ਕੀਤਾ ਹੈਗਾ ਤੇ ਇੱਥੋਂ ਦਾ ਹੀ ਉਹ ਰੰਗ ਢੰਗ ਇੱਥੋਂ ਦਾ ਹੀ ਉਹ ਫੈਸਟੀਵਲ ਇੱਥੋਂ ਦੇ ਹੀ ਜਿਹੜੇ ਕੋਈ ਆਪਦੇ ਦਿਨ ਤਿਉਹਾਰ ਹੈਗੇ ਆ ਉਹਦੀਆਂ ਰਸਮਾਂ ਉਹ ਇੱਥੋਂ ਦੇ ਮੁਤਾਬਕ ਹੀ ਕਰਨਗੇ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਅਖੀਰ ਦੇ ਉੱਤੇ ਕਿ ਜਿਵੇਂ ਸਵੇਰੇ ਅਸੀਂ ਉੱਠ ਕੇ ਆਪਦਾ ਮੋਬਾਈਲ ਦੇ ਉੱਤੇ ਈਮੇਲ ਮੈਸੇਜ
3: ਹਾਂਜੀ
4: ਜਾਂ ਵਟਸਐਪ ਇੱਕ ਦੇਖਦੇ ਆ ਆਪਣੇ ਆਪ ਨੂੰ ਇੱਕ ਅਪਡੇਟ ਕਰਦੇ ਆ ਉਸ ਟਾਈਮ ਦੇ
3: ਹਾਂਜੀ ਬਿਲਕੁਲ ਅਪਡੇਟ ਹੀ ਹੁੰਦਾ ਜੀ ਉਹ
4: ਤੇ ਜੇ ਅਗਰ ਤੁਸੀਂ ਸਮੇਂ ਦੇ ਮੁਤਾਬਕ ਆਪਣੇ ਆਪ ਨੂੰ ਅਪਡੇਟ ਨਹੀਂ ਕਰੋਗੇ
3: ਹਾਂਜੀ
4: ਤੁਸੀਂ ਪਛੜ ਜਾਓਗੇ
3: ਬਿਲਕੁਲ ਬਿਲਕੁਲ
4: ਤੇ ਸਮੇਂ ਦੇ ਨਾਲ ਤੁਹਾਨੂੰ ਅਪਡੇਟ
3: ਹੋਣਾ ਪਊਗਾ ਬਿਲਕੁਲ ਸ਼ੁਕਰੀਆ ਬਹੁਤ ਬਹੁਤ
1: ਜੀ ਬਹੁਤ ਬਹੁਤ ਧੰਨਵਾਦ ਜੀ ਆਪਾਂ ਗੱਲਬਾਤ ਵਧਾਉਂਦੇ ਹਾਂ ਆਪਣਾ ਨਿੱਕਾ ਜਿਹਾ ਬ੍ਰੇਕ ਤੋਂ ਲੈ ਕੇ ਫੇਰ ਆਪਾਂ ਰੂਬਰੂ ਹੁੰਦੇ ਹਾਂ ਜੀ
5: ਸਰਦਾਰ ਜੀ ਤੁਹਾਨੂੰ
6: ਜਿਹੜੀਆਂ ਗੱਲਾਂ ਉਹਨਾਂ ਨੇ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ ਚ ਪਾਤੀਆਂ ਮੈਨੂੰ ਲੱਗਦਾ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨੀਵਰਸਰੀ ਤੇ ਕੋਈ
5: ਜੀ ਹਾਂ ਆਪਣੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਡਿਸੇਬਿਲਟੀ ਇੰਸ਼ੋਰੈਂਸ ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਜਾਂ ਬੱਚਿਆਂ ਦੀ ਪੜ੍ਹਾਈ ਲਈ ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-0731 ਜਾਂ ਕਰਨਮਾਨ ਨੂੰ ਕਾਲ ਕਰੋ 204-339-7011 ਬਈ ਕੀ ਹੋਇਆ
6: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ
5: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ ਰਾਤ ਨੂੰ ਕਾਰ ਦੋ ਸਵੇਰ ਤੱਕ ਰੈਡੀ ਵਿੰਡਸ਼ੀਲਡ ਚ ਆ ਗਿਆ ਚਿੱਪੀਆਂ ਕ੍ਰੈਕ ਰਿਪੇਅਰ ਕਰ ਦੇਣਗੇ ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ ਕੋਈ ਅਲਾਈਨਮੈਂਟ ਕਰਾਉਣੀ ਹੈ ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ ਇਹਨਾਂ ਕੋਲ ਹੀ ਜਾਓ ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ
6: ਇੱਕ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ ਮਿਸਟਰ ਆਟੋ ਗਲਾਸ 90 ਮੈਕਡੋਨਲਡ ਐਵੇਨਿਊ ਵਿਨੀਪੈਗ
7: ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ ਰੇਡੀਓ ਧਮਾਲ ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ ਸੋ ਕੀਪ ਲਿਸਨਿੰਗ ਰੇਡੀਓ ਧਮਾਲ
1: ਬਿਲਕੁਲ ਜੀ ਧਮਾਲਾਂ ਪੈਂਦੀਆਂ ਰਹਿਣੀਆਂ ਅਤੇ ਅੱਜ ਦਾ ਜਿਹੜਾ ਟੋਪਿਕ ਹੈ ਬੜਾ ਹੀ ਇੰਟਰਸਟਿੰਗ ਚੱਲ ਰਿਹਾ ਜਨਰੇਸ਼ਨ ਗੈਪ ਦੇ ਉੱਤੇ ਚੱਲ ਰਿਹਾ ਅਤੇ ਆਪਣੇ ਦਰਮਿਆਨ ਡਾਕਟਰ ਗੁਰਦਾਸ ਸਿੰਘ ਸੇਖੋ ਜੀ ਪਹੁੰਚੇ ਹੋਏ ਨੇ ਜਿਹੜੇ ਸਵਾਲਾਂ ਦੇ ਜਵਾਬ ਦੇ ਰਹੇ ਨੇ ਅਤੇ ਨਾਲ ਦੀ ਨਾਲ ਤੁਸੀਂ ਵੀ ਆਪਦੇ ਵਿਚਾਰ ਸਾਂਝੇ ਕਰ ਸਕਦੇ ਹੋ ਇਹਨਾਂ ਨਾਲ 204-780-8182 ਦੇ ਉੱਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਹਾਂਜੀ ਸੇਖੋ ਸਾਹਿਬ
3: ਬਿਲਕੁਲ ਜੀ ਬਿਲਕੁਲ ਸਾਡੇ ਸਰੋਤਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣੇ ਕੀਮਤੀ ਵਿਚਾਰ ਦਿਓ ਕਿਉਂਕਿ ਸਾਡੇ ਪਰਿਵਾਰਾਂ ਦੇ ਵਿੱਚ ਇੱਕ ਵੱਡੀ ਸਮੱਸਿਆ ਮੈਂ ਜੋ ਸਮਝਦਾ ਹੈਗਾ ਔਰ ਜਿਸ ਤਰ੍ਹਾਂ ਭਾਜੀ ਹੋਰਾਂ ਨੇ ਹੁਣੇ ਗੱਲ ਕੀਤੀ ਆ ਆਪਾਂ ਨੂੰ ਅਪਡੇਟ ਕੀਤਾ ਉਹਨਾਂ ਨੇ ਬੜੇ ਅੱਛੇ ਵਿਚਾਰ ਕੀਤੇ ਸਾਂਝੇ ਕਿ ਜਿਹੜੇ ਪੇਰੈਂਟਸ ਹੈਗੇ ਆ ਉਹਨਾਂ ਨੂੰ ਅਪਡੇਟ ਹੋਣਾ ਪਊਗਾ ਜੇ ਸਵੇਰੇ ਉੱਠ ਕੇ ਆਪਾਂ ਈਮੇਲ ਦੇਖਦੇ ਹਾਂ ਤੇ ਮੈਸੇਜਸ ਦੇਖਦੇ ਹਾਂ ਤਾਂ ਮਤਲਬ ਅਪਡੇਟ ਹੋਣ ਵਾਲੀ ਗੱਲ ਹੁੰਦੀ ਹੈ ਸੋ ਸਾਨੂੰ ਕਿਤੇ ਨਾ ਕਿਤੇ ਅਪਡੇਟ ਹੋਣਾ ਪਵੇਗਾ ਤਾਂ ਕਿ ਅਸੀਂ ਜਿਹੜੀ ਯੰਗ ਜਨਰੇਸ਼ਨ ਆ ਸਾਡੀ ਉਹਦੇ ਨਾਲ ਜਿਹੜਾ ਮੈਚ ਕਰ ਸਕੀਏ ਆਪਣੇ ਆਪ ਨੂੰ ਔਰ ਉਹਦੇ ਨਾਲ ਸੁਖੀ ਪਰਿਵਾਰ ਵੀ ਤੁਹਾਡਾ ਰਹੇਗਾ ਪਰ ਇਹਦੇ 'ਚ ਮੈਂ ਇੱਕ ਗੱਲ ਜ਼ਰੂਰ ਐਡ ਕਰਨੀ ਚਾਹਾਂਗਾ ਵੀ ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀਗੀ ਕਿ ਕੀ ਇਹ ਜਿਹੜਾ ਸਾਡਾ ਯੂਥ ਹੈ ਇਸ ਚੀਜ਼ ਨੂੰ ਅਸੀਂ ਤਰੱਕੀ ਵੱਲ ਨੂੰ ਲਈਏ ਜਾਂ ਆਪਣੇ ਵਿਰਸੇ ਤੋਂ ਦੂਰ ਹੋ ਰਹੇ ਹਾਂ ਤਾਂ ਜੇ ਵਿਰਸੇ ਤੋਂ ਦੂਰ ਹੋ ਰਹੇ ਤਾਂ ਕੀ ਇਹਦੇ ਨਾਲ ਸਾਨੂੰ ਆਉਣ ਵਾਲੇ ਸਮੇਂ 'ਚ ਸਮੱਸਿਆਵਾਂ ਆ ਸਕਦੀਆਂ ਨੇ ਕਿਉਂਕਿ ਵਿਰਸਾ ਸੰਭਾਲਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ
1: ਬਿਲਕੁਲ
3: ਸੋ ਮੈਂ ਗੱਲ ਅੱਗੇ ਕਰ ਰਿਹਾ ਸੀ ਤੁਹਾਡੇ ਨਾਲ ਕਿ ਬਹੁਤ ਪਿੱਛੇ ਦੀ ਇਹ ਗੱਲ ਚੱਲਦੀ ਪਈ ਆ
1: ਇੱਕ ਕਾਲਰ ਆਪਾਂ
3: ਜੀ ਬਿਲਕੁਲ ਕਾਲਰ ਜ਼ਰੂਰ ਅਟੈਂਡ ਕਰੋ ਜੀ
1: ਰੇਡੀਓ ਤੋਂ ਮਲ ਤੁਹਾਡਾ ਬਾਬਾ ਸਵਾਗਤ ਹੈ ਜੀ
8: ਹਾਂਜੀ ਸਤਿ ਸ਼੍ਰੀ
1: ਅਕਾਲ ਜੀ ਸਤਿ ਸ਼੍ਰੀ ਅਕਾਲ
8: ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ
3: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
8: ਹਾਂਜੀ ਵੀਰੇ ਇੱਕ ਸੌਂਗ ਦੀ ਰਿਕੁਐਸਟ ਸੀ ਆਖਰੀ ਪੀੜ੍ਹੀ ਵਿਰਾਸਤ ਸੰਧੋਦੇ
1: ਹਾਂਜੀ
3: ਆਖਰੀ ਪੀੜ੍ਹੀ ਜੀ ਹਾਂਜੀ
1: ਅਸੀਂ ਪਲੇ ਕਰਨ ਲੱਗੇ ਸੀਗੇ
3: ਹਾਂ ਬਿਲਕੁਲ ਜ਼ਰੂਰ ਕਰਾਂਗੇ ਜੀ
1: ਓਕੇ ਧੰਨਵਾਦ ਜੀ
8: ਬੁੱਟੇ ਦਾ ਹੈਗਾ ਜੀ ਬੁੱਟਾ ਵੀ ਗਿਆ ਤੇ ਇੱਕ ਇਹ
1: ਆਖਰੀ ਪੀੜੀ ਆਪਾਂ ਜ਼ਰੂਰ ਪਲੇ ਕਰਦੇ ਹਾਂ,
3: ਆਖਰੀ ਆਖਰੀ ਪੀੜੀ ਵਿਰਾਸਤ ਸੰਧੂ ਦਾ ਹੈਗਾ ਜੀ।
1: ਬਹੁਤ ਬਹੁਤ ਧੰਨਵਾਦ ਜੀ।
3: ਓਕੇ ਓਕੇ
1: ਬਿਲਕੁਲ ਜੀ। ਤੇ ਇੱਕ ਬ੍ਰੇਕ ਲੈਣ ਦਾ ਟਾਈਮ ਹੋ ਚੁੱਕਿਆ, ਆਪਾਂ ਨਿੱਕੀ ਜਿਹੀ ਇੱਕ ਬ੍ਰੇਕ ਲੈ ਕੇ ਫਿਰ ਰੂਬਰੂ ਹੁੰਦੇ ਹਾਂ ਜੀ, ਬਣੇ ਰਹੋ ਪ੍ਰੋਗਰਾਮ ਦੇ ਨਾਲ। ਅਤੇ ਜੇ ਪ੍ਰੋਗਰਾਮ ਦੇ ਵਿਚ ਤੁਸੀਂ ਕੋਈ ਵੀ ਸਾਂਝ ਕਰਨਾ ਚਾਹੁੰਦੇ, ਕੋਈ ਵੀ ਸਾਡੇ ਨਾਲ ਗੱਲਬਾਤ ਸ਼ੇਅਰ ਕਰਨਾ ਚਾਹੁੰਦੇ ਹੋ, 204-780-8180 'ਤੇ ਸਾਨੂੰ ਗੱਲਬਾਤ ਕਰ ਸਕਦੇ ਹੋ ਜੀ।
9: ਸਿਟੀ ਆਫ ਵਿਨੀਪੈਗ ਦੇ ਵਾਟਰ ਮੀਟਰ ਰੀਡਰਸ ਹੁਣ ਤੋਂ ਲੈ ਕੇ ਅਗਸਤ ਤੱਕ ਘਰ ਘਰ ਜਾਣਗੇ ਮੀਟਰ ਰੀਡਿੰਗਸ ਲੈਣ ਲਈ, ਸਵੇਰੇ 9 ਵਜੇ ਤੋਂ ਸ਼ਾਮ 8:30 ਵਜੇ ਤੱਕ। ਜੇ ਅਸੀਂ ਤੁਹਾਨੂੰ ਮਿਸ ਕਰ ਗਏ ਤਾਂ ਅਸੀਂ ਤੁਹਾਡੇ ਲਈ ਇੱਕ ਮੀਟਰ ਰੀਡਿੰਗ ਰਿਮਾਈਂਡਰ ਕਾਰਡ ਛੱਡ ਕੇ ਜਾਵਾਂਗੇ। ਹੋਰ ਜਾਣਕਾਰੀ ਲਈ ਵਿਜ਼ਿਟ ਕਰੋ winnipeg.ca/meterreading।
10: 92.7 FM CKJS welcomes the X back to Exhibition Park.
11: Take part in one of Winnipeg's favorite summer traditions, June 12 to 21st.
10: With exciting midway rides, live entertainment, cultural lights, delicious food,
11: and fun for the whole family.
10: You can experience the sights,
11: sounds,
10: tastes, and excitement on us. Visit CKJS.com now to get your name and to win a pair of tickets for you and a friend.
11: The X returns June 12 to 21st
10: at Exhibition Park.
11: Be there
10: with 92.7 FM CKJS.
0: Take 92.7 FM CKJS wherever you want with the iHeartRadio app. Download the app for free in your app store today. Search iHeartRadio.
1: ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਆ। ਅਤੇ ਬੜੇ ਇੰਟਰਸਟਿੰਗ ਜਿਹਾ ਟੋਪਿਕ ਆਪਣਾ ਚੱਲ ਰਿਹਾ, ਉਹਦੇ ਵਿੱਚ ਅੱਗੇ ਵੱਧਦੇ ਹਾਂ ਜੀ। ਪਰ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਨੌਲੇਜ ਤੁਹਾਡਾ ਵਾਧਾ ਕਰ ਦਈਏ। ਮੈਡੀਕੇਅਰ ਕਲੀਨਿਕ ਐਂਡ ਵਾਕ ਇਨ ਕਲੀਨਿਕ 'ਤੇ ਪੰਜਾਬੀ ਸਪੀਕਿੰਗ ਡਾਕਟਰ ਮਿਲ ਜਾਣਗੇ ਜੀ। ਤੁਹਾਨੂੰ ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, ਫਲੂ ਸ਼ੋਟ ਵੀ ਲੱਗਦੇ ਨੇ, ਜੇ ਫੈਮਿਲੀ ਮੈਡੀਸਨ ਦੇ ਲਈ ਕੋਈ ਵੀ ਸਰਵਿਸ ਚਾਹੀਦੀ ਜਾਂ ਤੁਹਾਨੂੰ ਫੈਮਿਲੀ ਡਾਕਟਰ ਚਾਹੀਦਾ, ਤੁਸੀਂ ਵਿਜ਼ਿਟ ਕਰ ਸਕਦੇ ਹੋ 1987 ਜੈਫਰਸਨ ਅਵੈਨਿਊ ਦੇ ਉੱਤੇ, 204-416-1139 'ਤੇ ਸੰਪਰਕ ਵੀ ਕਰ ਸਕਦੇ ਹੋ। ਮੰਡੇ ਟੂ ਫਰਾਈਡੇ 9 ਤੋਂ 5:30, ਸੈਟਰਡੇ 9 ਤੋਂ 4, ਸੰਡੇ 9 ਤੋਂ 1, ਫਾਰਮੇਸੀ ਵੀ ਕਲੀਨਿਕ ਦੇ ਅੰਦਰ ਹੈ, ਮੈਡੀਸਨ ਵੀ ਤੁਹਾਨੂੰ ਮਿਲ ਜੂਗੀ, ਤਾਂ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ। ਫੋਕਸ ਇੰਸ਼ੋਰੈਂਸ ਫਾਈਨੈਂਸ਼ੀਅਲ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਜੀ, ਲਾਈਵ ਡਿਸਬਿਲਟੀ, ਕ੍ਰਿਟੀਕਲ ਸੁਪਰਵੀਜ਼ਾ, ਵਿਜ਼ਟਰ ਇੰਸ਼ੋਰੈਂਸ, RRSP, TFSA, RESP, ਕਮਰਸ਼ੀਅਲ ਮੋਰਗੇਜ ਸਪੈਸ਼ਲ ਨੇ ਜੀ ਬੀਰ ਇੰਦਰ ਸਿੰਘ ਬਹਿਲ ਜੀ, 204-230-4133 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸਿਮਰਜੀਤ ਸਿੰਘ ਜੈਸਵਾਲ ਨਾਲ ਸੰਪਰਕ ਕਰ ਸਕਦੇ ਹੋ 204-688-5357 ਦੇ ਉੱਤੇ। ਅਤੇ ਗੰਡੂ ਆਟੋ ਸੇਲ ਵਾਲੇ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ, ਯੂਜ਼ਡ ਕਾਰਾਂ, ਵੈਨ, SUV ਦੇ ਉੱਤੇ ਮੇਜਰ ਮਿਨਰ ਰਿਪੇਅਰ ਵੀ ਕਰਕੇ ਦਿੰਦੇ ਆ। ਹਰ ਇੱਕ ਤਰ੍ਹਾਂ ਦੇ ਮਾਡਲ ਦੀ ਬ੍ਰੈਂਡ ਨਿਊ ਯੂਜ਼ਡ ਟਾਇਰ ਵੀ ਮਿਲ ਜਾਣਗੇ ਬੜੇ ਹੀ ਘੱਟ ਪ੍ਰਾਈਜ਼ ਉੱਤੇ। ਹੋਰ ਕੀ ਚਾਹੀਦਾ, ਬਸ ਵਿਜ਼ਿਟ ਕਰ ਲਓ 222 ਮੈਕਫਲੀ ਸਟਰੀਟ ਦੇ ਉੱਤੇ ਮਹਿੰਦਰ ਸਿੰਘ ਗੰਡੂ ਜੀ ਦੇ ਨਾਲ, 204-227-8028 ਦੇ ਉੱਤੇ। ਅਤੇ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲੇ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਇਸ ਟਾਈਮ ਸਸਤੀਆਂ ਟਿਕਟਾਂ ਦੇ ਉੱਤੇ। ਜੇ ਤੁਸੀਂ ਇਹ ਟਿਕਟਾਂ ਸਸਤੀਆਂ ਲੈਣਾ ਚਾਹੁੰਦੇ ਹੋ ਜਾਂ ਬੈਸਟ ਵਕੇਸ਼ਨ ਪੈਕੇਜ ਲੈਣਾ ਚਾਹੁੰਦੇ ਹੋ, ਤੁਹਾਨੂੰ ਦੱਸ ਗਏ ਚੀਫ ਫਲਾਈ ਸਟੇਟ ਦੇ ਲਈ ਡੋਮੈਸਟਿਕ ਚਾਹੇ ਇੰਟਰਨੈਸ਼ਨਲ ਟੂਰ ਕਰਨਾ ਹੋਵੇ ਤੁਸੀਂ, ਤਾਂ ਤੁਸੀਂ ਜੋ ਮਾਰਕੀਟ ਦੇ ਵਿੱਚ ਰੇਟ ਦੇਖ ਰਹੇ ਹੋ ਉਸ ਤੋਂ ਵੀ ਸਸਤੀਆਂ ਤੁਹਾਨੂੰ ਇਹ ਟਿਕਟ ਮਿਲ ਜਾਣਗੀਆਂ। 204-202-0104 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਤੇ ਵਧੀਆ ਵਧੀਆ ਡੀਲਾਂ ਜਿਹੜੀਆਂ ਗ੍ਰੈਬ ਕਰ ਸਕਦੇ ਹੋ। ਅਤੇ ਉਸੇ ਵਿਸ਼ੇ ਦੇ ਉੱਤੇ ਆਪਾਂ ਵਾਪਸ ਮਿਲਦੇ ਹਾਂ ਜੀ।
3: ਹਾਂਜੀ ਬਿਲਕੁਲ, ਬਾਜੀ ਹੋਰਾਂ ਨੇ ਸਿਫਾਰਿਸ਼ ਵੀ ਕੀਤੀ ਸੀਗੀ, ਆਖਰੀ ਪੀੜ੍ਹੀ ਵਿਰਾਸਤ ਸੰਧੂ ਦਾ ਗਾਣਾ ਵੀ ਆ ਸਾਡੇ ਕੋਲ, ਉਹ ਵੀ ਅਸੀਂ ਰੈਡੀ ਰੱਖਿਆ ਹੋਇਆ, ਔਰ ਉਹ ਵੀ ਕਿਤੇ ਨਾ ਕਿਤੇ ਇਹਨਾਂ ਪਰਿਵਾਰਕ ਸਾਂਝਾਂ ਨੂੰ ਰਿਪ੍ਰੈਜੈਂਟ ਕਰਦਾ ਹੋਇਆ ਸੌਂਗ ਹੈਗਾ।
1: ਹਾਂਜੀ,
3: ਸੋ ਆਪਾਂ ਗੱਲ ਕਰ ਰਹੇ ਸੀਗੇ ਕਿ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਮਤਲਬ ਹਰ ਦੇਸ਼ ਚਾਹੁੰਦਾ ਕਿ ਡਿਵੈਲਪਮੈਂਟ ਹੋਵੇ,
1: ਹਾਂਜੀ,
3: ਲੇਕਿਨ ਡਿਵੈਲਪਮੈਂਟ ਕਰਨੀ, ਵਿਕਾਸ ਕਰਨਾ ਇਹ ਹਰ ਕੰਟਰੀ ਦਾ ਇੱਕ ਮੇਨ ਏਮ ਰਿਹਾ, ਪਰ ਕੀ ਇਸ ਡਿਵੈਲਪਮੈਂਟ ਦੇ ਨਾਲ ਅਤੇ ਵਿਕਾਸ ਦੇ ਨਾਲ ਜਿਹੜਾ ਵਿਨਾਸ਼ਕਾਰੀ ਆਸਪੈਕਟ ਆਉਂਦਾ ਉਹਨੂੰ ਅਸੀਂ ਬਚਾਉਣਾ ਹੈ ਕਿ ਨਹੀਂ ਬਚਣਾ ਉਹਦੇ?
1: ਬਿਲਕੁਲ,
3: ਕਿਉਂਕਿ ਇਸ ਵੇਲੇ ਸਥਿਤੀ ਇਹ ਬਣੀ ਪਈ ਹੈ ਕਿ ਜਿਸ ਤਰੀਕੇ ਦੇ ਨਾਲ ਅਸੀਂ ਰਿਸੋਰਸਿਸ ਨੂੰ ਕੰਟਰੀ ਯੂਜ਼ ਕਰ ਰਹੇ ਹਾਂ ਨਾ, ਤਾਂ ਅਸੀਂ ਆਉਣ ਵਾਲੀ ਜਨਰੇਸ਼ਨ ਵਾਸਤੇ ਛੱਡਾਂਗੇ ਕੁਛ ਨਹੀਂ।
1: ਬਿਲਕੁਲ,
3: ਵਟ ਦੇ ਵਿਲ ਡੂ, ਉਹ ਕੀ ਕਰਨਗੇ ਵੀ?
1: ਹਾਂਜੀ,
3: ਸੋ ਇਸ ਵੇਲੇ ਜਿਹੜਾ ਡਿਵੈਲਪਮੈਂਟ ਦਾ ਕਨਸੈਪਟ ਆ ਉਹ ਸਾਰਾ ਚੇਂਜ ਹੋ ਗਿਆ।
1: ਹਾਂਜੀ,
3: ਡਿਵੈਲਪਮੈਂਟ ਨੂੰ ਛੱਡ ਕੇ ਹੁਣ ਸਸਟੇਨੇਬਲ ਡਿਵੈਲਪਮੈਂਟ ਤੇ ਗੱਲ ਆ ਗਈ ਹੈ ਕਿ ਜਿਹੜੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਲੇਕਿਨ ਇਸ ਤਰੀਕੇ ਦੀ ਡਿਵੈਲਪਮੈਂਟ ਨਾ ਹੋਵੇ ਕਿ ਤੁਹਾਡਾ ਇਨਵਾਇਰਮੈਂਟ ਖਰਾਬ ਹੋਵੇ ਜਾਂ ਤੁਹਾਡਾ ਜਿਹੜੀ ਧਰਤੀ ਹੈ ਇਹ ਖਰਾਬ ਹੋਵੇ ਜਾਂ ਤੁਹਾਡਾ ਜਿਹੜਾ ਪਾਣੀ ਆ ਉਹ ਖਰਾਬ ਹੋਵੇ ਜਾਂ ਤੁਹਾਡੀ ਜਿਹੜੀ ਹਵਾ ਉਹ ਖਰਾਬ ਹੋਵੇ। ਇਸ ਕਰਕੇ ਸਾਨੂੰ ਇਹ ਚੀਜ਼ਾਂ ਨੂੰ ਬਚਾ ਕੇ ਰੱਖਣਾ ਪਏਗਾ।
1: ਬਿਲਕੁਲ,
3: ਸੋ ਕਿਤੇ ਨਾ ਕਿਤੇ ਜਿਹੜੀ ਜਨਰੇਸ਼ਨ ਗੈਪ ਦੀ ਗੱਲ ਆਉਂਦੀ ਹੈ, ਨੋ ਡਾਊਟ ਕਿ ਡਿਵੈਲਪਮੈਂਟ ਹੋ ਰਹੀ ਆ, ਬੱਚੇ ਅੱਗੇ ਵੱਧ ਰਹੇ ਆ, ਪਰ ਕਿਤੇ ਨਾ ਕਿਤੇ ਇਹ ਨਾ ਹੋਣ ਕਿ ਆਪਣੇ ਵਿਰਸੇ ਤੋਂ ਬਹੁਤ ਦੂਰ ਚਲੇ ਜਾਣੇ।
1: ਹਾਂਜੀ,
3: ਕਿਉਂਕਿ ਜਿੱਥੋਂ ਤੱਕ ਮਤਲਬ ਸਾਡੀ ਸੁਸਾਇਟੀ ਦਾ ਮਤਲਬ ਸਵਾਲ ਹੈਗਾ, ਅਸੀਂ ਕਿਤੇ ਨਾ ਕਿਤੇ ਚਾਹੁੰਦੇ ਹਾਂ ਕਿ ਸਾਡੇ ਬੱਚੇ ਆ ਜਿਹੜੇ ਉਹ ਸਾਡੇ ਵਿਰਸੇ ਨਾਲ ਜ਼ਰੂਰ ਜੁੜੇ ਰਹਿਣ। ਇਹਦੇ ਵਾਸਤੇ ਸਾਨੂੰ ਹਰ ਮਤਲਬ ਚਾਰਾ ਵੀ ਵਰਤਣਾ ਚਾਹੀਦਾ, ਪੇਰੈਂਟਸ ਨੂੰ ਹਰ ਤਰੀਕਾ ਉਹ ਵਰਤਣਾ ਚਾਹੀਦਾ, ਖਾਸ ਤੌਰ 'ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਲੋਕ ਹੈਗੇ ਆ, ਕੈਨੇਡਾ, ਅਮੈਰੀਕਾ ਦੇ ਵਿੱਚ, ਉਹ ਜ਼ਰੂਰ ਆਪਣੇ ਕੰਟਰੀ ਵਾਪਸ ਪੰਜਾਬ ਵਿਜਿਟ ਕਰਿਆ ਕਰਨ, ਆਪਣੀ ਜਨਮ ਭੂਮੀ ਆ ਜਿਹੜੀ,
1: ਬਿਲਕੁਲ ਜੀ,
3: ਉਹਨੂੰ ਜ਼ਰੂਰ ਵਿਜਿਟ ਕਰਨ
1: ਆਪਣੇ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ,
3: ਕਾਲਰ ਨੂੰ ਲੋ
1: ਜੀ ਕਰ ਲਗੇ ਜੀ, ਰੇਡੀਓ ਤੁਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
12: ਮੈਂ ਥੋੜੇ ਜਿਹੇ ਆਪਣੇ ਵਿਸ਼ੇ ਤੇ ਹੀ ਗੱਲ ਕਰਨੀ ਚਾਹੁੰਦਾ ਸੀਗਾ ਜੀ, ਜਿਹੜਾ ਆਪਾਂ ਕਹਿ ਰਹੇ ਜਨਰੇਸ਼ਨ ਗੈਪ ਵਾਲਾ ਹੈਗਾ।
3: ਹਾਂਜੀ ਹਾਂਜੀ ਬਿਲਕੁਲ ਜੀ।
12: ਅਸਲ ਚ ਅੱਜ ਦੇ ਸਮੇਂ ਚ ਕੀ ਹੈਗਾ ਜੀ, ਜਿਹੜੀ ਆਪਣੀ ਜਨਰੇਸ਼ਨ ਲਗਭਗ 75 ਤੋਂ ਬਾਅਦ ਜੰਮੀ ਹੈਗੀ ਆ, ਹਨਾ, ਤੇ ਅਸੀਂ ਦੋ ਜਨਰੇਸ਼ਨਾਂ ਦੇ ਵਿੱਚ ਯਾਨੀ ਕਿ ਪੀੜੇ ਕਹਿ ਸਕਦੇ ਹਾਂ ਆਪਾਂ, ਹਨਾ, ਕਿਉਂਕਿ ਪਹਿਲਾਂ ਕੀ ਹੁੰਦਾ ਸੀ ਆਪਣੇ ਜਿਹੜਾ ਸੱਭਿਆਚਾਰ ਚੱਲਦਾ ਹੈ ਕਿ ਬਜ਼ੁਰਗਾਂ ਦੀ ਮੰਨੋ, ਸਿਰਫ ਉਹ ਫੈਸਲਾ ਆਪਣੇ ਤੇ ਥੋਪਦੇ ਸੀ ਤੇ ਹਰ ਕੋਈ ਉਹਦਾ ਮੰਨਦਾ ਸੀ, ਫੋਲੋ ਕਰਦਾ
3: ਐਕਸੈਪਟ ਕਰ ਲਿਆ ਜਾਂਦਾ ਸੀ।
12: ਹਾਂਜੀ ਹਾਂਜੀ, ਪਰ ਹੁਣ ਸਮੇਂ ਦੇ ਨਾਲ ਕੀ ਹੋ ਗਿਆ, ਇੱਥੇ ਜਦੋਂ ਹੁਣ ਆਪਾਂ ਆ ਗਏ ਜਾਂ ਹੁਣ ਦਾ ਸਮਾਂ ਹੈ, ਕਹਿੰਦੇ ਵੀ ਤੁਸੀਂ ਬੱਚਿਆਂ ਦੀ ਸੁਣੋ, ਰਾਈਟ, ਅਸੀਂ ਤਾਂ ਸੁਣਨ ਵਾਲੀ ਜਿਹੜੀ ਸਾਡੀ ਜਨਰੇਸ਼ਨ ਆ ਸੁਣਨ ਵਾਲੀ ਰਹਿ ਗਈ, ਇਹਦੇ ਕਰਕੇ ਅਸੀਂ ਕਨਫਿਊਜ਼ ਹੋ ਗਏ ਵੀ ਅਸੀਂ ਕਰੀਏ ਕੀ।
3: ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ,
12: ਅਸੀਂ ਹਾਂ ਸਾਡੀ ਹੈਂਕੜੀ ਪਗਾਉਣੀ, ਅਸੀਂ ਵੀ ਅਸੀਂ ਮੰਨਦੇ ਰਹੇ ਆ ਤੇ ਸਾਡੀ ਵੀ ਸਾਡੇ ਬੱਚੇ ਮੰਨਣ,
3: ਪਰ
12: ਹੁਣ ਸਮਾਂ ਚੇਂਜ ਹੋਣ ਦੇ ਨਾਲ ਜੇ ਅਸੀਂ ਆਪਣੇ ਪਰਿਵਾਰਾਂ ਨੂੰ ਜੋੜ ਕੇ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਨਾਲ ਨਾਲ ਚੇਂਜ ਹੋਣਾ ਪਊਗਾ,
3: ਉਹ ਨਹੀਂ ਚੱਲਣੀ ਗਈ ਜੀ।
1: ਬਿਲਕੁਲ,
12: ਹਾਂਜੀ ਹਾਂਜੀ ਹਾਂਜੀ, ਤੋਂ ਇਹੀ ਹੈ ਜੀ, ਜਨਰੇਸ਼ਨ ਗੈਪ ਨੂੰ ਆਪਾਂ ਇਸੇ ਤਰ੍ਹਾਂ ਹੀ ਘੱਟ
3: ਕਰ ਸਕਦੇ ਹਾਂ। ਬਿਲਕੁਲ ਤੁਹਾਡੀ ਗੱਲ ਸਹੀ,
1: ਹਾਂਜੀ ਬਿਲਕੁਲ ਜੀ, ਬਹੁਤ ਧੰਨਵਾਦ ਜੀ ਵਿਚਾਰ,
12: ਥੈਂਕ ਯੂ ਸੋ ਮਚ ਵੀਰ, ਥੈਂਕ ਯੂ
1: ਸੋ ਮਚ। ਨੈਕਸਟ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਜੀ, ਰੇਡੀਓ ਧਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
13: ਹਾਂਜੀ ਪ੍ਰੋਫੈਸਰ ਸਾਹਿਬ, ਸਤਿ ਸ੍ਰੀ ਅਕਾਲ,
3: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
13: ਇਹ ਪ੍ਰੋਫੈਸਰ ਸਾਹਿਬ, ਗੱਲ ਇਹ ਹੈ ਵੀ ਇਹ ਜਿਹੜੇ ਕੰਟਰੀ ਆ ਜਿੱਥੇ ਬੈਠ ਕੇ ਆਪਾਂ ਗੱਲ ਕਰ ਰਹੇ ਹਾਂ,
3: ਹਾਂਜੀ ਹਾਂਜੀ,
13: ਇਹ ਉਹ ਕੰਟਰੀ ਹੈ ਜਿਹਨਾਂ ਕੰਟਰੀਆਂ ਦੇ ਮਤਲਬ ਕਿ ਜਿਹੜੇ ਫੋਲੋਵਰ ਸੀਗੇ ਉਹਨਾਂ ਨੇ ਬਾਬੇ ਨਾਨਕ ਤੋਂ ਪਹਿਲਾਂ ਜਿਹੜੇ ਆਇਜ਼ੈਕ ਨਿਊਟਨ ਵਰਗੇ ਤੇ ਅਰਿਸਟੋਟਲ ਵਰਗੇ ਬਹੁਤ ਕੁਛ ਲਿਖ ਦਿੱਤਾ ਸੀ ਉਦੋਂ ਪਹਿਲਾਂ।
3: ਹਾਂਜੀ ਹਾਂਜੀ,
13: ਆਪਾਂ ਜਿਹੜੀ ਆਪਣੀ ਸ਼ੁਰੂਆਤ ਸਿਰਫ ਗਿਣਦੇ ਹਾਂ ਬਾਬੇ ਨਾਨਕ
3: ਤੋਂ, ਹਾਂਜੀ ਬਿਲਕੁਲ,
13: ਉਦੋਂ ਪਿੱਛੇ ਨੀ ਆਪਾਂ ਜਾਂਦੇ,
3: ਹਾਂਜੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੁੰਦਾ ਸਾਡਾ,
13: ਸ਼ੁਰੂ ਕਰਦੇ ਹਾਂ ਆਪਾਂ ਉੱਥੋਂ ਕਰਦੇ ਹਾਂ ਤੇ ਆਪਾਂ ਬਸ ਉਹਨਾਂ ਹੀ ਹਜੇ ਮਤਲਬ ਕਿ ਸਿੱਖ ਚੁੱਕੇ ਹਾਂ ਜਿੰਨਾ ਕੁ ਮਤਲਬ ਕਿ ਆਪਾਂ ਨੂੰ ਸਿਖਾਇਆ ਜਾਂਦਾ ਸੀ।
3: ਹਾਂਜੀ,
13: ਕਿਉਂ, ਕਿਉਂਕਿ ਸਿੱਖਣ ਵਾਸਤੇ ਤਾਂ ਕੋਈ ਜਾਂਦਾ ਹੀ ਨੀ।
3: ਹਾਂਜੀ,
13: ਕੋਈ ਬੰਦਾ ਕਲਾਸ ਜਿਹੜੀ ਲੈਂਦਾ ਸਿੱਖਿਆ ਦਾ ਮਤਲਬ ਐਜੂਕੇਸ਼ਨ ਨੂੰ ਸਿੱਖਿਆ ਕਹਿੰਦੇ ਆ ਲੋਕ।
3: ਹਾਂਜੀ ਬਿਲਕੁਲ ਬਿਲਕੁਲ,
13: ਸਿੱਖਿਆ ਲੈਣ ਨੀ ਕੋਈ ਜਾਂਦਾ, ਜਿਹੜਾ ਬੰਦਾ ਵੀ ਜਾਂਦਾ ਸਿਰਫ ਐਂ ਜਾਂਦਾ ਵੀ ਕੇਰਾ ਪੜ੍ਹ ਲਈਏ ਤੇ ਮੁੜ ਕੇ ਨੌਕਰੀ ਲੱਗ ਜੀ,
3: ਮਤਲਬ ਨੂੰ ਹੈ,
13: ਮਤਲਬ ਹੈ।
3: ਹਾਂਜੀ,
13: ਜਦੋਂ ਕਿ ਆਇਜ਼ੈਕ ਨਿਊਟਨ ਵਰਗੇ ਅਰਿਸਟੋਟਲ ਵਰਗੇ ਤੁਸੀਂ ਉਹਨਾਂ ਦੀਆਂ ਜ਼ਿੰਦਗੀਆਂ ਪੜ੍ਹੋਗੇ ਨਾ,
3: ਹਾਂਜੀ,
13: ਉਹਨਾਂ ਬੰਦਿਆਂ ਨੇ ਕਿਸ ਤਰ੍ਹਾਂ ਮਤਲਬ ਕਿ ਇੱਥੇ ਬਦਲਾਅ ਲਿਆਂਦਾ।
3: ਹਾਂਜੀ ਹਾਂਜੀ,
13: ਤੇ ਉਹ ਬੰਦੇ ਕਿਸ ਤਰ੍ਹਾਂ ਆਪਦੇ ਬੱਚਿਆਂ ਦੇ ਨਾਲ ਰਹਿੰਦੇ ਸੀ, ਉਹ ਡਿਫਰੈਂਟ ਤਰੀਕੇ ਦਾ ਸਾਰਾ ਕੁਛ।
3: ਬਿਲਕੁਲ ਬਿਲਕੁਲ ਬਿਲਕੁਲ,
13: ਇਹ ਸਿਰਫ ਮਾਂ ਪਿਓ ਦਾ ਕਸੂਰ ਵੀ ਨੀ, ਕਿਉਂਕਿ ਆਪਾਂ ਜੀ ਜਿਹੜੀ ਕਮਿਊਨਿਟੀ ਜਿਹੜੀ ਪਰਮੇਸ਼ਰ ਦੇ ਆਪਾਂ ਪਲੇ ਹੋ ਹੈ ਹੀ ਉਹੀ ਜੀ।
3: ਹਾਂਜੀ ਬਿਲਕੁਲ ਜੀ ਬਿਲਕੁਲ, ਠੀਕ ਹੈ ਸਰ, ਸ਼ੁਕਰੀਆ ਬਹੁਤ ਬਹੁਤ ਜੀ।
1: ਤੇ ਇੱਕ ਨੈਕਸਟ ਕਾਲ ਵੀ ਅਟੈਂਡ ਕਰ ਲਈ ਜੀ, ਜਿਹੜੀ ਕਾਲ ਕੱਟ ਹੋ ਚੁੱਕੀ ਆ ਤੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਦੇ ਕਿ ਖਾਲਸਾ ਐਡ ਵੱਲੋਂ 10ਵੀਂ ਐਨੂਅਲ ਵਾਕ ਸਟਾਰਟ ਹੋਣੀ ਹੈ ਜੀ, ਜਿਹੜੀ ਸੈਵਨ ਓਕ ਹੋਸਪਿਟਲ ਅਤੇ ਇੱਕ ਵਿਕਟੋਰੀਆ ਹੋਸਪਿਟਲ ਦੇ ਲਈ ਫਾਊਂਡੇਸ਼ਨ ਉਹਨਾਂ ਨੇ ਕਰਨੀ ਆ, ਤਾਂ ਬਹੁਤ ਵਧੀਆ ਉਪਰਾਲਾ ਖਾਲਸਾ ਐਡ ਵੱਲੋਂ ਜਿਹੜੀ ਵਾਕ ਸਟਾਰਟ ਹੋਣੀ ਹੈ ਜੀ 27 ਤਰੀਕ ਨੂੰ 27 ਜੂਨ ਨੂੰ ਦਿਨ ਸ਼ਨੀਵਾਰ 10 ਵਜੇ ਹੋਣੀ ਹੈ, ਅਤੇ ਰਜਿਸਟ੍ਰੇਸ਼ਨ ਦਾ ਟਾਈਮ 10 ਵਜੇ ਦਾ ਆ, ਵਾਕ ਸਟਾਰਟ ਹੋਣੀ ਹੈ 11 ਵਜੇ, ਅਤੇ ਸਨੈਕਸ ਵੀ ਉੱਥੇ ਪ੍ਰੋਵਾਈਡ ਕੀਤੇ ਜਾਣਗੇ, ਤਾਂ ਸਾਰਿਆਂ ਨੇ ਸਿਨੀਮੋਨੀ ਪਾਰਕ ਦੇ ਵਿੱਚ ਵਿਜ਼ਿਟ ਜ਼ਰੂਰ ਕਰਨੀ ਹੈ ਜੀ। ਅਤੇ ਇਹੀ ਆ ਕਿ ਰਜਿਸਟ੍ਰੇਸ਼ਨ ਫੀਸ $25 ਆ, ਤਾਂ ਸਾਰਿਆਂ ਨੇ ਵੱਧ ਚੜ੍ਹ ਕੇ ਫਾਊਂਡੇਸ਼ਨ ਦਾ ਹਿੱਸਾ ਲੈਣਾ, ਜਿਹੜਾ ਖਾਲਸਾ ਏਡ ਵੱਲੋਂ ਉਪਰਾਲਾ ਕੀਤਾ ਜਾ ਰਿਹਾ 10ਵੀਂ ਐਨੂਅਲ ਵਾਕ ਹੈ ਇਹ, ਜਿਹੜੀ ਵਿਕਟੋਰੀਆ ਹੋਸਪਿਟਲ ਅਤੇ ਸੈਵਨ ਓਕ ਹੋਸਪਿਟਲ ਦੇ ਲਈ ਜਿਹੜੀ ਇਕੱਠੀ
3: ਉਪਰਾਲਾ ਜੀ ਖਾਲਸਾ ਏਡ ਵੱਲੋਂ।
1: ਬਿਲਕੁਲ, ਅਤੇ ਸ਼ਨੀਵਾਰ 27 ਜੂਨ ਯਾਦ ਰੱਖਿਓ ਜੀ, ਜ਼ਰੂਰ ਸਾਰਿਆਂ ਨੇ ਵਿਜ਼ਿਟ ਕਰਨਾ, 10 ਵਜੇ ਰਜਿਸਟ੍ਰੇਸ਼ਨ ਸਟਾਰਟ ਹੋ ਜਾਣੀ ਅਤੇ 11 ਵਜੇ ਵਾਕ ਸਟਾਰਟ ਹੋ ਜਾਣੀ ਹੈ, 1 ਵਜੇ ਸਨੈਕਸ ਵੀ ਉੱਥੇ ਤੁਹਾਨੂੰ ਪ੍ਰੋਵਾਈਡ ਹੋ ਜਾਣੇ ਆ, ਅਤੇ ਖਾਲਸਾ ਏਡ ਵੱਲੋਂ ਵੱਡੀ ਅਪਡੇਟ ਸੀ ਤੁਹਾਡੇ ਲਈ। ਹਾਂਜੀ,
3: ਬਹੁਤ ਅੱਛਾ ਉਪਰਾਲਾ ਜੀ ਖਾਲਸਾ ਏਡ ਵੱਲੋਂ, ਔਰ ਸਾਡੀ ਕਮਿਊਨਿਟੀ ਦੀ ਬਹੁਤ ਵੱਡੀ ਆਰਗੇਨਾਈਜੇਸ਼ਨ ਹੈਗੀ ਆ ਜਿਹੜੀ NGO ਹੈ, ਔਰ ਵਰਲਡ ਲੈਵਲ ਦੇ ਉੱਪਰ ਇਹ ਕੰਮ ਕਰਦੀ ਹੈ, ਔਰ ਸਾਨੂੰ ਇਹਦੇ 'ਚ ਜ਼ਰੂਰ ਪਾਰਟੀਸਪੇਟ ਕਰਨਾ ਚਾਹੀਦਾ।
1: ਬਿਲਕੁਲ,
3: ਸੋ ਗੱਲ ਚੱਲ ਰਹੀ ਸੀਗੀ ਜਨਰੇਸ਼ਨ ਗੈਪ ਦੀ, ਭਾਜੀ ਹੋਰਾਂ ਨੇ ਬਹੁਤ ਅੱਛੇ ਵਿਚਾਰ ਐਡ ਕੀਤੇ ਆ ਸਾਡੇ ਵਾਸਤੇ, ਔਰ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਸ ਜਨਰੇਸ਼ਨ ਗੈਪ ਨੂੰ ਘੱਟ ਕੀਤਾ ਜਾ ਸਕਦਾ, ਔਰ ਇਹ ਸਭ ਤੋਂ ਜ਼ਰੂਰੀ ਹੈ ਵੀ ਇਹੀ ਹੈ। ਔਰ ਦੂਸਰੇ ਭਾਜੀ ਹੋਰਾਂ ਨੇ ਵੀ ਬਹੁਤ ਅੱਛੀ ਗੱਲ ਕੀਤੀ ਹੈ ਕਿ ਅਸੀਂ ਜਿਹੜੀ ਸਾਡੀ ਮਤਲਬ ਸਿੱਖਿਆ ਹੈਗੀ ਆ ਉਹ ਗੁਰੂ ਨਾਨਕ ਦੇਵ ਜੀ ਸਾਡੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਸ਼ੁਰੂ ਹੋਈ ਹੈ, ਉਸ ਤੋਂ ਬਾਅਦ ਸਾਡੇ ਨਾਲ ਜੋ ਸੰਬੰਧਿਤ ਚੀਜ਼ਾਂ ਨੇ ਅਸੀਂ ਉਹਨਾਂ ਨੂੰ ਸਿੱਖਦੇ ਆ ਰਹੇ ਹਾਂ, ਔਰ ਨੋ ਡਾਊਟ ਕਿ ਜਿਹੜੇ ਡਿਵੈਲਪਡ ਕੰਟਰੀ ਆ ਇਹਨਾਂ 'ਚ ਬਹੁਤ ਪਹਿਲਾਂ ਐਜੂਕੇਸ਼ਨਲ ਸਿਸਟਮ ਆ ਚੁੱਕਾ ਸੀਗਾ, ਬਹੁਤ ਮਤਲਬ ਚੇਂਜਿਸ ਆਲਰੇਡੀ ਆ ਚੁੱਕੀਆਂ ਸੀਗੀਆਂ, ਸਰਾਸਾ ਤੋਂ ਬਹੁਤ ਮਤਲਬ ਅੱਗੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਸੋ ਸਾਡੀ ਵੀ ਇਸ ਜਨਰੇਸ਼ਨ ਨੂੰ ਇਹ ਅਸੈਪਟ ਕਰਨਾ ਚਾਹੀਦਾ, ਔਰ ਸਾਨੂੰ ਨੂੰ ਅੱਗੇ ਵਧਣਾ ਚਾਹੀਦਾ ਹੈਗਾ ਔਰ ਇਹ ਜਨਰੇਸ਼ਨ ਗੈਪ ਨਹੀਂ ਆਉਣਾ ਚਾਹੀਦਾ ਗਾ ਭਾਵੇਂ ਉਹ ਟੈਕਨੋਲੋਜੀ ਦੇ ਰੂਪ ਦੇ ਵਿੱਚ ਆਈ ਜਾਂ ਉਹ ਫੈਮਿਲੀ ਸਟਰਕਚਰ ਦੇ ਰੂਪ ਦੇ ਵਿੱਚ ਆਈ ਜਾਂ ਉਹ ਮੈਰਿਜਿਸ ਦੇ ਰੂਪ ਦੇ ਵਿੱਚ ਹੈਗਾ ਇਹਨੂੰ ਜ਼ਰੂਰ ਸਾਨੂੰ ਰਿਡਿਊਸ ਕਰਨਾ ਚਾਹੀਦਾ ਹੈ
1: ਬਿਲਕੁਲ ਜੀ ਬਿਲਕੁਲ ਜੀ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਦੇਈਏ ਕਿ ਮਨਜੋਤ ਸਿੰਘ ਰੈਲਟਰ ਨਾਲ ਸੰਪਰਕ ਕਰ ਸਕਦੇ ਹੋ ਜਿਹੜੇ ਐਂਬਰ ਗੇਟ ਵਾਲਮੈਟ ਦੀ ਬੈਕ ਸਾਈਡ 'ਤੇ ਬਹੁਤ ਸਾਰੇ ਸਿੰਗਲ ਫੈਮਿਲੀ ਹੋਮ ਇਹਨਾਂ ਕੋਲ ਮਿਲ ਜਾਣਗੇ ਅਤੇ ਕੈਸਲ ਬੇਰੀ ਵਾਲੀ ਸਾਈਡ ਕਲਗੀਧਰ ਦਰਬਾਰ ਸਾਹਿਬ ਦੇ ਕੋਲ ਵੀ ਕਾਫੀ ਸਾਰੀ ਲਿਸਟਿੰਗ ਇਹਨਾਂ ਕੋਲ ਹੈਗੀ ਆ ਬ੍ਰੈਂਡ ਨਿਊ ਯੂਜ਼ਡ ਜਾਂ ਜੇ ਤੁਸੀਂ ਘਰ ਵੇਚਣਾ ਚਾਹੁੰਦੇ ਹੋ ਜਾਂ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ ਤੁਸੀਂ ਆਫ ਮਾਰਕੀਟ ਵੀ ਕਾਫੀ ਸਾਰੀਆਂ ਜਿਹੜੀਆਂ ਡੀਲਾਂ ਮਨਜੋਤ ਸਿੰਘ ਰੈਲਟਰ ਕੋਲੋਂ ਲੈ ਸਕਦੇ ਹੋ ਕਿਉਂਕਿ ਇੱਕ ਵੀਕ ਦੇ ਵਿੱਚ ਘਰ ਸੀਲ ਕਰਾ ਦਿੰਦੇ ਨੇ ਕਾਫੀ ਸਾਰੇ ਰੈਫਰੈਂਸ ਹੁੰਦੇ ਇਹਨਾਂ ਕੋਲ ਤਾਂ ਜੇ ਤੁਸੀਂ ਘਰ ਵਧੀਆ ਡੀਲ ਦੇ ਵਿੱਚ ਪ੍ਰੋਫਿਟ ਦੇ ਵਿੱਚ ਵੇਚਣਾ ਚਾਹੁੰਦੇ ਹੋ ਜਾਂ ਤੁਸੀਂ ਡ੍ਰੀਮ ਘਰ ਬਣਾਉਣਾ ਚਾਹੁੰਦੇ ਹੋ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਮਨਜੋਤ ਸਿੰਘ ਰੈਲਟਰ ਨਾਲ ਤੁਹਾਨੂੰ ਵਧੀਆ ਵਧੀਆ ਡ੍ਰੀਮ ਹਾਊਸ ਮਿਲ ਜਾਣਗੇ ਜੀ ਬਹੁਤ ਸਾਰੀ ਲਿਸਟਿੰਗ ਇਹਨਾਂ ਕੋਲ 204-999-1050 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਤੇ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਜੀ
3: ਹਾਂਜੀ ਹਾਂਜੀ
1: ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਕਾਲ ਕੱਟ ਹੋ ਚੁੱਕੀ ਹੈ ਤਾਂ ਦੁਬਾਰਾ ਤੁਸੀਂ 204-780-8182 'ਤੇ ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ ਅਤੇ ਵਿਰਾਸਤ ਸੰਧੂ ਦਾ ਗਾਣਾ ਆ ਆਖਰੀ ਪੀੜ੍ਹੀ ਆਪਾਂ ਜ਼ਰੂਰ ਪਲੇ ਕਰ ਦਈਏ ਸੇਖੋ ਸਾਹਿਬ
3: ਹਾਂ ਬਿਲਕੁਲ ਬਿਲਕੁਲ ਅਤੇ
1: ਉਸ ਤੋਂ ਬਾਅਦ ਰੂਬਰੂ ਹੁੰਦੇ ਹਾਂ ਜੀ
14: ਦਾਦੀਆਂ ਸਾਡੇ ਹਿੱਸੇ ਹੀ ਆਈਆਂ ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੂੰ ਦਾਦੀਆਂ ਨੇ ਘਿਓ ਸ਼ੱਕਰ ਅਤੇ ਅੱਧ ਰਿੜਕੇ ਨਾਲ ਪਾਲਿਆ ਦੁੱਧਾਂ ਲੱਸੀਆਂ ਨਾਲ ਨਵਾਇਆ ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਦੇ ਸਿਰ ਪਲੋਸ ਕੇ ਵੱਡਿਆਂ ਨੇ ਪਿਆਰ ਅਤੇ ਅਸੀਸਾਂ ਦਿੱਤੀਆਂ ਅਤੇ ਵਿਰਾਸਤ ਸੰਧੂ ਦਾ ਇਹ ਗੀਤ ਸਮਰਪਿਤ ਹੈ ਇਸ ਆਖਰੀ ਪੀੜ੍ਹੀ ਨੂੰ।

0: ਬਿਲਕੁਲ ਜੀ, ਇਹ ਮੈਂ ਕਹਿੰਦਾ ਕਿ ਜਿਹੜਾ ਅੱਜ ਦੀ ਜਿਹੜੀ ਅਕੋਰਡਿੰਗ ਗੀਤ ਬਣਿਆ ਹੋਇਆ, ਜਿਵੇਂ ਆਪਾਂ ਕਹਿ ਲਈਏ ਅੱਜ ਦੀ ਜਿਹੜੀ ਜਨਰੇਸ਼ਨ ਦੇ ਰਿਲੇਟਡ ਆ,
1: ਬਿਲਕੁਲ ਬਿਲਕੁਲ, ਇਹ ਗਾਣਾ ਹੀ ਇਸ ਤਰ੍ਹਾਂ ਦਾ ਜੀ ਇਹ।
0: ਹਾਂਜੀ,
1: ਕਿ ਇਹ ਕਿਤੇ ਨਾ ਕਿਤੇ ਸਾਡੀਆਂ, ਮਤਲਬ ਜਿਹੜਾ ਦੋ ਚਾਰ ਪੀੜ੍ਹੀਆਂ ਜਿਹੜੀਆਂ ਸਾਡੀਆਂ, ਉਹਨਾਂ ਦੇ ਰਿਲੇਸ਼ਨ ਨੂੰ ਜ਼ਰੂਰ ਬਿਆਨ ਕਰਦਾ।
0: ਹਾਂਜੀ ਹਾਂਜੀ,
1: ਔਰ ਬੜੀਆਂ ਇਸ ਤਰ੍ਹਾਂ ਦੀਆਂ ਲਿਖਤਾਂ ਹੈਗੀਆਂ, ਔਰ ਸਿੰਗਰਾਂ ਨੇ ਬੜਾ ਖੂਬ ਗਾਇਆ ਵੀ ਇਸ ਦੇ ਉੱਪਰ।
0: ਹਾਂਜੀ,
1: ਔਰ ਸਾਨੂੰ ਮਤਲਬ ਕਿਤੇ ਨਾ ਕਿਤੇ, ਮੈਂ ਤਾਂ ਇਹ ਕਹਾਂਗਾ ਕਿ ਸਾਨੂੰ ਆਪਣੇ ਆ ਕਲਚਰ ਦੇ ਉੱਪਰ ਮਾਣ ਹੈ, ਭਾਵੇਂ ਜਿਸ ਤਰੀਕੇ ਦਾ ਵੀ ਹੈ ਉਹਦੇ 'ਚ ਅਸੀਂ ਖੁਸ਼ ਵੀ ਰਹੇ ਹਾਂ, ਔਰ ਜੇ ਅਸੀਂ ਉਸੇ ਕਲਚਰ ਨੂੰ ਵੀ ਬਣਾ ਕੇ ਰੱਖਾਂਗੇ ਤਾਂ ਉਹਦੇ 'ਚ ਕੋਈ ਮਾੜੇ ਨਹੀਂ ਹੋਵਾਂਗੇ, ਕਿਉਂਕਿ ਜਿਹੜਾ ਪੇਰੈਂਟਸ ਹੈਗੇ ਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਸ ਤੋਂ ਵਧੀਆ ਤੁਹਾਨੂੰ ਗਾਈਡ ਜਾਂ ਉਸ ਤੋਂ ਵਧੀਆ ਤੁਹਾਡਾ ਜਿਹੜਾ ਕੋਈ ਜਿਹਨੂੰ ਆਪਾਂ ਕਹਾਂਗੇ ਵਫ਼ਾਦਾਰ ਨਹੀਂ ਮਿਲ ਸਕਦਾ ਹੋਰ।
0: ਹਾਂਜੀ,
1: ਸੋ ਇਹ ਬੱਚਿਆਂ ਵਾਸਤੇ ਬਹੁਤ ਮਾਣ ਦੀ ਗੱਲ ਆ, ਜਿਨ੍ਹਾਂ ਦੇ ਬੱਚਿਆਂ ਕੋਲ ਮਾਂ ਪਿਓ ਰਹਿੰਦਾ ਜਾਂ ਆਪਣੇ ਦਾਦਾ ਦਾਦੀ ਰਹਿੰਦੇ ਆ, ਤਾਂ ਉਹਨਾਂ ਵਾਸਤੇ ਇੱਕ ਅਮੀਰ ਵਿਰਸਾ, ਉਹਨਾਂ ਕੋਲ ਇੱਕ ਬਹੁਤ ਵੱਡਾ ਜ਼ਿੰਦਗੀ ਦਾ ਤਜਰਬਾ ਹੁੰਦਾ ਹੈਗਾ। ਨੋ ਡਾਊਟ ਕਿ ਉਹ ਐਜੂਕੇਟਡ ਨਹੀਂ ਹੋ ਸਕਦੇ ਗੇ, ਅੱਜ ਦੀ ਜਨਰੇਸ਼ਨ ਹੈ ਜਿਹੜੀ ਉਹ ਹਾਈਲੀ ਐਜੂਕੇਟਡ ਹੈਗੀ ਆ, ਪਰ ਜੋ ਜ਼ਿੰਦਗੀ ਦਾ ਤਜਰਬਾ ਹੁੰਦਾ ਨਾ ਕਵੀ ਜੀ, ਉਹ ਕਿਤੇ ਨਾ ਕਿਤੇ ਤੁਹਾਡੇ ਬੱਚਿਆਂ ਨੂੰ ਬਹੁਤ ਵੱਡੀ ਸੇਧ ਵੀ ਦਿੰਦਾ, ਔਰ ਉਹ ਤੁਹਾਨੂੰ ਤੁਹਾਡੇ ਹਰ ਖੇਤਰ ਦੇ ਵਿੱਚ ਮਦਦਗਾਰ ਵੀ ਹੁੰਦਾ।
0: ਹਾਂਜੀ,
1: ਸੋ ਇਸ ਕਰਕੇ ਇਹ ਮੈਂ ਤਾਂ ਇਹ ਚਾਹਾਂਗਾ ਕਿ ਇਹਨੂੰ ਤੁਸੀਂ ਜਨਰੇਸ਼ਨ ਗੈਪ ਨਾ ਸਮਝਿਆ ਜਾਵੇ, ਕਿਤੇ ਨਾ ਕਿਤੇ ਜਿਹੜੇ ਪੇਰੈਂਟਸ ਹੈਗੇ ਆ ਜਾਂ ਜਿਹੜੇ ਸਾਡੇ ਬਜ਼ੁਰਗ ਹੈਗੇ ਆ, ਉਹ ਆਪਣੇ ਬੱਚਿਆਂ ਦੀ ਜਿਹਨੂੰ ਆਪਾਂ ਕਹਿੰਦੇ ਹਾਂ ਜੋ ਗੱਲਬਾਤ ਆ ਉਹਨੂੰ ਅਸੈਪਟ ਕਰਨ, ਭਾਵੇਂ ਉਹ ਆਪਣੇ ਜਿਹਨੂੰ ਆਪਾਂ ਕਹਿੰਦੇ ਹਾਂ ਕੈਰੀਅਰ ਦੀ ਚੋਣ ਨੂੰ ਲੈ ਕੇ ਹੋਵੇ ਜਾਂ ਆਪਣੇ ਉਹ ਮੈਰਿਜਿਸ ਨੂੰ ਲੈ ਕੇ ਹੋਵੇ ਜਾਂ ਆਪਣੇ ਉਹ ਰਹਿਣ ਸਹਿਣ ਨੂੰ ਲੈ ਕੇ ਹੋਵੇ ਕਿਸੇ ਵੀ ਤਰੀਕੇ ਦੀ, ਕਿਉਂਕਿ ਅਲਟੀਮੇਟਲੀ ਇਹਨਾਂ ਗੱਲਾਂ ਦੇ ਉੱਪਰ ਆ ਕੇ ਗੱਲ ਖੜ੍ਹ ਜਾਂਦੀ ਹੈ। ਹੋਰ ਇਸ ਤੋਂ ਵੱਡਾ ਜਨਰੇਸ਼ਨ ਗੈਪ ਤਾਂ ਹੈ ਨਹੀਂ ਗਾ ਕੋਈ। ਮੈਨੂੰ ਯਾਦ ਆ ਕਿ ਅਸੀਂ ਬਹੁਤ ਛੋਟੇ ਛੋਟੇ ਹੁੰਦੇ ਸੀਗੇ ਅਤੇ ਸਾਡੇ ਦਾਦਾ ਜੀ ਕਈ ਵਾਰੀ ਸਾਨੂੰ ਮਤਲਬ ਟਰੈਕਟਰ ਦਾ ਹਾਰਨ ਨਹੀਂ ਮਾਰਨ ਦਿੰਦੇ ਹੁੰਦੇ ਸੀਗੇ।
0: ਹਾਂਜੀ,
1: ਉਹਨਾਂ ਨੇ ਕਹਿਣਾ ਨਾ ਨਾ ਟਰੈਕਟਰ ਦਾ ਹਾਰਨ ਨਹੀਂ ਮਾਰਨਾ, ਬੈਟਰੀ ਖਰਾਬ ਹੋ ਜੂਗੀ।
0: ਹਾਂਜੀ,
1: ਮਤਲਬ ਉਹਨਾਂ ਨੂੰ ਇੱਥੋਂ ਤੱਕ ਹੀ ਲੱਗਦਾ ਹੁੰਦਾ ਸੀ ਉਸ ਵੇਲੇ।
0: ਹਾਂਜੀ,
1: ਹੈ ਨਾ, ਟਰੈਕਟਰ ਨਵੇਂ ਨਵੇਂ ਆਏ ਸੀ, ਇਹ ਗੱਲ ਕੋਈ ਮਤਲਬ 1970-78 ਦੀ ਗੱਲ ਹੈ। ਟਰੈਕਟਰ ਲਿਆ ਸੀਗਾ ਨਵਾਂ ਅਤੇ ਨਵੇਂ 'ਤੇ ਚਾਹ ਹੁੰਦਾ ਸੀਗਾ, ਬੱਚਿਆਂ ਨੂੰ ਇੱਕੋ ਹੀ ਚਾਹ ਹੁੰਦਾ ਸੀਗਾ ਕਿ ਹਾਰਨ ਮਾਰੋ ਜੀ।
0: ਹਾਂਜੀ,
1: ਤਾਂ ਉਹ ਹਾਰਨ ਉਹਨੇ ਕਹਿਣਾ ਨਾ ਹਾਰਨ ਨਹੀਂ ਮਾਰਨਾ ਗਾ, ਬੈਟਰੀ ਖਰਾਬ ਹੋ ਜੂਗੀ।
0: ਹਾਂਜੀ,
1: ਸੋ ਇਹਨੂੰ ਅਸੀਂ ਜਨਰੇਸ਼ਨ ਗੈਪ ਸਮਝ ਗਏ ਕਿ ਜਾਂ ਇੱਕ ਸਿਰਫ ਉਹਨਾਂ ਦਾ ਐਡਵਾਈਸ ਵੀ ਸਮਝ ਗਏ। ਦੇਖੋ ਉਹਨਾਂ ਦੀ ਗੱਲ ਵੀ ਸਹੀ ਹੈ ਕਿ ਜੇਕਰ ਤੁਸੀਂ ਇਸ ਤਰ੍ਹਾਂ ਇਹਨੂੰ ਯੂਜ਼ ਕਰੋਗੇ ਤਾਂ ਨੋ ਡਾਊਟ ਹੈ ਜਿਹੜਾ ਬੈਟਰੀ ਤਾਂ ਰਿਡਿਊਸ ਹੋਏਗੀ, ਪਰ ਉਹ ਠੀਕ ਹੈ, ਸਾਨੂੰ ਪਤਾ ਕਿ ਇੰਨਾ ਨਹੀਂ ਹੋਏਗੀ ਕਿਉਂਕਿ ਅਲਟੀਨੇਟਰ ਲੱਗਾ ਹੈਗਾ, ਬੈਟਰੀ ਫਿਰ ਚਾਰਜ ਹੋ ਜਾਣੀ ਹੈ, ਅਤੇ ਉਹ ਨਹੀਂ ਉਹਨਾਂ ਨੂੰ ਇੰਨਾ ਹੁੰਦਾ, ਜਾਂ ਉਹਨਾਂ ਨੇ ਬੱਚੇ ਨੂੰ ਰੋਕਣਾ ਹੋਊਗਾ ਉਹਦੇ 'ਚ, ਉਹਨਾਂ ਦਾ ਹੋਰ ਏਮ ਹੋਊਗਾ ਕਿ ਬੱਚਾ ਉਹਦੇ ਉੱਪਰ ਨਾ ਚੜ੍ਹੇ, ਟਰੈਕਟਰ ਦੇ ਉੱਪਰ ਚੜ੍ਹੇਗਾ ਤਾਂ ਸੱਟ ਵੱਜੇਗੀ। ਸੋ ਇਹਨੂੰ ਅਸੀਂ ਜਨਰੇਸ਼ਨ ਗੈਪ ਨਹੀਂ ਲੈ ਸਕਦੇ, ਉਹਦੇ 'ਚ ਉਹਨਾਂ ਦਾ ਆਪਣਾ ਤਜਰਬਾ ਹੁੰਦਾ, ਵੱਡਿਆਂ ਦਾ ਸਾਡੇ ਬਜ਼ੁਰਗਾਂ ਦਾ ਤਜਰਬਾ ਹੁੰਦਾ ਜਿਹੜਾ ਸਾਨੂੰ ਗਾਈਡ ਵੀ ਕਰਦਾ ਹੈਗਾ।
0: ਬਿਲਕੁਲ,
1: ਸੋ ਜਿਸ ਤਰ੍ਹਾਂ ਭਾਅ ਜੀ ਹੋਰਾਂ ਨੇ ਵੀ ਅੱਗੇ ਦੱਸਿਆ ਹੈਗਾ ਕਿ ਸਾਨੂੰ ਇਹ ਅਸੈਪਟ ਕਰਨਾ ਪਏਗਾ, ਮਤਲਬ ਇਸ ਨੂੰ ਅਸੀਂ ਗੈਪ ਲੈ ਕੇ ਨਾ ਚੱਲੋ।
0: ਬਿਲਕੁਲ,
1: ਦੂਸਰੇ ਭਾਅ ਜੀ ਹੋਰਾਂ ਨੇ ਇੱਕ ਬਹੁਤ ਵੱਡੀ ਗੱਲ ਕਰ ਗਏ, ਉਹ ਬਹੁਤ ਅੱਛੀ ਗੱਲ ਕਰ ਗਏ ਕਿ ਜਿਹੜੀ ਸਾਡੇ ਵਾਲੀ ਪੀੜ੍ਹੀ ਹੈ, ਤੁਹਾਡੇ ਵਾਲੀ ਤਾਂ ਨਹੀਂ ਮੈਂ ਕਹੂੰਗਾ ਗਵੀ ਜੀ, ਜਿਹੜੀ ਮੇਰੇ ਵਾਲੀ ਪੀੜ੍ਹੀ ਹੈਗੀ ਆ, ਇਹ ਦੁਬਧਾ ਦੇ ਵਿੱਚ ਜ਼ਰੂਰ ਫਸੀ ਹੈ। ਪਹਿਲਾਂ ਮਤਲਬ ਅਸੀਂ ਸੁਣਦੇ ਹੀ ਰਹੇ ਹਾਂ, ਪਹਿਲਾਂ ਮਾਂ ਬਾਪ ਤੋਂ ਸੁਣਦੇ ਰਹੇ ਹਾਂ ਅਤੇ ਹੁਣ ਜਿਹੜਾ ਉਹ ਬੱਚਿਆਂ ਤੋਂ ਸੁਣਨਾ ਪੈ ਰਿਹਾ। ਪਹਿਲਾਂ ਮਾਂ ਬਾਪ ਕਹਿੰਦੇ ਸੀ ਐਂ ਨਹੀਂ ਐਂ ਕਰਨਾ ਹੈ ਤਾਂ ਸਾਨੂੰ ਉਵੇਂ ਹੀ ਕਰਨਾ ਪੈਂਦਾ ਸੀ, ਅੱਜ ਹੁਣ ਕੀ ਹੈਗਾ, ਹੁਣ ਬੱਚੇ ਕਹਿ ਰਹੇ ਆ ਐਂ ਨਹੀਂ ਐਂ ਕਰਨਾ, ਸੋ ਸਾਨੂੰ ਹੁਣ ਵੀ ਉਵੇਂ ਕਰਨਾ ਪੈ ਰਿਹਾ। ਸੋ ਇਹ ਕਿਤੇ ਨਾ ਕਿਤੇ ਇੱਕ ਅੱਧੀ ਪੀੜ੍ਹੀ ਦੁਬਧਾ ਦੇ ਵਿੱਚ ਹੁੰਦੀ ਹੁੰਦੀ ਹੈ। ਜਿਸ ਤਰ੍ਹਾਂ ਮੈਂ ਅੱਗੇ ਵੀ ਬੱਚਿਆਂ ਨਾਲ ਵੀ ਕਈ ਵਾਰ ਗੱਲ ਕਰਦਾ ਨਾ, ਹੋਰ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਗੱਲ ਕਰਦਾ ਹੈ ਕਿ ਜਦੋਂ ਅਸੀਂ ਇੰਡੀਆ ਛੱਡ ਕੇ ਵਿਦੇਸ਼ਾਂ ਦੇ ਵਿੱਚ ਆਉਂਦੇ ਹਾਂ ਤਾਂ ਉਹਦੇ 'ਚ ਇੱਕ ਘੱਟੋ ਘੱਟ ਇੱਕ ਜਨਰੇਸ਼ਨ ਨੂੰ, ਇੱਕ ਤਾਂ ਨਹੀਂ ਮੈਂ ਕਹਾਂਗਾ, ਵੈਸੇ ਤਾਂ ਦੋ ਜਨਰੇਸ਼ਨਾਂ ਜਿਹੜੀਆਂ, ਦੋ ਜਨਰੇਸ਼ਨਾਂ ਦੀ ਲਾਈਫ ਆ ਜਿਹੜੀ ਲੱਗ ਜਾਂਦੀ ਹੈ ਸੈਟਲ ਕਰਨ ਵਾਸਤੇ ਗਾਂ ਅਗਲੇ ਬੱਚਿਆਂ ਨੂੰ।
0: ਬਿਲਕੁਲ,
1: ਅੱਜ ਹੁਣ ਮੈਨੂੰ ਯਾਦ ਆ, ਮੈਂ 65 ਮਤਲਬ 60 ਚ ਰਿਟਾਇਰ ਹੋ ਕੇ ਇੱਥੇ ਕੈਨੇਡਾ ਚ ਆਇਆ, ਮੇਰੀ ਲਾਈਫ ਲੱਗ ਗਈ ਆ ਲਗਭਗ ਆਪਣੇ ਬੱਚਿਆਂ ਦੀ ਲਾਈਫ ਬਣਾਉਣ ਵਾਸਤੇ, ਉਹਨਾਂ ਨੂੰ ਪੜ੍ਹਾਇਆ ਲਿਖਾਇਆ ਤੇ ਫਿਰ ਸਾਰਾ ਕੁਛ ਕਰਕੇ ਉਹਨਾਂ ਨੂੰ ਇੱਥੇ ਭੇਜਿਆ।
0: ਹਾਂਜੀ,
1: ਹੁਣ ਇੱਥੇ ਸਕਾਲਰ ਲੈ ਲਓ ਜ਼ਰੂਰ ਆਪਾਂ ਜੀ,
0: ਕਿਉਂਕਿ
1: ਸਮਾਂ ਵੀ ਥੋੜਾ ਸਾਡੇ ਕੋਲੇ।
0: ਬਿਲਕੁਲ ਜੀ, ਰੇਡੀਓ ਤੁਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ ਕਿੰਗਰਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਬਾਅਦ ਚ ਕਰਾਂ ਕਾਲੀ।
2: ਹਾਂਜੀ ਹਾਂਜੀ,
1: ਓਕੇ ਸਰ, ਓਕੇ, ਥੈਂਕ ਯੂ। ਸੋ ਇਹ ਕਿਤੇ ਨਾ ਕਿਤੇ ਮਤਲਬ ਮੈਂ ਮਤਲਬ ਜੋ ਸੋਚਦਾ ਹੈਗਾ ਕਿ ਅਸੀਂ ਆਪਣੇ ਬੱਚਿਆਂ ਵਾਸਤੇ ਮਿਹਨਤ ਕੀਤੀ ਤੇ ਉਹਨਾਂ ਨੂੰ ਐਜੂਕੇਟ ਕੀਤਾ, ਉਹਨਾਂ ਨੂੰ ਐਜੂਕੇਸ਼ਨ ਦਵਾਈ, ਫਿਰ ਬਾਹਰ ਭੇਜਿਆ ਸੈਟਲ ਹੋਣ ਤੱਕ।
0: ਹਾਂਜੀ,
1: ਠੀਕ ਹੈ ਨਾ, ਤੇ ਹੁਣ ਜਿਹੜੇ ਸਾਡੇ ਬੱਚੇ ਆ ਉਹ ਫਿਰ ਸੰਘਰਸ਼ ਕਰ ਰਹੇ ਇੱਥੇ।
0: ਹਾਂਜੀ,
1: ਅਸੀਂ ਵੀ ਸੰਘਰਸ਼ ਕਰਦੇ ਰਹੇ, ਅਸੀਂ ਉਹਨਾਂ ਵਾਸਤੇ ਸੰਘਰਸ਼ ਕਰਦੇ ਰਹੇ, ਹੁਣ ਸਾਡੇ ਬੱਚੇ ਸੰਘਰਸ਼ ਕਰ ਰਹੇ ਆ ਇੱਕ ਅੱਛੀ ਲਾਈਫ ਮਤਲਬ ਬਣਾਉਣ ਵਾਸਤੇ, ਤਾਂ ਮੈਨੂੰ ਲੱਗਦਾ ਸ਼ਾਇਦ ਉਸ ਤੋਂ ਅਗਲੀ ਜਨਰੇਸ਼ਨ ਆ ਜਿਹੜੀ ਉਹ ਇੱਥੇ ਸੈਟਲ ਹੋਏਗੀ, ਸ਼ਾਇਦ ਉਹ ਵੈਲ ਸੈਟਲਡ ਹੋ ਜਾਣ। ਸੋ ਕਿਤੇ ਨਾ ਕਿਤੇ ਦੋ ਦੋ ਪੀੜ੍ਹੀਆਂ ਲੱਗ ਜਾਂਦੀਆਂ ਨੇ ਇਸ ਤਰੀਕੇ ਦੇ ਨਾਲ, ਤਾਂ ਅਸੀਂ ਇਹਨੂੰ ਜਨਰੇਸ਼ਨ ਗੈਪ ਨੂੰ ਘਟਾ ਕੇ ਇਸੇ ਤਰੀਕੇ ਦੇ ਨਾਲ ਆਪਣੇ ਜਿਹੜੇ ਪਰਿਵਾਰ ਆ ਉਹਨਾਂ ਦੀ ਡਿਵੈਲਪਮੈਂਟ ਵਾਲੇ ਪਾਸੇ ਜਾ ਸਕਦੇ ਹਾਂ, ਉਹਨਾਂ ਦੀ ਮਤਲਬ ਜਿਹੜਾ ਰਹਿਣ ਸਹਿਣ ਦਾ ਪੱਧਰ ਆ ਇਹ ਕਹਿ ਲਓ ਉੱਚਾ ਚੱਕ ਸਕਦੇ ਹਾਂ, ਜਾਂ ਇੱਕ ਅੱਛਾ ਜੀਵਨ ਆ ਜਿਹੜਾ ਉਹਨਾਂ ਨੂੰ ਦਿੱਤਾ ਜਾ ਸਕਦਾ। ਸੋ ਇਹਨੂੰ ਅਸੀਂ ਜਨਰੇਸ਼ਨ ਗੈਪ ਨਾ ਸਮਝੋ, ਇਹਨੂੰ ਰਿਡਿਊਸ ਕਰੋ, ਆਪਣੇ ਬੱਚਿਆਂ ਨੂੰ ਵੀ ਸਮਝੋ, ਆਪਣੇ ਬੱਚਿਆਂ ਦੀ ਵੀ ਗੱਲ ਮੰਨੋ ਜੇਕਰ ਕਿਤੇ ਲੋੜ ਪੈਂਦੀ ਹੈ। ਹਾਂ ਠੀਕ ਹੈ, ਗੱਲਬਾਤ ਆ ਜਿਹੜੀ ਸਭ ਤੋਂ ਵੱਡਾ, ਮੈਂ ਇੱਕ ਗੱਲ ਕਹਾਂਗਾ ਕਿ ਜੇਕਰ ਇਸ ਫਰਕ ਨੂੰ ਘਟਾਉਣਾ ਨਾ ਤੁਸੀਂ, ਤਾਂ ਇੱਕ ਦੂਜੇ ਦੇ ਨਾਲ ਜਿਹੜੀ ਗੱਲਬਾਤ ਉਹ ਧੀਰਜ ਨਾਲ ਕਰੋ।
0: ਬਿਲਕੁਲ,
1: ਸਭ ਤੋਂ ਇੰਪੋਰਟੈਂਟ ਜਿਹੜਾ ਮੁੱਦਾ ਹੈਗਾ ਉਹ ਹੈਗਾ ਕਿ ਤੁਸੀਂ ਹਰ ਇੱਕ ਦੀ ਗੱਲ ਸੁਣੋ, ਆਪਣੀ ਸੁਣਾਓ ਨਾ ਕਦੇ ਵੀ, ਇਹ ਨਾ ਹੋਵੇ ਕਿ ਵਨ ਵੇ ਟ੍ਰੈਫਿਕ।
0: ਇੱਕ ਕਹਿੰਦੇ ਨੇ ਇੱਕ ਗੁੱਡ ਲਿਸਨਰ ਵੀ ਹੋਣਾ ਬਹੁਤ ਜ਼ਰੂਰੀ ਹੈ।
1: ਹਾਂ, ਬਹੁਤ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ ਲਿਸਨਰ ਹੋਣਾ। ਸੋ ਇਸ ਕਰਕੇ ਸਿਰਫ ਸੁਣਾਉਣ ਵਾਲੇ ਪਾਸੇ ਨਾ ਰਹੋ, ਸੁਣੋ ਵੀ ਔਰ ਸੁਣੋ, ਬੈਠ ਕੇ ਗੱਲਬਾਤ ਕਰੋ, ਔਰ ਵੱਡੇ ਆ ਜਿਹੜੇ ਉਹ ਆਪਣੇ ਬੱਚਿਆਂ ਦੀਆਂ ਚੁਣੌਤੀਆਂ ਨੂੰ ਜ਼ਰੂਰ ਸਮਝਣ, ਕਿਉਂਕਿ ਜਿਹੜਾ ਸੋਸਾਇਟੀ ਹੈ ਜਾਂ ਕਹਿ ਲਓ ਇਕੋਨੋਮੀ ਹੈ ਜਾਂ ਜਿਹੜਾ ਵਰਲਡ ਆ ਉਹ ਬੜੀ ਤੇਜ਼ੀ ਨਾਲ ਚੱਲ ਰਿਹਾ, ਤਾਂ ਤੇਜ਼ੀ ਦੇ ਵਿੱਚ ਤੁਹਾਡੀਆਂ ਫਿਰ ਜਿਹੜੀਆਂ ਚੁਣੌਤੀਆਂ ਉਹ ਵੀ ਵੱਧ ਜਾਂਦੀਆਂ ਨੇ। ਸੋ ਬੱਚਿਆਂ ਦੀਆਂ ਚੁਣੌਤੀਆਂ ਵੀ ਵੱਧ ਜਾਂਦੀਆਂ ਨੇ। ਹੁਣ ਇਸ ਵੇਲੇ ਇੱਥੇ ਬੱਚਿਆਂ ਦੀ ਲਾਈਫ ਇਸ ਤਰ੍ਹਾਂ ਦੀ ਹੈ, ਮੈਂ ਵੇਖਣਾ ਕਿ ਬੜੀ ਸਟਰਗਲਫੁੱਲ ਹੈ, ਸਾਡੇ ਨਾਲੋਂ ਵੀ ਜ਼ਿਆਦਾ ਸਟਰਗਲਫੁੱਲ। ਅਸੀਂ ਸਮਝਦੇ ਸੀ ਅਸੀਂ ਵੀ ਬਹੁਤ ਮਤਲਬ ਘੋਲ ਕਰਕੇ ਆਏ ਜ਼ਿੰਦਗੀ ਨਾ, ਪਰ ਇੱਥੇ ਤਾਂ ਉਸ ਤੋਂ ਵੀ ਵੱਡਾ ਘੋਲ ਹੈਗਾ। ਸੋ ਉਹਨਾਂ ਨੂੰ ਚੁਣੌਤੀਆਂ ਬਹੁਤ ਜ਼ਿਆਦਾ, ਉਹਨਾਂ ਚੁਣੌਤੀਆਂ ਨੂੰ ਵੱਡੇ ਜ਼ਰੂਰ ਸਮਝਣ, ਪੇਰੈਂਟਸ ਜ਼ਰੂਰ ਸਮਝਣ। ਔਰ ਦੂਸਰੇ ਪਾਸੇ ਜਿਹੜੇ ਨੌਜਵਾਨ ਹੈਗੇ ਆ ਉਹ ਆਪਣੇ ਵਿਰਸੇ ਨੂੰ, ਆਪਣੇ ਭਾਸ਼ਾ ਨੂੰ ਅਤੇ ਆਪਣੇ ਜਿਹੜੇ ਸੰਸਕਾਰ ਆ ਉਹਨਾਂ ਦਾ ਸਤਿਕਾਰ ਜ਼ਰੂਰ ਕਰਨ।
0: ਬਿਲਕੁਲ,
1: ਤਾਂ ਕਿ ਇਹਨਾਂ ਦੋਹਾਂ ਦੇ ਵਿੱਚ ਇੱਕ ਕੜੀ ਬਣੀ ਰਹੇ।
0: ਹਾਂਜੀ,
1: ਜਦੋਂ ਨੌਜਵਾਨ ਆਪਣੇ ਵਿਰਸੇ ਨੂੰ ਸਮਝਣਗੇ, ਆਪਣੀ ਭਾਸ਼ਾ ਨੂੰ ਸਮਝਣਗੇ, ਆਪਣੇ ਜਿਹੜੇ ਸੰਸਕਾਰ ਹੈਗੇ ਉਹਨਾਂ ਦਾ ਸਤਿਕਾਰ ਕਰਨਗੇ, ਤਾਂ ਆਟੋਮੈਟਿਕਲੀ ਇਹ ਜਿਹੜਾ ਜਨਰੇਸ਼ਨ ਗੈਪ ਆ ਉਹ ਤੁਹਾਨੂੰ ਨਹੀਂ ਦਿਖਾਈ ਦੇਵੇਗਾ, ਕਿਸੇ ਵੀ ਪਰਿਵਾਰ ਦੇ ਵਿੱਚ ਕੋਈ ਸਮੱਸਿਆ ਜਿਹੜੀ ਨਹੀਂ ਆਏਗੀ। ਇਸ ਕਰਕੇ ਗੱਲਬਾਤ ਅਤੇ ਆਪਸੀ ਜਿਹੜਾ ਸਨਮਾਨ ਹੈ ਪਰਿਵਾਰ ਦੇ ਵਿੱਚ ਉਹ ਬਣਿਆ ਰਹਿਣਾ ਚਾਹੀਦਾ। ਮੈਂ ਤਾਂ ਕਈ ਵਾਰ ਇਹ ਕਹਿੰਦਾ ਹੁੰਦਾ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਬਹਿ ਕੇ ਗੱਲਬਾਤ ਹੀ ਨਹੀਂ ਕਰਦੇ ਤਾਂ ਪਰਿਵਾਰ ਕਾਹਦਾ। ਪਰਿਵਾਰ ਤਾਂ ਅਸੀਂ ਉਹਨੂੰ ਹੀ ਸਮਝਦੇ ਹਾਂ ਨਾ, ਪਰਿਵਾਰ ਦਾ ਮਤਲਬ ਹੀ ਹੈਗਾ ਕਿ ਅਸੀਂ ਇੱਕ ਦੂਸਰੇ ਦੇ ਨਾਲ ਗੱਲਬਾਤ ਕਰੀਏ, ਇੱਕ ਦੂਸਰੇ ਦੇ ਵਿਚਾਰ ਸੁਣੀਏ, ਜੇਕਰ ਸਮੱਸਿਆ ਹੈਗੀ ਹੈ ਤਾਂ ਉਹਦਾ ਬਹਿ ਕੇ ਹੱਲ ਕੱਢੀਏ। ਸੋ ਗੱਲਬਾਤ ਅਤੇ ਆਪਸੀ ਸਨਮਾਨ ਆ ਜਿਹੜਾ ਉਹ ਪੀੜ੍ਹੀਆਂ ਦਾ ਫਰਕ ਆ ਜਿਹੜਾ ਆਪਸ ਵਿੱਚ ਘਟਾ ਸਕਦਾ ਹੈਗਾ। ਇਸ ਕਰਕੇ ਅਸੀਂ ਉਮੀਦ ਵੀ ਕਰਦੇ ਹਾਂ ਕਿ ਜਿਹੜੀ ਸਾਡੀ ਕਮਿਊਨਿਟੀ ਹੈਗੀ ਆ ਜ਼ਰੂਰ ਇਹਨਾਂ ਗੱਲਾਂ ਦੇ ਉੱਪਰ ਧਿਆਨ ਦੇਗੀ, ਭਾਵੇਂ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਵੀ ਹੈ, ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੈ, ਪਰ ਫਿਰ ਵੀ ਉਹਦੇ ਵਿੱਚੋਂ ਸਮਾਂ ਕੱਢ ਕੇ ਆਪਣੇ ਵੱਡਿਆਂ ਵਾਸਤੇ ਅਤੇ ਆਪਣੇ ਵੱਡਿਆਂ ਦੇ ਸਤਿਕਾਰ ਵਾਸਤੇ ਜ਼ਰੂਰ ਰੱਖਣਾ ਚਾਹੀਦਾ, ਔਰ ਉਹਨਾਂ ਦੀ ਗਾਈਡੈਂਸ ਆ ਜਿਹੜੀ ਉਹ ਵੀ ਜ਼ਰੂਰ ਲੈਣੀ ਚਾਹੀਦੀ ਹੈ, ਔਰ ਆਟੋਮੈਟਿਕਲੀ ਆ ਜਿਹੜਾ ਇਹ ਜਨਰੇਸ਼ਨ ਗੈਪ ਦੀ ਪ੍ਰੋਬਲਮ ਆ ਜਿਹੜੀ ਨਹੀਂ ਆਏਗੀ। ਔਰ ਆਉਣ ਵਾਲੇ ਸਮੇਂ 'ਚ ਤਾਂ ਇਹ ਇਹਨਾਂ ਦੇਸ਼ਾਂ 'ਚ ਤਾਂ ਆਉਣੀ ਵੀ ਨਹੀਂ ਹੈਗਾ ਵੀ ਜੀ, ਜਿਸ ਤਰ੍ਹਾਂ ਆਉਣ ਵਾਲੀ ਜਨਰੇਸ਼ਨ ਆ ਜਿਹੜੇ ਇੱਥੋਂ ਦੇ ਬੋਰਨ ਹੋਏਗੇ, ਮੈਨੂੰ ਲੱਗਦਾ ਹੋ ਸਕਦਾ ਉਹ ਮਤਲਬ ਹੌਲੀ ਹੌਲੀ ਉਹ ਵੀ ਇੱਥੋਂ ਦੇ ਕਲਚਰ ਦੇ ਵਿੱਚ ਜਦੋਂ ਢਲ ਗਏ ਤਾਂ ਉਹ ਆਟੋਮੈਟਿਕਲੀ 18-20 ਸਾਲ ਦੇ ਹੋਣਗੇ ਜਾਂ ਵਿਆਹ ਤੋਂ ਬਾਅਦ ਆ ਜਿਹੜੇ ਉਹ ਸੈਪਰੇਟ ਹੋ ਜਾਣਗੇ।
0: ਬਿਲਕੁਲ,
1: ਸੋ ਫੈਮਿਲੀਜ਼ ਆ ਜਿਹੜੀਆਂ ਆਟੋਮੈਟਿਕਲੀ ਉਹ ਜਿਹੜਾ ਗੈਪ ਵਾਲਾ ਕੰਮ ਆ ਉਹ ਖਤਮ ਹੀ ਹੋ ਜਾਏਗਾ, ਨਾ ਇਕੱਠੇ ਰਹੋ ਨਾ ਦੋ ਜਨਰੇਸ਼ਨ ਹੋਣ ਨਾ ਜਨਰੇਸ਼ਨ ਗੈਪ ਆਵੇ। ਜਨਰੇਸ਼ਨ ਗੈਪ ਤਾਂ ਹੀ ਆਏਗਾ ਜੇ ਦੋ ਜਾਂ ਤਿੰਨ ਜਨਰੇਸ਼ਨਾਂ ਇਕੱਠੀਆਂ ਰਹਿ ਰਹੀਆਂ ਹੋਣਗੀਆਂ। ਇਹ ਸਾਡੇ ਪੰਜਾਬ ਦੇ ਵਿੱਚ ਸੀ, ਦੋ ਦੋ ਤਿੰਨ ਤਿੰਨ ਚਾਰ ਚਾਰ ਜਨਰੇਸ਼ਨਾਂ ਇਕੱਠੀਆਂ ਰਹਿੰਦੀਆਂ ਸੀਗੀਆਂ।
0: ਹਾਂਜੀ,
1: ਸੋ ਉੱਥੇ ਇਹ ਸਮੱਸਿਆ ਆਉਂਦੀ ਸੀਗੀ ਔਰ ਇਹ ਸਮੱਸਿਆ ਆਪਣੇ ਆਪ ਹੌਲੀ ਹੌਲੀ ਹੱਲ ਹੋ ਜਾਵੇਗੀ।
0: ਬਿਲਕੁਲ ਜੀ, ਬਿਲਕੁਲ।
1: ਸੋ ਅਸੀਂ ਮੈਨੂੰ ਲੱਗਦਾ ਸਮਾਂ ਵੀ ਬੜਾ ਜਲਦੀ ਭੱਜਿਆ ਜਾ ਰਿਹਾ,
0: ਬਿਲਕੁਲ ਜੀ ਬਿਲਕੁਲ।
1: ਤਾਂ ਸਰੋਤਿਆਂ ਦੇ ਮਤਲਬ ਬਹੁਤ ਸਾਰੇ ਫੋਨ ਵੀ ਆਏ ਆ, ਬੜੀ ਅਪਡੇਟ ਆ ਜਿਹੜੀ ਉਹਨਾਂ ਨੇ ਵੀ ਦਿੱਤੀ ਆ।
0: ਬਿਲਕੁਲ,
1: ਔਰ ਇੱਕ ਅੱਧਾ ਗਾਣਾ ਜੇਕਰ ਤੁਸੀਂ ਸਰੋਤਿਆਂ ਦੀ ਨਜ਼ਰ ਕਰਨਾ ਚਾਹੋ ਤਾਂ ਜ਼ਰੂਰ ਕਰ ਸਕਦੇ ਹੋ ਜੇ ਸਮਾਂ ਇਜਾਜ਼ਤ ਦਿੰਦਾ।
0: ਬਿਲਕੁਲ, ਆਪਾਂ ਬਿਲਕੁਲ ਜੀ ਛੋਟੇ ਛੋਟੇ ਦੋ ਕੁ ਆਪਾਂ ਲਾ ਲੈਂਦੇ ਹਾਂ, ਆਪਾਂ ਥੋੜ੍ਹਾ ਜਿਹਾ ਇੰਟਰਟੇਨਮੈਂਟ ਵੀ ਥੋੜ੍ਹਾ ਜਿਹਾ ਜ਼ਰੂਰੀ ਹੈ,
1: ਬਿਲਕੁਲ ਇਹ ਵੀ ਜ਼ਰੂਰੀ ਹੈ,
0: ਫਿਰ ਉਭਰੂ ਹੁੰਦੇ ਹਾਂ ਜੀ।
1: ਓਕੇ ਜੀ।

0: ਲਓ ਜੀ ਆਪਾਂ ਸੁਣੇ ਆ ਸੋਹਣੇ ਵਿੱਚ ਜੱਗ ਜਾਉਂਦਿਆਂ ਦੇ ਮੇਲੇ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਬਿਲਕੁਲ ਜੀ ਜੱਗ ਜਾਉਂਦਿਆਂ ਦੇ ਮੇਲੇ ਆ ਹੱਸਦੇ ਖੇਡਦੇ ਰਹਿ ਗਏ
1: ਬਸ ਹੱਸਦੇ
0: ਜਿਹੜਾ ਹੱਸਦੇ ਖੇਡਦੇ ਜਿਹੜਾ ਟਾਈਮ ਲਾਂਗੇ ਨਾ ਉਹਦੇ ਵਰਗੀ ਰੀਸ ਨਹੀਂ ਹੈਗੀ
1: ਉਹਦੇ ਵਰਗੀ ਰੀਸ ਨਹੀਂ ਹੈ
0: ਇੱਕ ਵਧੀਆ ਔਰਾ ਤੇ ਇੱਕ ਵਧੀਆ ਫਰੈਂਡ ਸਰਕਲ ਬਣਾਓ ਜਿਹੜੇ ਹੱਸਦੇ ਖੇਡਦੇ ਰਹਿੰਦੇ
1: ਨੇ ਬਸ ਬਸ ਲਾਈਫ ਹੈ ਇਹੀ ਹੈ
0: ਬਿਲਕੁਲ ਉਹ ਹੁੰਦਾ ਨਹੀਂ ਜਿਵੇਂ ਹੁਣ ਰੀਲਾਂ ਦਾ ਜ਼ਮਾਨਾ ਤੇ ਇੱਕ ਦੂਜੇ ਨੂੰ ਫਨੀ ਰੀਲਾਂ ਹੀ ਭੇਜੇ ਚਲੋ ਇੱਕ ਸੈਕਿੰਡ ਲਈ ਜਿਵੇਂ ਕਹਿੰਦੇ ਹੁੰਦੇ ਇੱਕ ਸੈਕਿੰਡ ਲਈ ਤੁਸੀਂ ਹੱਸਣਾ ਤੇ ਕੁਝ ਰੀਲਾਂ ਦੇਖ ਲਓ ਜੇ ਤੁਸੀਂ 2 ਘੰਟੇ ਦੇ ਲਈ ਹੱਸਣਾ ਆ ਤਾਂ ਮੂਵੀ ਦੇਖ ਲਓ
1: ਹਾਂ
0: ਜੇ ਤੁਸੀਂ ਇੱਕ ਵੀਕ ਦੇ ਲਈ ਹੱਸਣਾ ਆ ਤਾਂ ਤੁਸੀਂ ਕੋਈ ਵੈਬ ਸੀਰੀ ਦੇਖ ਲਓ ਤੇ ਜੇ ਤੁਸੀਂ ਕੁਝ ਘੰਟਿਆਂ ਦੇ ਲਈ ਹੱਸਣਾ ਆ ਤੁਸੀਂ ਵਧੀਆ ਫੀਲ ਕਰਨਾ ਤਾਂ ਤੁਸੀਂ ਪਾਰਕ ਦੇ ਵਿੱਚ ਚਲੇ ਜਾਓ ਜੇ ਤੁਸੀਂ ਲਾਈਫ ਟਾਈਮ ਹੱਸਣਾ ਚਾਹੁੰਦੇ ਹੋ ਤਾਂ ਤੁਸੀਂ ਬਸ ਇੱਕ ਔਰਾ ਆਪਦਾ ਸੈੱਟ ਕਰ ਲਓ ਆਪਦੇ ਆਪ ਨੂੰ ਅੰਦਰੋਂ ਇੰਨਾ ਕੁ ਸਟਰੋਂਗ ਬਣਾ ਲਓ ਕਿ ਯਾਰ ਬਸ ਚੜ੍ਹਦੀ ਕਲਾ
1: ਬਸ ਬਸ ਬਿਲਕੁਲ ਬਿਲਕੁਲ ਨਾਲੇ ਸਾਨੂੰ ਤਾਂ ਸਾਡੀ ਕਮਿਊਨਿਟੀ ਨੂੰ ਜੋ ਚੜ੍ਹਦੀ ਕਲਾ ਵਾਲਾ ਕਨਸੈਪਟ ਦਿੱਤਾ ਗੁਰੂ ਸਾਹਿਬ ਹੋਰਾਂ ਨੇ ਤਾਂ ਉਦੋਂ ਵੱਡਾ ਕੁਛ ਹੈ ਹੀ ਨਹੀਂ ਹੈ ਸੋ ਇਸ ਕਰਕੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਖੁਸ਼ ਰਹੋ ਜ਼ਿੰਦਗੀ ਹੈ ਜਿਹੜੀ ਮਾਣੋ ਬਾਕੀ ਇਹ ਸਮੱਸਿਆਵਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਨੇ
0: ਅਪ ਡਾਊਨ ਜ਼ਿੰਦਗੀ ਦਾ ਹਿੱਸਾ
1: ਕੋਈ ਇਹੋ ਜਿਹੀ ਸਮੱਸਿਆ ਨਹੀਂ ਜਿਹਦਾ ਹੱਲ ਨਾ ਹੋਵੇ ਹਰ ਸਮੱਸਿਆ ਦਾ
0: ਬਿਲਕੁਲ ਜੀ ਬਿਲਕੁਲ ਤੇ ਬਹੁਤ ਬਹੁਤ ਧੰਨਵਾਦ ਡਾਕਟਰ ਗੁਰਦਾਸ ਸਿੰਘ ਸੇਖੋ ਜੀ ਤੁਹਾਡਾ ਤੁਸੀਂ ਅੱਜ
1: ਕੀਮਤੀ
0: ਟਾਈਮ ਤੋਂ ਟਾਈਮ ਕੱਢ ਕੇ ਆਏ ਤੇ ਕਿੰਨਾ ਵਧੀਆ ਟੌਪਿਕ ਲੈ ਕੇ ਆਏ ਤੇ ਉਹਦੇ ਬਾਰੇ ਆਪਾਂ ਸਾਰਿਆਂ ਨੇ ਵਿਚਾਰ ਸਾਂਝੇ ਕੀਤੇ ਸਾਰੀ ਰੇਡੀਓ ਧਮਾਲ ਦੀ ਫੈਮਿਲੀ ਦਾ ਧੰਨਵਾਦ ਆ ਤੁਸੀਂ ਬੈਕ ਟੂ ਬੈਕ ਕਾਲ ਕਰਕੇ ਰਿਸਪੌਂਸ ਕਰਦੇ ਰਹੇ ਹੋ ਤੇ ਤੁਹਾਡਾ ਰਿਸਪੌਂਸ ਕਰਕੇ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਗਿਆ 13,000 ਲਾਈਕ ਅੱਜ ਦੇ ਹੋ ਚੁੱਕੇ ਨੇ
1: ਬਹੁਤ
0: ਟਿਕਟੌਕ ਦੇ ਉੱਤੇ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਹੈ ਸਾਰੀ ਟਿਕਟੌਕ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਨੂੰ ਇੰਸਟਾ ਦੇ ਉੱਤੇ ਵੀ ਰੇਡੀਓ ਧਮਾਲ ਸਰਚ ਕਰਕੇ ਅਪਡੇਟ ਵਿਨੀਪੈਗ ਦੇ ਰਿਲੇਟਡ ਜਿੰਨੇ ਵੀ ਅਪਡੇਟ ਹੁੰਦੇ ਲੇਟੈਸਟ ਅਪਡੇਟ ਅਸੀਂ ਕਰਦੇ ਰਹਿੰਦੇ ਹਾਂ ਤਾਂ ਰੇਡੀਓ ਧਮਾਲ ਜ਼ਰੂਰ ਫੋਲੋ ਕਰ ਲਓ ਅਤੇ ਕੱਲ੍ਹ ਨੂੰ ਫਿਰ ਉਭਰੂ ਹੁੰਦੇ ਹਾਂ ਜੀ ਕੱਲ੍ਹ ਨੂੰ ਡਾਕਟਰ ਰਾਜਮਾਨ ਜੀ ਉਹਨਾਂ ਵੱਲੋਂ ਸਪੋਂਸਰ ਕੀਤਾ ਜਾਣਾ ਰਾਜਮਾਨ ਫਾਈਨੈਂਸ਼ੀਅਲ ਵੱਲੋਂ ਕੱਲ੍ਹ ਦਾ ਪ੍ਰੋਗਰਾਮ ਅਤੇ 1:30 ਵਜੇ ਆਪਣੇ ਕੋਲ ਪਹੁੰਚ ਜਾਣਗੇ ਅਤੇ 1-2 ਪ੍ਰੋਗਰਾਮ ਦਾ ਟਾਈਮਿੰਗ ਆ ਅਤੇ ਕੱਲ੍ਹ ਨੂੰ ਵੀ ਜ਼ਰੂਰ ਉਭਰਾ ਹੋਇਓ ਜੀ ਅਤੇ ਤਦ ਤੱਕ ਦੇ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।